0: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਾਟਸਐਪ ਟੂ ਫੋਲਡ ਲੈਂਡਿੰਗ।
1: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ, ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ, ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।

ਤਾਂ ਮਾਰਾਂਗੇ ਮਾਰਾਂਗੇ, ਤੁਹਾਡੇ ਘਰ ਤੱਕ ਪੁੱਜ ਜਾਵਾਂਗੇ ਤੇ ਜਵਾਕਾਂ ਤੱਕ ਮਾਰ ਜਾਵਾਂਗੇ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर, वेलकम। कॉल राज 0494763700 और व्हाट्सएप 2Fold Lending।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ

ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਕਰ ਰਹੇ ਹੋਵੇਗੇ, ਸ਼ੁਕਰਾਨਾ ਉਸ ਰੱਬ ਦਾ, ਇਸ ਚੜ੍ਹਦੀ ਕਲਾ ਦੇ ਲਈ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਸਵੇਰੇ ਸਵੇਰੇ ਦਾ ਸਮਾਂ ਸੀ, ਸੂਰਜ ਦੀ ਹਲਕੀ ਹਲਕੀ ਜੀ ਸੁਨਹਿਰੀ ਰੋਸ਼ਨੀ ਚਾਰ ਚੁਫੇਰੇ ਦਿਖਦੀ, ਇੱਦਾਂ ਲੱਗਦਾ ਜਿੱਦਾਂ ਇਹ ਸਾਰੇ ਰੁੱਖ ਸਾਰੇ ਫੁੱਲ ਰੋਸ਼ਨ ਆ ਗਏ ਹੋਣ। ਸੜਕ ਦੇ ਉੱਤੇ ਹਾਲੇ ਬਿਲਕੁਲ ਚੁੱਪ ਚਾਂਦ ਸੀ, ਕੋਈ ਟਾਵਾਂ ਟਾਵਾਂ ਜਿਹਾ ਆਉਂਦਾ ਜਾਂਦਾ। ਜੇ ਸੀ ਤਾਂ ਆਵਾਜ਼ ਚਾਹ ਵਾਲੀਆਂ ਦੁਕਾਨਾਂ ਦੇ ਉੱਤੇ ਭਾਂਡੇ ਖੜਕਣ ਦੀ, ਕਿਸੇ ਪਾਸਿਓਂ ਦੋਧੀ ਦੀ ਹਲਕੀ ਜਿਹੀ ਆਵਾਜ਼, ਕਿਸੇ ਪਾਸਿਓਂ ਹਲਕੇ ਹਲਕੇ ਜਿਹੇ ਲੋਕਾਂ ਦੀ ਸੈਰ ਕਰਨ ਦੀ ਨਿੱਕੀ ਨਿੱਕੀ ਜਿਹੀ ਫੁਸ ਫੁਸ। ਹਾਲੇ ਕੋ ਬਹੁਤੀ ਆਵਾਜਾਈ ਨਹੀਂ ਸੀ ਹੋਈ, ਵੇਖਿਆ ਜਾਵੇ ਤਾਂ ਹਵਾ ਦੇ ਵਿੱਚ ਤਾਜ਼ੀ ਬਣ ਰਹੀ ਬ੍ਰੈਡ ਦੀ ਜਾਂ ਫਿਰ ਕਿਸੇ ਕਿਸੇ ਘਰ ਸਵੇਰੇ ਸਵੇਰੇ ਬਣ ਰਹੇ ਨਾਸ਼ਤੇ ਦੀ ਖੁਸ਼ਬੂ, ਬੜਾ ਸੋਹਣਾ ਪਿਆਰਾ ਜਿਹਾ ਮੌਲ ਚਾਲ ਸਵੇਰੇ ਸਵੇਰੇ ਦੇ ਸਮੇਂ। ਪਰ ਇਹ ਸਭ ਕੁਛ ਦੇ ਵਿੱਚ ਇੱਕ ਉੱਚੀ ਦੇਣੀ ਆਵਾਜ਼ ਆਈ, ਇਸ ਸਭ ਕੁਛ ਨੂੰ ਸਾਰੇ ਸਨਾਟੇ ਨੂੰ ਚੀਰਦੀ ਹੋਈ। ਉਹ ਆਵਾਜ਼ ਸੀ, ਅਖਬਾਰ ਲੈ ਲਓ, ਤਾਜ਼ੀਆਂ ਖਬਰਾਂ, ਅੱਜ ਦੇ ਤਾਜ਼ਾ ਸਮਾਚਾਰ। ਸ਼ਾਇਦ ਇਹ ਆਵਾਜ਼ਾਂ ਤੁਹਾਨੂੰ ਪੁਰਾਣੇ ਸਮੇਂ 'ਚ ਲੈ ਗਈਆਂ ਹੋਣ। ਲਗਭਗ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਹੋਊਗਾ ਇਹ ਅਖਬਾਰ ਸੁੱਟਣ ਵਾਲਾ। ਖੌਰੇ ਕਿਉਂ ਹਾਲੇ ਵੀ ਇਹਨੂੰ ਕਾਕਾ ਕਹਿੰਦੇ ਸੀ। ਹਰ ਰੋਜ਼ ਉਹਦਾ ਇੱਕੋ ਹੀ ਅੰਦਾਜ਼, ਇਨ੍ਹਾਂ ਹੀ ਗਲੀਆਂ ਦੇ ਵਿੱਚ ਹਰ ਰੋਜ਼ ਉਹ ਘੁੰਮਦਾ, ਅਖਬਾਰਾਂ ਵੰਡਦਾ। ਢੇਰ ਸਾਰੀਆਂ ਅਖਬਾਰਾਂ ਦੇ ਨਾਲ ਸ਼ੁਰੂ ਕਰਦਾ ਅਤੇ ਹੌਲੀ ਹੌਲੀ ਜਦੋਂ ਗਲੀ 'ਚੋਂ ਵਾਪਸ ਮੁੜਦਾ ਤਾਂ ਲਗਭਗ ਖਾਲੀ ਹੁੰਦਾ। ਖੁਰੇ ਇੰਨੀਆਂ ਅਖਬਾਰਾਂ ਚੁੱਕ ਚੁੱਕ ਕੇ ਉਹਦਾ ਸਰੀਰ ਵੀ ਹੁਣ ਹਲਕਾ ਜਿਹਾ ਝੁੱਕ ਗਿਆ ਸੀ ਅੱਗੇ ਨੂੰ, ਪਰ ਆਵਾਜ਼ ਦੇ ਵਿੱਚ ਉਹੀ ਦਮ। ਦੱਸਣ ਵਾਲੇ ਦੱਸਦੇ ਨੇ ਕਿ ਇਹਦੀ ਆਵਾਜ਼ ਦੇ ਵਿੱਚ ਇੰਨੀ ਮੜਕ ਹੈ, ਹਾਲੇ ਤੱਕ ਵੀ ਇੰਨੀ ਗੜਕ ਹੈ ਕਿ ਘਰ ਦੇ ਕਿਸੇ ਵੀ ਕੋਨੇ 'ਚ ਹੋਈਏ ਪਤਾ ਲੱਗ ਜਾਂਦਾ ਕਿ ਆ ਗਿਆ। ਵੈਸੇ ਵੀ ਇਹਦੇ ਬਾਰੇ ਕਹਿੰਦੇ ਨੇ ਕਿ ਇਹਦਾ ਗਾਹਕ ਕੋਈ ਪਹਿਲੇ ਦਿਨ ਤੋਂ ਟੁੱਟਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਸਾਰੇ ਪਿਆਰ ਦੇ ਨਾਲ ਇਹਨੂੰ ਕਾਕਾ ਕਾਕਾ ਕਹਿੰਦੇ ਨੇ। ਕਾਕਾ ਅਖਬਾਰ ਵਾਲਾ ਆ ਗਿਆ, ਕਾਕਾ ਆਇਆ ਕਿ ਨਹੀਂ ਆਇਆ, ਕੀ ਕਹਿੰਦੀ ਅੱਜ ਕਾਕੇ ਦੀ ਅਖਬਾਰ। ਇਸ ਰੂਟ ਦੇ ਉੱਤੇ ਜਿੰਨੇ ਵੀ ਗਾਹਕ ਸੀ ਉਹਦੇ ਲਈ ਸਾਰੇ ਖਾਸ, ਸਾਰੇ ਉਹਦੇ ਨਾਲ ਆਪਣਾ ਦੁੱਖ ਸੁੱਖ ਕਰਦੇ, ਪਰ ਇੱਕ ਗਾਹਕ ਜ਼ਿਆਦਾ ਖਾਸ ਸੀ, ਨਾਂ ਸੀ ਸ਼ਾਂਤਾਮਾ। ਉਮਰ ਹੋਊਗੀ ਕੋਈ ਕਰੀਬ 80 ਕੁ ਦੇ ਆਸ ਪਾਸ। ਵਾਲ ਤਾਂ ਹੁਣ ਚਿੱਟੇ ਹੋ ਗਏ ਸੀ, ਚਿਹਰੇ 'ਤੇ ਹੁਣ ਝੁਰੜੀਆਂ ਆ ਗਈਆਂ ਸੀ, ਕਮਰ ਬਿਲਕੁਲ ਅੱਗੇ ਨੂੰ ਝੁੱਕ ਗਈ ਸੀ ਕਮਾਨ ਵਾਂਗੂ, ਪਰ ਮੱਥੇ ਦੇ ਉੱਤੇ ਹਮੇਸ਼ਾ ਲਾਲ ਬਿੰਦੀ ਲਾ ਕੇ ਰੱਖਦੀ ਮੋਟੀ ਵਾਲੀ। ਉਹਦਾ ਘਰ ਲਗਭਗ ਗਲੀ ਦੇ ਬਿਲਕੁਲ ਅਖੀਰ ਦੇ ਉੱਤੇ ਸੀ, ਜਿੱਥੋਂ ਤੱਕ ਪਹੁੰਚਦੇ ਪਹੁੰਚਦੇ ਕਾਕੇ ਕੋਲ ਇੱਕਾ ਦੁੱਕਾ ਅਖਬਾਰਾਂ ਹੀ ਰਹਿ ਜਾਂਦੀਆਂ, ਪਰ ਉਹਦੇ ਲਈ ਉਹ ਬਚਾ ਕੇ ਜ਼ਰੂਰ ਰੱਖਦਾ। ਵੇਖਿਆ ਜਾਵੇ ਤਾਂ ਗਲੀ ਦੇ ਵਿੱਚ ਉਹਦੇ ਤੱਕ ਪਹੁੰਚਦਿਆਂ ਕਾਕੇ ਦੇ ਸਾਹ ਵੀ ਫੁੱਲ ਜਾਂਦੇ, ਪਰ ਮਜਾਲ ਹੈ ਕੋਈ ਉਹ ਨਾਂਗਾ ਪਾ ਦੇ, ਬਿਨਾਂ ਨਾਂਗੇ ਹਰ ਰੋਜ਼ ਉੱਥੋਂ ਤੱਕ ਅਖਬਾਰ ਪਹੁੰਚਾਉਂਦਾ। ਉਹਨੂੰ ਪਤਾ ਸੀ ਉਹਦਾ ਕਿੱਦਾਂ ਦਾ ਸੁਭਾਅ ਹੈ, ਦੋਵਾਂ ਦਾ ਸ਼ਾਇਦ ਆਪਸ ਦੇ ਵਿੱਚ ਪ੍ਰੇਮ ਵੀ ਸੀ, ਇੱਕ ਦੂਸਰੇ ਦੇ ਦਿਲ ਦੀਆਂ ਜਾਣਦੇ ਸੀ। ਅੰਮਾ ਹਮੇਸ਼ਾ ਦਰਵਾਜ਼ੇ ਦੇ ਉੱਤੇ ਖੜੀ ਰਹਿੰਦੀ, ਇੰਤਜ਼ਾਰ ਕਰਦੀ ਕਦੋਂ ਕਾਕਾ ਅਖਬਾਰ ਲੈ ਕੇ ਆਊਗਾ, ਅਤੇ ਜਿੱਦਾਂ ਹੀ ਕਾਕਾ ਅਖਬਾਰ ਲੈ ਕੇ ਆਉਂਦਾ ਉਹਦੇ ਚਿਹਰੇ ਦੇ ਉੱਤੇ
ਇੱਕ ਹਲਕੀ ਜੀ ਮੁਸਕਾਨ ਪਸਰ ਜਾਂਦੀ। ਆਪਣੇ ਆਪ ਹੀ ਸ਼ਾਇਦ ਉਹਦੇ ਮੂੰਹ ਨਿਕਲਦਾ, ਆ ਗਿਆ ਕਾਕਾ, ਪਤਾ ਨਹੀਂ ਕਿਹਨੂੰ ਪੁੱਛਦੀ ਸੀ। ਪਰ ਮਜਾਲ ਕੀ ਆ ਕਿ ਕਾਕਾ ਉਹਦੇ ਘਰੋਂ ਛੇਤੀ ਨਿਕਲ ਜਾਵੇ, ਘਰ ਦੇ ਬਾਹਰ ਹੀ ਖਿਲਾਰ ਲੈਂਦੀ। ਚੱਲ ਕਾਕਾ ਦੱਸ, ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ, ਮੈਨੂੰ ਖਬਰਾਂ ਪੜ੍ਹ ਕੇ ਸੁਣਾ। ਇੱਦਾਂ ਨਹੀਂ ਤੂੰ ਜਾ ਸਕਦਾ। ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਗਿਆਸਾ ਹੁੰਦੀ ਕਿ ਅੱਜ ਆਸ ਪਾਸ ਹੋਇਆ ਕੀ ਆ, ਕੀ ਵਾਪਰਿਆ। ਸ਼ਾਇਦ ਉਹ ਅਨਪੜ੍ਹ ਸੀ, ਖੁਦ ਨਹੀਂ ਸੀ ਪੜ੍ਹ ਸਕਦੀ। ਸੋ ਹਰ ਰੋਜ਼ ਕਾਕਾ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ, ਖਾਸ ਸੁਰਖੀਆਂ ਨੂੰ ਸੁਣਾ ਕੇ ਫਿਰ ਉੱਥੋਂ ਜਾ ਸਕਦਾ ਸੀ ਉਹ। ਕਦੀ ਉਹ ਚੱਲ ਰਹੀ ਰਾਜਨੀਤੀ ਦੀਆਂ ਖਬਰਾਂ, ਕਦੀ ਖੇਡਾਂ ਦੀਆਂ, ਕਿੰਨੇ ਕਿੰਨਾ ਸਕੋਰ ਮਾਰਿਆ। ਬਹੁਤੀਆਂ ਖੇਡਾਂ ਦਾ ਤਾਂ ਉਹਨੂੰ ਪਤਾ ਵੀ ਨਹੀਂ, ਪਰ ਪੁੱਛਦੀ ਜ਼ਰੂਰ। ਇੱਥੋਂ ਤੱਕ ਹੁੰਦੇ ਹੋਏ ਫਿਲਮੀ ਗੱਪਸ਼ਪ, ਹਰ ਇੱਕ ਚੀਜ਼ ਅਖਬਾਰ ਦੇ ਵਿੱਚੋਂ ਜਿੰਨਾ ਚਿਰ ਕਾਕਾ ਦੱਸ ਨਾ ਲੈਂਦਾ, ਮਜਾ ਲਿਆ ਕਿ ਉਹ ਵਾਪਸ ਮੁੜੇ। ਇੱਕ ਦਿਨ ਕਾਕੇ ਨੇ ਹੱਸਦੇ ਹੋਇਆ ਕਿਹਾ, ਅੰਮਾ ਤੁਹਾਨੂੰ ਕੀ ਸਮਝ ਆਉਂਦੀ ਇਹਨਾਂ ਖਬਰਾਂ ਦੀ? ਮੈਂ ਵੇਹਨਾ

ਮੇਰੀ ਆਪਣੀ ਆਪਣੀ ਆ। ਮੈਂ ਇਸ ਦੁਨੀਆਂ ਬਾਰੇ ਜਾਣਦੀ ਹਾਂ ਅਤੇ ਮੈਨੂੰ ਇੱਦਾਂ ਲੱਗਦਾ ਇਹ ਦੁਨੀਆਂ ਮੇਰੇ ਬਾਰੇ ਵੀ ਜਾਣ ਰਹੀ ਹੈ। ਨਹੀਂ ਤਾਂ ਫਿਰ ਇਸ ਬੁਢਾਪੇ ਦੇ ਵਿੱਚ ਹੋਰ ਸਾਥ ਹੈ ਹੀ ਕੌਣ? ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ, ਨਹੀਂ ਤਾਂ ਬੁੱਢੇ ਬਾਰੇ ਇਕੱਲਾਪਨ ਵੱਡ ਵੱਡ ਖਾ ਜਾਂਦਾ। ਤੂੰ ਨਹੀਂ ਸਮਝੇਗਾ ਹਾਲੇ, ਕਰਮ ਵਾਲਾ ਹੈ ਜੇ ਤੇਰੇ ਕੋਲ ਸਾਥ ਹੈ ਤਾਂ। ਪਤਾ ਨਹੀਂ ਕਿਉਂ ਪਰ ਇੱਦਾਂ ਲੱਗਦਾ ਸੀ ਜਿੱਦਾਂ ਅਖਬਾਰਾਂ ਵਾਲੇ ਕਾਕੇ ਨੂੰ ਇਹ ਗੱਲ ਦਿਲ 'ਤੇ ਜਾ ਵੱਜੀ। ਉਸ ਦਿਨ ਤੋਂ ਬਾਅਦ ਕਾਕੇ ਨੇ ਕਦੀ ਇਹ ਸਵਾਲ ਨਹੀਂ ਪੁੱਛਿਆ ਅਤੇ ਨਾ ਹੀ ਕਦੀ ਨੌਬਤ ਆਈ ਇਹ ਕਹਿਣ ਦੀ ਕਿ ਅੱਜ ਮੈਂ ਛੇਤੀ ਜਾਣਾ। ਆਉਂਦਾ ਅਖਬਾਰ ਰੱਖਦਾ, ਆਰਾਮ ਦੇ ਨਾਲ ਸਾਰੀਆਂ ਸੁਰਖੀਆਂ ਦੱਸਦਾ ਅਤੇ ਫਿਰ ਇਜਾਜ਼ਤ ਲੈ ਕੇ ਜਾਂਦਾ। ਗਲੀ ਦੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ। ਪਰ ਅੱਜ ਸਵੇਰ ਇੱਕ ਐਸੀ ਚੜ੍ਹੀ ਜਦੋਂ ਬਾਕੀ ਸਾਰਾ ਕੁਛ ਉਸੇ ਤਰ੍ਹਾਂ ਸੀ। ਗਲੀ ਦੇ ਵਿੱਚ ਮਾਂਜੇ ਦੀ ਆਵਾਜ਼ ਹੈ, ਹਲਕੀ ਹਲਕੀ ਉੱਡਦੀ ਧੂੜ ਹੈ, ਉਹੀ ਚਾਹ ਦੀ ਮਹਿਕ, ਘਰਾਂ ਦੇ ਵਿੱਚੋਂ ਨਾਸ਼ਤੇ ਦੀ ਹਲਕੀ ਹਲਕੀ ਖੁਸ਼ਬੂ, ਟਾਵੇਂ ਟਾਵੇਂ ਜੇ ਲੋਕ। ਪਰ ਲੋਕ ਇੰਤਜ਼ਾਰ ਕਰਦੇ ਰਹੇ, ਕਾਕੇ ਦੀ ਅੱਜ ਉਹ ਗੜਕਵੀਂ ਆਵਾਜ਼ ਨਹੀਂ ਆਈ। ਅਖਬਾਰ ਲੈ ਲਓ ਅੱਜ ਕਿਸੇ ਨੇ ਨਹੀਂ ਕਿਹਾ, ਤਾਜ਼ੀਆਂ ਖਬਰਾਂ ਅੱਜ ਕਿਸੇ ਨੇ ਨਹੀਂ ਕਿਹਾ। ਸਾਰਿਆਂ ਦਾ ਧਿਆਨ ਉਹ ਬੁੱਢੀ ਅੰਮਾ ਦੇ ਦਰਵਾਜ਼ੇ ਵੱਲ ਨੂੰ ਵੀ ਗਿਆ, ਸ਼ਾਇਦ ਉਹਨੂੰ ਪਤਾ ਹੋਵੇ, ਪਰ ਉਹਦੇ ਦਰਵਾਜ਼ੇ ਤੱਕ ਵੀ ਅਖਬਾਰ ਨਹੀਂ ਪਹੁੰਚਿਆ। ਦੁਪਹਿਰ ਹੋ ਗਈ, ਦੁਪਹਿਰੋਂ ਸ਼ਾਮ ਹੋ ਗਈ, ਅੱਜ ਕਾਕਾ ਨਹੀਂ ਆਇਆ। ਅਗਲਾ ਦਿਨ ਚੜ੍ਹ ਆਇਆ, ਸਾਰੇ ਮੁਹੱਲੇ ਦੇ ਵਿੱਚ ਖਬਰ ਫੈਲ ਗਈ, ਇੱਕ ਦੂਸਰੇ ਨੂੰ ਸਾਰੇ ਪੁੱਛਦੇ। ਉਹ ਦੱਸ ਕੇ ਗਿਆ ਸੀ ਕੁਛ, ਪਰ ਕਿਸੇ ਨੂੰ ਕੁਛ ਪਤਾ ਨਹੀਂ। ਅਚਾਨਕ ਕਿਸੇ ਨੇ ਆ ਕੇ ਮੁਹੱਲੇ ਦੇ ਵਿੱਚ ਖਬਰ ਦਿੱਤੀ, ਅਖਬਾਰਾਂ ਵਾਲਾ ਕਾਕਾ ਬਿਮਾਰ ਆ ਕਹਿੰਦੇ। ਸੁਣਨ ਦੇ ਵਿੱਚ ਆਇਆ ਉਹਨੂੰ ਬੜਾ ਤੇਜ਼ ਬੁਖਾਰ ਹੋਇਆ। ਬਾਕੀ ਸਾਰੇ ਇਹ ਗੱਲ ਸੁਣ ਕੇ ਆਪੋ ਆਪਣੇ ਰਾਹ ਪਏ। ਕਿਸੇ ਨੇ ਲਾਗਲੀ ਦੁਕਾਨ ਤੋਂ ਅਖਬਾਰ ਫੜ ਲਿਆਂਦੀ ਅਤੇ ਕਿਸੇ ਨੇ ਸੋਚਿਆ ਕੀ ਫਰਕ ਪੈਂਦਾ, ਦੋ ਚਾਰ ਦਿਨ ਨਹੀਂ ਵੀ ਅਖਬਾਰ ਪੜ੍ਹਾਂਗੇ ਅਤੇ ਉਹਦੇ ਨਾਲ ਕੀ ਹੋਜੂ, ਦੁਨੀਆਂ ਰੁਕ ਜੂ। ਪਰ ਅੰਮਾ ਤੋਂ ਉਹਦੇ ਤੋਂ ਨਹੀਂ ਰਿਹਾ ਗਿਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਆਪਣੀ ਖੁੰਡੀ ਚੁੱਕੀ ਤਾਂ ਰਾਹ ਪੁੱਛਦੀ ਪਛਾਉਂਦੀ ਕਾਕੇ ਦੇ ਘਰ ਪਹੁੰਚ ਗਈ। ਉਹਨੂੰ ਸ਼ਾਇਦ ਹੀ ਕਿਤੇ ਜਾਂਦੇ ਆਉਂਦੇ ਕਿਸੇ ਨੇ ਵੇਖਿਆ ਸੀ, ਬਜ਼ੁਰਗ ਕਾਫੀ ਹੋ ਗਈ ਸੀ। ਕਾਕਾ ਬਿਮਾਰ ਬਿਸਤਰੇ 'ਤੇ ਪਿਆ, ਅੱਖਾਂ ਦੇ ਵਿੱਚੋਂ ਕਮਜ਼ੋਰੀ ਝਲਕ ਰਹੀ ਹੈ। ਪਰ ਜਿੱਦਾਂ ਹੀ ਉਹਨੇ ਅੰਮਾ ਨੂੰ ਵੇਖਿਆ ਇੱਕਦਮ ਚਿਹਰੇ 'ਤੇ ਹੈਰਾਨੀ ਆ ਗਈ, ਹਲਕੀ ਜਿਹੀ ਮੁਸਕਰਾਹਟ। ਉਹ ਮਾਤਾ ਜੀ ਤੁਸੀਂ ਕਿੱਧਰ? ਅੰਮਾ ਹੌਲੀ ਜੀ ਅਖਬਾਰ ਵਾਲੇ ਕਾਕੇ ਦੇ ਮੋਢੇ 'ਤੇ ਹੱਥ ਧਰ ਕੇ ਪੁੱਛਦੀ ਹੈ, ਤੂੰ ਠੀਕ ਹੈ ਪੁੱਤ? ਅੱਜ ਦੀਆਂ ਸੁਰਖੀਆਂ ਨਹੀਂ ਸੁਣੀਆਂ ਤੇਰੇ ਕੋਲ, ਕੱਲ੍ਹ ਦੀਆਂ ਤਾਂ ਚੱਲ ਕੀ ਸੁਣਨੀਆਂ ਸੀ। ਪੁੱਤਰਾ ਛੇਤੀ ਠੀਕ ਹੋ, ਮੈਂ ਤਾਂ ਤੇਰੀਆਂ ਖਬਰਾਂ ਸੁਣਨ ਨੂੰ ਤਰਸ ਗਈ ਹਾਂ, ਤੇਰਾ ਰਾਹ ਵੇਖਦੀ ਰਹੀ। ਕਿਸੇ ਨੇ ਮੁਹੱਲੇ ਦੇ ਵਿੱਚ ਅਖਬਾਰ ਲਿਆਂਦੀ ਤਾਂ ਉਹ ਕਹਿੰਦਾ ਸੀ ਇਸ ਵਾਰੀ ਮੌਨਸੂਨ ਛੇਤੀ ਆ ਜਾਣੀ ਆ, ਇਸ ਵਾਰੀ ਮੀਂਹ ਵਧੇਰੇ ਪੈਣੇ ਆ। ਮੈਂ ਸੋਚਿਆ ਕਾਕੇ ਦੀ ਅਖਬਾਰ ਦੇ ਵਿੱਚ ਵੇਨੇ ਕੀ ਲਿਖਿਆ, ਬਸ ਤੇਰਾ ਪਤਾ ਲੈਣਾ ਆਏਗੀ। ਕਾਕੇ ਦੇ ਚਿਹਰੇ ਦੀ ਮੁਸਕਰਾਹਟ, ਉਹਦੀਆਂ ਅੱਖਾਂ ਦੇ ਵਿੱਚ ਹਲਕੇ ਜਿਹੇ ਪਾਣੀ ਦੇ ਨਾਲ ਭਰ ਗਈ। ਉਹਨੂੰ ਵਧੀਆ ਲੱਗਾ ਮੇਰਾ ਕੋਈ ਪਤਾ ਲੈਣ ਆਇਆ, ਸ਼ਾਇਦ ਉਹਦੇ ਘਰ ਵੀ ਅੱਜ ਕੋਈ ਪਹਿਲੀ ਵਾਰ ਆਇਆ ਸੀ। ਕਹਿਣ ਲੱਗਾ ਛੋਟੀ ਜਿਹੀ ਉਮਰ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਸ ਸ਼ਹਿਰ ਦੇ ਵਿੱਚ ਪਹੁੰਚਿਆ ਸੀ। ਉਹਨੂੰ ਨਹੀਂ ਸੀ ਪਤਾ ਕਿ ਉੱਥੇ ਇਹਦੇ ਇੰਨੇ ਆਪਣੇ ਬਣ ਜਾਣਗੇ, ਉਹਦਾ ਪਰਿਵਾਰ ਬਣ ਜੂਗਾ।

ਅੱਖਰਾਂ 'ਚ ਤੁਸੀਂ ਆਏ, ਮੈਨੂੰ ਇੱਦਾਂ ਲੱਗਾ ਜਿੱਦਾਂ ਵਾਕਈ ਮੈਂ ਪਰਿਵਾਰ ਬਣਾ ਲਿਆ। ਦੂਜਿਆਂ ਤੱਕ ਖਬਰਾਂ ਪਹੁੰਚਾਉਂਦੇ ਪਹੁੰਚਾਉਂਦੇ ਮਨ ਦੇ ਵਿੱਚ ਆਉਂਦਾ ਸੀ ਕਿਤੇ ਆਪ ਹੀ ਨਾ ਕਿਸੇ ਦਿਨ ਖਬਰ ਬਣ ਕੇ ਰਹਿ ਜਾਵਾਂ। ਕਿੰਨੇ ਪੁੱਛਣਾ, ਇੱਕ ਅਖਬਾਰ ਵਾਲਾ ਚਾਹੁੰਦਾ ਕੋਈ ਦੂਸਰਾ ਆ ਜੂ, ਮੇਰੇ ਬਾਰੇ ਕਿੰਨੇ ਪੁੱਛਣਾ ਹੈਗਾ ਜਾਂ ਨਹੀਂ, ਕਿੱਥੋਂ ਆਇਆ ਕਿੱਥੇ ਗਿਆ। ਪਰ ਮਾਤਾ ਜੀ, ਤੁਸੀਂ ਤਾਂ ਅੱਜ ਆਪਣੇਪਨ ਦਾ ਅਹਿਸਾਸ ਕਰਾ ਦਿੱਤਾ। ਇੰਨਾ ਕਹਿ ਕੇ ਕਾਕੇ ਦੀਆਂ ਅੱਖਾਂ 'ਚੋਂ ਅੱਥਰੂ ਹੁਣ ਟਿਕ ਨਹੀਂ ਸਕੇ, ਵਗਣ ਲੱਗ ਪਏ ਨੇ। ਉਸ ਦਿਨ ਤੋਂ ਬਾਅਦ ਉਹ ਮਾਤਾ ਅਤੇ ਅਖਬਾਰ ਵਾਲਾ ਕਾਕਾ, ਇੱਦਾਂ ਲੱਗਦਾ ਸੀ ਇੱਕ ਗੂੜਾ ਰਿਸ਼ਤਾ ਹੋ ਗਿਆ ਹੋਵੇ ਉਹਨਾਂ ਦੇ ਦਰਮਿਆਨ। ਇਹ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਸੀ ਕਿ ਹੁਣ ਕਾਕਾ ਕਦੀ ਕਦੀ ਮਾਤਾ ਦੇ ਨਾਲ ਬਹਿ ਕੇ ਚਾਹ ਪੀਂਦਾ ਵੀ ਨਜ਼ਰ ਆਉਂਦਾ। ਹੁਣ ਇਹ ਡੀਲ ਸਿਰਫ ਅਖਬਾਰ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਨਹੀਂ ਸੀ ਰਹਿ ਗਈ, ਹੁਣ ਤਾਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣ ਗਈ ਸੀ ਅਖਬਾਰਾਂ ਵਾਲੇ ਕਾਕੇ ਦੀ। ਵੇਖਿਆ ਜਾਵੇ ਤਾਂ ਮਾਤਾ ਵੀ ਘਰ ਦੇ ਵਿੱਚ ਇਕੱਲੀ, ਹੋਰ ਕੋਈ ਸਾਥ ਨਹੀਂ ਰਿਹਾ, ਅਖਬਾਰਾਂ ਵਾਲਾ ਵੀ ਇਕੱਲਾ। ਦੋ ਇਕੱਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਮਿਲ ਗਿਆ ਸੀ, ਇਹ ਰੱਬ ਨੇ ਕਹਾਣੀ ਆਪ ਜੋੜੀ ਸੀ। ਦੋਵਾਂ ਨੂੰ ਦਿੱਤਾ ਸੀ ਇੱਕ ਦੂਸਰੇ ਦਾ ਆਸਰਾ। ਜੇ ਕਾਕਾ ਉਹਦੀ ਕੁੱਖੋਂ ਨਹੀਂ ਜੰਮਿਆ ਤਾਂ ਕੀ ਹੋਇਆ, ਉਹ ਪੁੱਤਾਂ ਵਾਂਗੂ ਪਿਆਰ ਕਰਦੀ ਹੈ, ਉਹਦੇ 'ਤੇ ਮਾਣ ਕਰਦੀ ਹੈ। ਸਵੇਰ ਦੇ ਅਖਬਾਰ ਦੇ ਨਾਲ ਨਾਲ ਉਹ ਇੱਕ ਦੂਸਰੇ ਦਾ ਸਾਥ ਵੀ ਤਾਂ ਮਾਣਦੇ ਨੇ। ਉਹ ਇੱਦਾਂ ਦਰਵਾਜ਼ੇ 'ਤੇ ਬੈਠੀ ਰਹਿੰਦੀ ਹੈ ਜਿਵੇਂ ਉਹਦਾ ਪੁੱਤ ਨੌਕਰੀ ਕਰਕੇ ਸ਼ਾਮ ਨੂੰ ਘਰੋਂ ਪਰਤਣਾ ਹੋਵੇ। ਉਹਨੂੰ ਇੱਦਾਂ ਲੱਗਦਾ ਸੀ ਕਿ ਸਾਰੀ ਦੁਨੀਆਂ ਤੱਕ ਪਹੁੰਚਣ ਦਾ ਰਸਤਾ ਮੇਰਾ ਅਖਬਾਰਾਂ ਵਾਲਾ ਕਾਕਾ ਹੀ ਹੈ, ਮੈਨੂੰ ਇਹ ਘਰੇ ਬੈਠੀ ਨੂੰ ਸਾਰੀ ਦੁਨੀਆਂ ਦੀ ਸੈਰ ਕਰਾ ਦਿੰਦਾ। ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਇਸ ਬੰਦ ਘਰ ਦੇ ਵਿੱਚੋਂ ਸਾਰੀ ਦੁਨੀਆਂ ਨੂੰ ਵੇਖ ਪਾ ਰਹੀ ਹੋਵੇ। ਹੁਣ ਉਹ ਇਕੱਲੀਆਂ ਖਬਰਾਂ ਹੀ ਨਹੀਂ ਦਿੰਦਾ, ਹੁਣ ਉਹਦੀ ਸਾਰੀ ਦੁਨੀਆਂ ਦਾ ਹਿੱਸਾ ਬਣ ਚੁੱਕਾ। ਇਸ ਤਰੀਕੇ ਦੇ ਨਾਲ ਕਾਕਾ ਉਸ ਮਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਅਖਬਾਰਾਂ ਦੇ ਨਾਲ ਆਇਆ ਅਤੇ ਇੱਕ ਗੂੜਾ ਰਿਸ਼ਤਾ ਬਣ ਕੇ ਰਹਿ ਗਿਆ। ਕਹਾਣੀ ਲਿਖੀ ਸੀ ਬ੍ਰਹਮ ਪ੍ਰਕਾਸ਼ ਮਿਸ਼ਰਾ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਕੌਰ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਕਹਾਣੀ। ਅਕਸਰ ਆਪਾਂ ਸੁਣਿਆ ਹੋਊਗਾ ਜਿਹਦਾ ਕੋਈ ਨਹੀਂ ਉਹਦਾ ਉਹ ਰੱਬ ਹੈ, ਜਿਹਨੂੰ ਵੀ ਉਹਨੇ ਦੁਨੀਆਂ ਦੇ ਉੱਤੇ ਪੈਦਾ ਕੀਤਾ ਉਹਦੇ ਲਈ ਉਹਨੇ ਕੋਈ ਨਾ ਕੋਈ ਆਸਰਾ ਜ਼ਰੂਰ ਲੱਭ ਕੇ ਰੱਖਿਆ ਹੁੰਦਾ। ਗੱਲ ਹੈ ਸਿਰਫ ਸਾਡੇ ਨਜ਼ਰੀਏ ਦੀ, ਗੱਲ ਹੈ ਸਿਰਫ ਅਸੀਂ ਇੱਕ ਆਸ ਦੀ ਕਿਰਨ ਜਿਉਂਦੀ ਰੱਖੀਏ, ਬਾਹਾਂ ਖੁੱਲ੍ਹੀਆਂ ਰੱਖੀਏ। ਇਸ ਦੁਨੀਆਂ ਦੇ ਉੱਤੇ ਅਨੇਕਾਂ ਹੀ ਵੱਸਦੇ ਇਨਸਾਨ ਅਤੇ ਹਰ ਇੱਕ ਦੇ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਜੁੜਿਆ ਹੁੰਦਾ, ਕਿਸੇ ਦੇ ਨਾਲ ਖੱਟਾ, ਕਿਸੇ ਦੇ ਨਾਲ ਮਿੱਠਾ, ਕਿਸੇ ਦੇ ਨਾਲ ਕੌੜਾ। ਪਰ ਸੱਚ ਜਾਣੇ ਜਿੱਥੇ ਆਪਾਂ ਤੇ ਪਾ ਦਿੰਦੇ ਹਾਂ, ਜਿੱਥੇ ਆਪਾਂ ਮੋਹ ਪਾ ਦਿੰਦੇ ਹਾਂ, ਪਿਆਰ ਪਾ ਦਿੰਦੇ ਹਾਂ ਅਤੇ ਜਿੰਨਾ ਕੁ ਪਾ ਦਿੰਦੇ ਹਾਂ ਉਹ ਉਹਨਾਂ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਪੈਂਦਾ। ਕੁਛ ਵੀ ਇਸ ਦੁਨੀਆਂ ਤੋਂ ਲੈਣ ਤੋਂ ਪਹਿਲਾਂ ਤੁਹਾਨੂੰ ਪੱਲਿਓਂ ਕੁਛ ਨਾ ਕੁਛ ਦੇਣਾ ਪੈਂਦਾ। ਜੇ ਤੁਹਾਡੀ ਜ਼ਿੰਦਗੀ 'ਚ ਪਿਆਰ ਦੀ ਕਮੀ ਤੁਸੀਂ ਮਹਿਸੂਸ ਕਰਦੇ ਹੋ ਤਾਂ ਪਹਿਲਾਂ ਪਿਆਰ ਕਰਨਾ ਸਿੱਖੋ, ਉਹ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜੂਗਾ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਨਫ਼ਰਤ ਕਰੇ ਤਾਂ ਫਿਰ ਨਫ਼ਰਤ ਕਰਕੇ ਵੇਖ ਲਓ।
ਇਹ ਦੁਨੀਆ ਸਿਰਫ ਤੋਂ ਸਿਰਫ ਇੱਕ ਦੇਣ ਲੈਣ 'ਤੇ ਟਿੱਕੀ ਹੈ। ਯਾਦ ਰਹੇ ਜੋ ਤੁਸੀਂ ਦੇਣਾ ਉਹ ਤੁਸੀਂ ਲੈਣਾ, ਆਪਣਾਪਣ ਕਿਸੇ ਨੂੰ ਵਿਖਾਓਗੇ ਅਤੇ ਅੱਗੋਂ ਕੋਈ ਵੀ ਤੁਹਾਨੂੰ ਆਪਣਾਪਣ ਦੇ ਦੂਗਾ। ਕਦੀ ਵੀ ਤੁਸੀਂ ਦੁਨੀਆ 'ਤੇ ਇਕੱਲੇ ਮਹਿਸੂਸ ਨਹੀਂ ਕਰੋਗੇ। ਇਹ ਅਜੀਬ ਸੌਦੇਬਾਜ਼ੀ ਹੈ। ਇੱਕ ਸਾਹ ਵੀ ਲੈਣਾ ਹੋਵੇ ਤਾਂ ਪਹਿਲਾਂ ਇੱਕ ਸਾਹ ਦੇਣਾ ਪੈਂਦਾ। ਸੌ ਪਹਿਲਾਂ ਦੇਣਾ ਸਿੱਖੀਏ ਅਤੇ ਫਿਰ ਵੇਖੋ ਕੀ ਮਿਲਦਾ। ਸ਼ਾਇਦ ਇਹ ਕਹਾਣੀ ਸੁਣ ਕੇ ਕਿਸੇ ਨੂੰ ਜੇ ਪਹਿਲਾਂ ਤੱਕ ਲੱਗਦਾ ਹੋਵੇ ਕਿ ਉਹ ਇਸ ਦੁਨੀਆ 'ਤੇ ਬੜਾ ਇਕੱਲਾ ਹੈ, ਤਾਂ ਹੁਣ ਤੁਸੀਂ ਇਕੱਲੇ ਨਹੀਂ ਮਹਿਸੂਸ ਕਰੋਗੇ।

ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛਸ਼ੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ.
0: ਕਿਵੇਂ ਦਿਨ ਬਾਹਰ? ਠੀਕ ਆ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ.
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ. ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ.
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਅਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ 'ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
1: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ.
0: ਇਹਦਾ ਪੀ ਵਾਏ ਹੋ ਜੀ ਕੱਟਾਂ ਇਹਦਾ ਮੈਂ.
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਅਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ. ਅਤੇ
0: ਅਜੇ ਤੁਸੀਂ ਮੈਨੂੰ ਰਹਿ ਨਹੀਂ ਦਈਏ, ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਿਹਾ?
1: ਟੈਕਸ, ਹਾਂਜੀ, ਟੈਕਸ 'ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ.
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ.
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਹੈ ਤਾਂ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ. ਅੱਛਾ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਅਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ. ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ. ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ. ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ. ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ. ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ. ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ. ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ.
0: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ. ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ ਉੱਥੋਂ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ. ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ. ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ. ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ.
0: ਓਕੇ,
1: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ. ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ.
0: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
1: ਨਹੀਂ ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ ਸੋ ਇਹ ਦੋਨੋਂ ਵੱਖਰੇ ਵੱਖਰੇ ਨੇ ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਆ
0: ਓਕੇ
1: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ ਸਟੂਡੈਂਟ ਤੋਂ ਬਾਅਦ ਤੁਹਾਡੀ ਟੀਅਰ ਹੋ ਗਈ ਸਟਿਲ ਇਨ ਦੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ ਅਤੇ ਜੇ ਤੁਸੀਂ ਓਰਡੀਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ
0: ਓਕੇ ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ
1: ਅਤੇ
0: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ ਅੱਛਾ ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ
1: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ
0: ਜਿਵੇਂ
1: ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ ਉਸ ਤੋਂ ਬਾਅਦ ਤੁਸੀਂ PR ਹੋ ਗਏ ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ ਹੁਣ ਤੁਸੀਂ ਓਰਡੀਨਰੀ ਦੇ ਵਿੱਚ ਆ ਜਾਂਦੇ ਹਾਂ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ
0: ਨਹੀਂ ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ
1: ਨਹੀਂ ਇਹ ਆਟੋਮੈਟਿਕਲੀ ਹੋ ਜਾਂਦਾ ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਜ ਕਰਨੀ ਆ ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ
0: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ
1: ਹਾਂਜੀ
0: ਓਕੇ ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ ਪਰ ਜੇ ਮੰਨ ਲਓ ਉਹ ਆਲਰੇਡੀ ਮੰਨ ਲਓ ਮੈਂ ਇੰਡੀਆ ਤੋਂ ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ
1: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇਹਨਾਂ ਦੀ ਗੌਰਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ ਉਹਦੀਆਂ ਕੁਛ ਕੈਲਕੂਲੇਸ਼ਨ ਦੇ ਮੈਥਡ ਨੇ ਕਿ ਜਿਹਦੇ ਵਿੱਚ ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ ਉਹਦਾ ਮਕਸਦ ਹੀ ਇਹ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ ਸੋ ਫੇਅਰ ਹੋ ਜਾਂਦਾ
0: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ ਜਾਂ ਫਿਰ ਉੱਥੇ CA ਨੂੰ ਕਰਨਾ ਚਾਹੀਦਾ ਉੱਥੇ CA ਕਹਿ ਦਿੰਦੇ ਆ ਜ਼ਿਆਦਾ ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰੀ ਰਿਹਾ
1: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਆ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਅਤੇ ਉਹਦਾ ਰਿਕਾਰਡ ਤੁਸੀਂ ਦੇਣਾ ਕਿ ਲੈਟਸ ਸੇ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਜ ਕਰ ਚੁੱਕੇ ਹਾਂ ਟੈਕਸ ਪੇ ਕਰ ਚੁੱਕੇ ਹਾਂ ਅਤੇ ਉਹਦੀ ਕਾਪੀ ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਇੱਥੇ
0: ਓਕੇ ਅੱਛਾ ਇੱਕ ਬੜੀ ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ ਇੱਕ ਬੜੀ ਕੋਮਨ ਜੀ ਟਰਮ ਆ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ
1: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਓਰਡੀਨਰੀ ਹੁਣ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ
0: ਓਕੇ
1: ਸੋ ਉਹ ਡੇਟ ਮਾਇਨੇ ਰੱਖਦੀ ਆ ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਉਹ ਪ੍ਰੋਪਰਟੀ ਪੇਰੈਂਟਸ ਵੱਲੋਂ ਮਿਲੀ ਹੈ ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ
0: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਹੀ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ ਆਪ ਹੀ ਹੁਣ ਵੇਚੀ ਆ ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ
1: ਹਾਂਜੀ ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲੈਟਸ ਸੇ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ ਜ਼ਰੂਰੀ ਨਹੀਂ ਹੁੰਦੀ ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ 50% ਡਿਸਕਾਊਂਟ ਮਿਲੇਗਾ ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ
0: ਓਕੇ ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ ਕੀ ਫਿਰ ਵੀ ATU ਦੀ ਐਕਸੈਸ ਹੁੰਦੀ ਉੱਥੇ ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ ਜਾਂ ਫਿਰ ਨਹੀਂ ਆਪਾਂ ਲਾਇਬਲ
1: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ ਇਗਜ਼ਾਮਪਲ ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ ਤੁਸੀਂ ਅਤੇ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ ਐਵੇਂ ਨਹੀਂ ਹੈ ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਆ ਅਤੇ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ ਜਿੰਨਾ ਤੁਹਾਡਾ ਮੁਨਾਫਾ ਆ ਪੂਰੀ ਰਕਮ 'ਤੇ ਨਹੀਂ ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ 50 ਲੱਖ ਦੀ ਵੇਚੀ ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ
0: ਓਕੇ
1: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ ਸੋ ਐਸ ਲੋਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ ਜੋ ਟੈਕਸ ਬਣਦਾ ਤੁਸੀਂ ਪੇ ਕੀਤਾ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ATO ਫਾਇੰਡ ਆਊਟ ਕਰਦਾ ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ
0: ਓਕੇ ਸੋ ਇਸ ਲਿਹਾਜ਼ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਵਾਉਂਦਾ ਹੀ ਨਹੀਂ ਆ ਅਤੇ ਕੀ ਆਪਣੇ ਆਪ ATO ਨੂੰ ਪਤਾ ਲੱਗ ਜਾਂਦਾ ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ
1: ਦੇਖੋ ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ ਸੋ ਇੱਥੋਂ ਦਾ ਉੱਥੇ ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
0: ਜੀ
1: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
0: ਕਲੀਅਰ ਕਰੋ
1: ਹਾਂਜੀ
0: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ
1: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ
0: ਹੈ
1: ਟੈਕਸ ਪੇ ਕਰਨਾ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਹਾਂ ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਹਾਂ ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ
0: ਓਕੇ ਸੋ ਇਹ ਹੋ ਗਿਆ ਇੱਕ ਸਨੈਰੀਓ ਕਿ ਆਪਾਂ ਵਸਨੀਕ ਹਾਂ ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ ਫਿਰ ਕੋਈ ਲੈਣਾ ਦੇਣਾ ਨਹੀਂ
1: ਸੋ ਜੇ
0: ਮੰਨ ਲਓ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ
1: ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਬਟ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਅੰਡਰ ਸਪੈਸ਼ਲ ਰੂਲਸ ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਉੱਥੇ ਨਹੀਂ ਰਹਿ ਰਹੇ ਉਨੀ ਦੇਰ ਤੱਕ ਉਹ ਐਗਜ਼ੰਪਟ ਆ ਇੱਥੇ ਇੰਡੀਆ ਦੇ ਵਿੱਚ ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ ਤੇ ਇੱਕ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟ ਸੇ 30 ਲੱਖ ਦੀ ਲਈ ਸੀ ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ। ਲੈਟ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਆ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉਹਦੇ 'ਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
0: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
1: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ, ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
0: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ ਕਿ ਉਦੋਂ ਕੀ ਵੈਲਿਊ।
1: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
0: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲਿਊਏਸ਼ਨ ਕਰਵਾ ਲਈ ਜਾਵੇ।
1: ਹਾਂਜੀ
0: ਓਕੇ। ਅੱਛਾ ਹੁਣ ਦੂਸਰਾ ਸਿਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ ਉੱਥੇ ਹੈਗੀ ਆ,
1: ਹਾਂਜੀ,
0: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਹੋ ਉਹਦੇ, ਫਿਰ ਕੀ ਲਾਗੂ ਹੁੰਦਾ?
1: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ। ਜੇ ਤੁਸੀਂ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੋ ਟੈਕਸ ਪਰਪਸ ਲਈ ਅਤੇ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ, ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਛ ਵੀ ਪੈਸਾ ਆ ਰਿਹਾ ਅਤੇ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਅਤੇ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ, ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ 'ਤੇ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ 'ਤੇ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ, ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਉਹਦਾ ਕਿ ਪੈਸਾ ਕਿੱਥੋਂ ਆਇਆ
0: ਜੀ। ਅਤੇ ਅੱਛਾ ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
1: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟ ਸੇ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਹੈ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
0: ਓਕੇ। ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ, ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
1: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟ ਸੇ $1,00,000 ਵੀ ਭੇਜਣਾ ਚਾਹੁੰਦੇ ਆ ਅਤੇ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਐਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ। ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ, ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ USD $2,50,000 ਦੀ ਹੈਗੀ ਹੈ।
0: ਓਕੇ।
1: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
0: ਇੱਕ ਕੋਈ ਇੰਡੀਅਨ
1: ਰੈਜ਼ੀਡੈਂਟ ਅਗਰ ਨਹੀਂ ਪੂਰੇ ਸਾਲ ਦਾ,
0: ਅੱਛਾ ਪੂਰੇ ਸਾਲ ਦਾ,
1: ਇੱਕ ਸਾਲ ਦੀ ਲਿਮਿਟ ਹੈ
0: ਜੀ।
1: ਸੋ ਅਗਰ ਕੋਈ ਇੰਡੀਅਨ ਰੈਜ਼ੀਡੈਂਟ ਆ ਤੇ ਉਹ $2,50,000 USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ ਜਿਹਦੇ ਵਿੱਚ ਉਹ ਅਗਰ ਤੁਸੀਂ 10 ਲੱਖ ਰੁਪਏ ਤੋਂ ਵੱਧ ਭੇਜਦੇ ਹਾਂ ਉਸ ਤੋਂ ਉੱਪਰ ਤਾਂ ਉਹ ਟੀ ਸੀ ਐੱਸ ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ, ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਤਾਂ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ ਟੀ ਸੀ ਐੱਸ ਉਹ ਕੱਟਦੇ ਨੇ, 20% ਟੀ ਸੀ ਐੱਸ ਕੱਟਦੇ ਨੇ। ਅਗਰ ਉਹ ਪੈਸਾ ਉਹਦੇ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤਾਂ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ ਟੀ ਸੀ ਐੱਸ।
0: ਓਕੇ,
1: ਅਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡਸ ਟ੍ਰਾਂਸਫਰ ਕਰਦੇ ਹਾਂ ਉਹਦੇ 'ਤੇ ਕੋਈ ਟੀ ਸੀ ਐੱਸ ਨਹੀਂ ਕੱਟਿਆ ਜਾਂਦਾ। ਹਾਂਜੀ,
0: ਓਕੇ, ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
1: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟ੍ਰੇਟ ਵਿੱਚ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ, ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ।
0: ਓਕੇ,
1: ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ
0: ਜੇ ਉਹ ਜੱਦੀ ਆ ਤੇ?
1: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਹੈ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
0: ਜਦੋਂ ਤੁਹਾਡੇ ਨਾਂ 'ਤੇ ਹੋਈ ਆ,
1: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
0: ਓਕੇ,
1: ਉਹ ਤੁਹਾਡਾ ਕੋਸਟ ਬੇਸ ਹੈ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਓਕੇ,
1: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਹੈ 20 ਸਤੰਬਰ 1985 ਤੋਂ ਬਾਅਦ ਜਦੋਂ ਇੱਥੇ ਸੀ ਜੀ ਟੀ ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
0: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
1: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
0: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
1: ਤੁਸੀਂ? ਹਾਂ,
0: ਅਗਰ ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ ਆ ਜਾਂਦੇ। ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
1: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜ਼ੀਡੈਂਟ ਨਹੀਂ ਹੈ ਹੋਇਆ ਪੱਕੇ ਤੌਰ 'ਤੇ
0: ਜੀ,
1: ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਆ ਉਸ ਤੋਂ ਉੱਪਰ ਜੋ ਵੀ ਮੁਨਾਫੇ 'ਤੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
0: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ?
1: ਐਗਰੀਕਲਚਰ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
0: ਕਿਹੜੀ ਆ
1: ਕਿਹੜੀ ਆ, ਮੇਨ ਤਾਂ ਕੈਪੀਟਲ ਗੇਨ ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰਲ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
0: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨਟ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ, ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
1: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਰੇਟ ਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
0: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
1: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ. ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ. ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ, ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ, ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ. ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ, ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ.
0: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ. ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ. ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ.
1: ਇਨਵੈਸਟਮੈਂਟ ਤਾਂ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ. ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ, ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ. ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ. ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ. ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ. ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਉਹਦਾ ਰਿਕਾਰਡ ਕੀਪਿੰਗ ਬੈਸ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ.
0: ਅੱਛਾ, ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿ ਹੈ.
1: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ. ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਹੈ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਹਾਂ. ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਹੈ ਇੱਥੇ 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, 30% ਟੈਕਸ ਲੱਗਣਾ. ਜਿਵੇਂ ਤੁਸੀਂ ਕ੍ਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਅਤੇ 37% ਟੈਕਸ ਹੋ ਜਾਣਾ. ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਹਾਂ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ.
0: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ.
1: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ. ਤੁਸੀਂ ਸੈਲਰੀ ਆ ਰਹੀ ਤੁਹਾਨੂੰ, ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ.
0: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ ਐਨ ਆਰ ਆਈਜ਼ ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਣੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
1: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ ਐਨ ਆਰ ਈ ਅਕਾਊਂਟਸ ਹੋ ਗਏ ਜਾਂ ਐਨ ਆਰ ਓ ਅਕਾਊਂਟਸ ਹੋ ਗਏ. ਐਨ ਆਰ ਈ ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ.
0: ਐਨ ਆਰ ਈ
1: ਨੋਨ ਰੈਜੀਡੈਂਟ ਐਕਸਟਰਨਲ.
0: ਓਕੇ,
1: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ. ਇੰਡੀਆ ਦੇ ਵਿੱਚ ਐਨ ਆਰ ਈ ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ. ਪਰ ਆਸਟ੍ਰੇਲੀਆ ਦੇ ਵਿੱਚ ਸਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ. ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ. ਜਿਹੜਾ ਐਨ ਆਰ ਓ ਅਕਾਊਂਟ ਹੈ ਉਹ ਹੈਗਾ ਨੋਨ ਰੈਜੀਡੈਂਟ ਓਰਡਨਰੀ. ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਅਰਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ. ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ. ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ, ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ. ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ, ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
0: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
1: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
0: ਪਹਿਲਾਂ,
1: ਨਾ ਕਿ ਏ ਟੀ ਓ ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਉ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
0: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਨਹੀਂ ਉਹਨਾਂ ਦੀ, ਟੀ ਏ ਡੀ ਏ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
1: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
0: ਕਿਸੇ ਵੀ ਤਰ੍ਹਾਂ ਦੀ,
1: ਕਿਸੇ ਵੀ ਤਰ੍ਹਾਂ ਦੀ ਆ ਰਹੀ ਹੈ, ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਹੈ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ, ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
0: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
1: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ, ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰੈਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕ ਨੂੰ ਉੱਥੇ ਰਿਸੀਵ ਹੋਇਆ, ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ, ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰੈਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ, ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
0: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰ ਹੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ ਸੀ ਜੀ ਟੀ, ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋ ਗਈ ਸਾਰੀ?
1: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਸੇ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ
0: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
1: ਜੋ ਤਾਂ। ਹਾਂਜੀ,
0: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋਅ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50 ਦਾ 50 ਹੀ ਇੱਥੇ ਲਿਆ ਵਾ,
1: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋਅ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧ ਆਇਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਹੈ ਤੁਹਾਡੇ ਨਾਮ ਦੇ ਉੱਤੇ 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਪਾਏ ਉਹ ਕਰਨਾ ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
0: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਹਨੂੰ

0: ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ ਤਾਂ ਜਦੋਂ ਮਤਲਬ ਕੁਛ ਵੀ ਜਿਵੇਂ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਐਂਡ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ, ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ, ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ, ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ, ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
1: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
0: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ, ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਜ਼ ਲੌਂਗ ਐਜ਼ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾ ਕੰਫਰਟੇਬਲ ਹੋ ਉਸ ਵੇ ਨਾ ਕਰੋ, ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਉਹ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ, ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਜ਼ ਲੌਂਗ ਐਜ਼ ਉਹ ਇਨਫੋਰਮੇਸ਼ਨ ਹੈ ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ,
1: ਚਾਹੇ ਉਹ ਡੈਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ?
0: ਹਾਂਜੀ,
1: ਉਹ ਵੀ ਰਿਕਾਰਡ ਮੰਨਿਆ ਜਾਂਦਾ?
0: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
1: ਯਾਦ
0: ਰੱਖਣ ਲਈ,
1: ਓਕੇ,
0: ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਅਤੇ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤਾਂ ਚਾਹੀਦਾ, ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਵਿੱਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
1: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਹੋਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
0: ਦੇਖੋ ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ, ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ ਐਜ਼ ਲੌਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ ਤੁਹਾਨੂੰ ਨਹੀਂ ਪਤਾ ਸੀ ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ, ਹਰ ਚੀਜ਼ ਦਾ ਸਲਿਊਸ਼ਨ ਹੈ, ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ ਅਤੇ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਇੰਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
1: ਤਾਂ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਵੀ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
0: ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ

0: ਅਕਾਊਂਟੈਂਟ ਦੇ ਨਾਲ, ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ਼ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਆ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
1: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस MP द्वारा अधिकृत सदर मेट्रोपॉलिटन रीजन के सदस्य, लेवल 1670 चैपल स्ट्रीट साउथ 11, daviddavis.com।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਮੋਬਾਈਲ ਸਪੀਡ ਕੈਮਰੋ ਕੇ ਲਿਏ ਬਾਏਂ ਮੁੜੇ, ਪੁਲਿਸ ਮੋਟਰਸਾਈਕਲ ਯੂਨਿਟ ਕੇ ਲਿਏ ਦਾਏਂ ਮੁੜੇ, ਜੀਵਨ ਕੇ ਲਿਏ ਖਤਰਨਾਕ ਦੁਰਘਟਨਾ ਕੀ ਸਥਿਤੀ ਮੇਂ ਸੀਧੇ ਆਗੇ ਜਾਣਾ ਜਾਰੀ ਰੱਖੇ।
2: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ ਯਹ ਆਪ ਪਰ ਨਿਰਭਰ ਹੈ। ਅਗਰ ਆਪ ਤੇਜ਼ ਗਾੜੀ ਚਲਾਤੇ ਹੈ ਚਾਹੇ ਥੋੜਾ ਸਾ ਭੀ ਤੋ ਯਹ ਗਲਤ ਬਾਤ ਹੈ। TAC की ओर से एक संदेश।
3: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टे करनो बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 Collins Road, Milton।
4: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। आओ थोड़ा कोई हल करिए, हुन थोड़े मोढे नाल मोढा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा,
5: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले, जो ने एक दहाके तो वेर बी टोयोटा दे नाल।
4: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग, वेरी बी टोयोटा द स्मार्ट चॉइस।
6: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚੱਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
10: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लेंडिंग।
11: सोना चाहिदा,
12: भरोसा चाहिदा,
11: क्वालिटी ते बाईबैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बायबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
13: किथे वज गई तेरी गड्डी?
14: गड्डी ता ठीक हो जू,
8: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
13: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
14: ਮੈਨੇ ਨਹੀਂ ਸੋਚਾ ਥਾ ਕਿ ਇਹ ਨੌਕਰੀ ਮੇਰੇ ਲਈ ਹੋਗੀ, ਲੇਕਿਨ ਮੁਝੇ ਜਲਦ ਹੀ ਅਹਿਸਾਸ ਹੁਆ ਕਿ ਮੇਰੇ ਪਾਸ ਪਹਿਲੇ ਸੇ ਜੋ ਕੌਸ਼ਲ ਹੈ ਵੇ ਬਿਲਕੁਲ ਵਹੀ ਹੈ ਜੋ ਮੁਝੇ ਇੱਕ ਅੱਛੀ ਜੇਲ ਅਧਿਕਾਰੀ ਬਣਨੇ ਕੇ ਲਈ ਚਾਹੀਏ ਥੇ। ਆਪਣੇ ਬਾਤਚੀਤ ਕੇ ਕੌਸ਼ਲ ਕਾ ਉਪਯੋਗ ਕਰਨਾ ਔਰ ਇੱਕ ਅੱਛੀ ਰੋਲ ਮਾਡਲ ਬਣਨਾ ਔਰ ਇਸ ਸਭ ਕਾ ਅਨੁਭਵ ਮੁਝੇ ਮੇਰੇ ਸਹਿਯੋਗੀ ਸਾਥੀਓ ਕੇ ਸਾਥ ਹੋਤਾ ਹੈ। ਯਦੀ ਆਪ ਵੀ ਆਪਣੇ ਕੌਸ਼ਲ ਕਾ ਉਪਯੋਗ ਕਰਕੇ ਇੱਕ ਐਸਾ ਕਰੀਅਰ ਬਣਾਉਣਾ ਚਾਹਤੇ ਹੈ ਜੋ ਫਾਇਦੇਮੰਦ ਔਰ ਸੁਰਕਸ਼ਿਤ ਹੋ, ਤੋ ਅਭੀ ਆਵੇਦਨ ਕਰੇ। ਸਰਚ ਕਰੇ ਕਰੈਕਸ਼ਨਸ ਵਿਕਟੋਰੀਆ ਕਰੀਅਰਸ, ਵਿਕਟੋਰੀਅਨ ਸਰਕਾਰ, 1 ਟ੍ਰੈਜਰੀ ਪਲੇਸ, ਮੈਲਬੋਰਨ ਦੁਆਰਾ ਅਧਿਕ੍ਰਿਤ।
15: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ। ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।
16: ਟੈਨਸ਼ਨ ਮੇਰੀ ਟੈਨਸ਼ਨ
17: ਕੀ ਹੋਇਆ?
16: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
17: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
16: ਜਾਂ 90-77-97-33
17: ਜਾਂ ਈਮੇਲ info@vyimmigration.com.au।
16: ਯਾਦ ਰੱਖੋ 9077-9733।
17: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
16: ਹਰ ਕਦਮ ਤੁਹਾਡੇ ਨਾਲ।
18: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
19: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध, नियम और शर्तें लागू।
20: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
21: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
20: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
22: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੋਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ੍ਹ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਕਿ ਇੰਨਾ ਸਖ਼ਤ ਇੱਥੇ ਲਾਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ ਹਜ਼ਮ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ
सारे काम कर लो पर आ नहीं कर सकते, तुसी तस्करी नहीं कर सकते हैगे। तो फिर ये कानून नू इन्ना कोना ने सख्त बनाया हो या भी कल कोई तीन पांच करता है किसी होर गल नू लैके उहदे ते यही इल्जाम पा दो कि इन्हें तो जी नशे की तस्करी की है। सो दैट्स एन ईजी टारगेट के कोई भी होर चीज़ हैगी नशे की तस्करी का केस पा दो। तो पता ही है भी साउदी अरब यदि तो कोई माफ़ी है नहीं, कोई भी कंट्री उन्होंने मत्था नहीं लगा सकूगी। 2015 जदों तो राजा सलमान बिन अब्दुल बिन अजीज अल साउद जदों तो सिंघासन पर बैठा है हुण तक मौत की सज़ा पाने वाले की गिणती जी है 2000 हो चुकी है। 50% वो विदेशी ने, फॉरनर्स ने। और अमनेस्टी इंटरनेशनल तो यह भी कहती है कि पिछले साल यानी पूरा का पूरा जो कैलेंडर ईयर से जनवरी तो दसंबर तक का 2025 का 350 लोगों 356 टू बी स्पैसीफिक 356 लोगों मौत की सज़ा दी गई सी। इनफैक्ट इट इज़ मोर दैन ईरान, इट इज़ मोर दैन चाइना, उन्निया इनिया सज़ावं उत्थे भी नहीं दित्तिया गई। और किसी भी किस्म का नशा जिहड़ा है वह साउदी अरब के ड्रग्स की तस्करी गैर कानूनी कारोबार ये खिलाफ सरकार इन्नी गंभीर हैगी है कि फॉरनर्स नूं तां नहीं बख्शदे हैगे। सो इत्थों ये कहानी इत्थे तक दी सी, खबर इत्थों तक दी सी। हुण इहदे च की चक्कर की है कि जिहड़े UAE ने, जिहड़ा साउदी अरब है, जिहड़े ये कंट्रीज़ ने, इन्हां दे अपने लॉज हैगे ने नशे नूं लैके। कुछ ड्रग्स जिहड़ियां आस्ट्रेलिया दे विच, मैं आस्ट्रेलिया दे हवाले तों गल कर रहा क्योंकि हुण मैनूं इंडियन सोसाइटी दा इन्ना इलम नहीं हैगा कि उत्थों किहड़े नशे लैके जांदे ने लोग, या फिर उत्थे इलम तो नहीं कह सकता पर पता है, पर वह भी चलो वह भी अज के प्रोग्राम के गल कर लें। पर हाँ आप आस्ट्रेलिया दे विच क्योंकि बैठे हैं तो मैं थोनों इतों की एक कहानी दस दिना। बेसिकली जो तुसी किसी भी कंट्री दे विच ट्रैवल करना है ना, क्योंकि हुण बैक टू बैक बहुत हो गई, पिछले एक तो दो हफ्तों के इन खबर बैक टू बैक सुन लिया कि आस्ट्रेलीयन इंडोनेशिया च फड़ लिया, आस्ट्रेलीयन UAE च फड़ लिया, इंडियन साउदी अरब च फड़ लिया। ये पिछले एक दो हफ्तों च इन न्यूज़ आ गई, प्लस कुछ एक नशियां दिया होर ऐसिया ऐसिया खबर आ रही ने कि सोचा कि ड्रग्स के नाल जुड़ी रिपोर्ट ही एक तुहाडे नाल शेयर कर ली जाए। हुण जदों जिहड़ी गल मैं दसन लगे सी कि जदों तुसी फॉरन ट्रैवल करते हो, किसी दूसरी कंट्री च ट्रैवल करते हो, दो चीज़ा जरूर कर लो। एक तो TGA यानी कि आस्ट्रेलिया च थेरेपेटिक गुड्स एडमिनिस्ट्रेशन उन्हां दी वैबसाइट, ते दूजी स्मार्ट ट्रैवलर। हुण दोहां दा काम बड़ा सौखा हैगा, जे TGA दी वैबसाइट ते जाना हैगा तां www.tga.gov.au उत्थे एक सैगमेंट हैगा रिसोर्स एंड गाइडेंस दा, उहदे विच जदों तुसीं क्लिक करोगे उपर ये बटन बने हुए ने होम दे, मैं पूरी इहदी रिसर्च करके देख के लियांदा सी, होम फिर प्रोडक्ट रेगुलेशन फिर सेफ्टी शॉर्टेज फिर रिसोर्स गाइडेंस ते फिर बिजनेस सर्विस। जदों रिसोर्स गाइडेंस ते क्लिक करदे हो उहदे अंदर कंज्यूमर एंड रिसोर्स नाम दा एक होर बटन अगे निकल आऊगा, तो उहदे ते जदों क्लिक करोगे तो उत्थे अलग अलग किस्म के टैब हैगे ने। उहदे च एक टैब आंदा है ट्रैवलिंग विद मेडिसन एंड मैडिकल डिवाइसिज। नाउ वेंस यू क्लिक ऑन दिस लिंक, जदों इहदे ते क्लिक करोगे तो वह तुहानू स्मार्ट ट्रैवल की वैबसाइट पर भी ले जा सकता है, तो जे कोई स्पैसीफिक कंट्री का कौंसुलेट या एम्बैसी चैक करना वह भी कर सकता है। प्लस तुसी अपने डॉक्टर के नाल किमें गलबात करके जानी है, डॉक्टर की लैटर किमें लैके जानी है, PBS मेडिसन ने यानी फार्मास्यूटिकल बेनीफिट स्कीम दे विच वो तुसी लैने हो, उन्हां दी जानकारी जिहड़ी हैगी ओह किमें लैके जानी है, अपनी पूरी दी पूरी ट्रिप नूं तुसी ऑर्गनाइज़ किमें करना है, मेडिसन्स जिहड़ियां ने या मेडिकल डिवाइसिज जिहड़े ने उन्हां नूं तुसी कैरी किमें करना है, हैंड लगेज किहड़ियां लिजा सकदे हो, क्योंकि कईआं नूं तां इह वी हुंदा ना कि हैंडी चाहीदियां ने, ते किहड़ियां तुसी लगेज दे विच पा के रखनी है और किस किस्म दी केयर दे विच लैके जानी है। इट्स एवरीथिंग बहुत डिटेल दे विच जानकारी जिहड़ी है तुहानूं TGA की वैबसाइट तो मिल जाएगी। नंबर दो, जिहड़े स्मार्ट ट्रैवलर जिहड़ी एक वैबसाइट है उहदे तो भी तुसीं चैक करो जरूर जदों ट्रैवल करना, ताकि बलजिंदर सिंह वर्गा केस तुहाडे नाल ना होवे कि किसी कंट्री दे विच जा रहे हो तो तुहानूं पता होवे। हुण smarttraveler.gov.au एक वैबसाइट है, उहदे च तुसीं न्यूज़ एंड अपडेट दे उत्ते क्लिक करके ते थले एक सब बटन निकले आऊगा प्रिस्क्रिप्शन ड्रग्स एंड ट्रैवल, किहड़ियां किहड़ियां ड्रग्स जिहड़ियां ने तुसीं लैके जा सकते हो, ताकि क्योंकि आस्ट्रेलिया की सरकार ने इन्हां देशां नूं कह रखिया कि साडे देश दे विच आ फलां फलां लीगल जिहड़ियां ड्रग्स हैगियां ने, ठीक है तुहाडे देश च नहीं हैगियां, पर साडे देश दा कोई भी नागरिक पासपोर्ट होल्डर जदों तुहाडे देश दे विच ट्रैवल करेगा तो उहदे कोलों आ चीज़ां चैक कर लियो।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ. ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕ੍ਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕ੍ਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ. ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਪਾਨ ਦੇ ਵਿੱਚ ਬੈਂਡ ਹੈ. ਜਪਾਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਣੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫੈਂਡਾਈਨ ਫੈਂਡਾਈਟੇਟ. ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲੀਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲਿਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ ਦਾ, ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕ ਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀ ਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ. ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ. ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ. ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਕਿ ਆਹ ਪੈਕੇਟ ਉੱਥੇ ਦੇ ਆਓ, ਫਲਾਣਾ ਪੈਕੇਟ ਇੱਧਰ ਲੈ ਆ, ਹੈ ਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ। ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ। ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ, ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ। ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ, ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕੇਟ ਲੈ ਕੇ ਜਾ ਰਹੇ ਸੀਗੇ ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ, ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਆ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਆ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ, ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ। ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ, ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ, ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਤਾਂ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਅਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਕਰੈਟਮ ਜਿਹੜਾ ਹੈ ਨਾ
ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੰਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ। ਇੱਥੇ ਟੂ ਬਿਗ ਕੁਆਂਟਿਟੀ, ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ। ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕ੍ਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕ੍ਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕ੍ਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕ੍ਰੈਟਮ, ਕੈਫੀਨ, ਆਪਣਾ ਓਪੀਆਈਡ, ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ, ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕ੍ਰੈਟਮ ਹੈ, ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ, ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ, ਜਿਵੇਂ ਹਾਈਡਰੋ ਕ੍ਰਿਸਟਾਮਰਗਰਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ, ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ, ਭਰਮ ਵਾਲੀ ਸਥਿਤੀ, ਜੋ ਇਹ ਪਤਾ ਹੀ ਨਹੀਂ ਹੈਗਾ, ਦੁਨੀਆ ਮਰਦੀ ਮਰੇ, ਜਲਦੀ ਜਲੇ, ਕੀ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ, ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ, ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ ਇਮੀਜੀਏਟ, ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ, ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕ੍ਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕ੍ਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕ੍ਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ। ਹੁਣ ਉੱਥੇ ਇਹਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕ੍ਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕ੍ਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦਏਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ। ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕ੍ਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ ਹੋ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ,
ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 July 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 milligrams ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਤਾਂ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਣਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹਿ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ, ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 to 24 years ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 times ਇਜ਼ਾਫਾ ਹੋਇਆ, BBC ਨੇ ਨਿਊਜ਼ ਲਗਾਈ ਸੀ। 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5%

ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜੜਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ. ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ. ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ. ਇਹਦੀ ਪੀ ਐੱਚ ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ. ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ. ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ. ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ. ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 ਗ੍ਰਾਮ ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ. ਇਹ 16 ਗ੍ਰਾਮ ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ. ਪਰ ਨਿਕੋਟਿਨ ਪਾਊਚ 'ਚ ਤਾਂ 150 ਗ੍ਰਾਮ ਤੱਕ ਵੀ ਹੁੰਦੀ ਹੈ. ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 ਗ੍ਰਾਮ ਮਿਲੀਗ੍ਰਾਮ ਵੀ ਹੁੰਦੀ ਹੈ, ਕਈਆਂ 'ਚ 50 ਮਿਲੀਗ੍ਰਾਮ ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ. ਸੋ ਸਿਗਰਟ ਦੇ ਨਾਲੋਂ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ. ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ. ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ. ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ ਅਸਰ ਦਿਖ ਰਹੇ ਹੈਗੇ ਨੇ. ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ. ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ. ਸਵੀਡਨ 'ਚ 16 ਤੋਂ 29 ਸਾਲ ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ. ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ, ਟਬੈਕੋ ਸੰਸ ਦੀ ਸ਼ੁਰੂਆਤ ਹੀ, ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ. ਦੈਟਸ ਰੀਅਲੀ ਇੰਟਰਸਟਿੰਗ. ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੁੱਕਣਗੇ. ਸੋ ਚਾਹੇ ਉਹ ਅਮੈਰੀਕਾ, ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁੱਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ. ਸੋ ਹੁਣ ਉੱਥੇ ਦੀ ਗੌਰਮੈਂਟ ਨੇ ਇਹ ਲਾਅ ਲਿਆਂਦਾ, ਟਬਾਕੋ ਅਤੇ ਵੇਪਸ ਐਕਟ, ਹੁਣ ਨਹੀਂ ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ. ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ, ਕਿ ਇੱਥੇ ABF ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ. ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ, ਜਿਵੇਂ ਤੁਹਾਨੂੰ ਦੱਸਿਆ. NSW ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ. ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, NSW ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ, ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ, ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ. ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ. ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ, ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ. ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ, ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ, ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ? ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ. ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ
ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ

ਹੁੰਦੇ ਨੇ। 2-3 ਸਾਲ ਪਹਿਲਾਂ ਤੁਹਾਨੂੰ ਯਾਦ ਹੋਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇੱਟ ਟੂ ਬੀ ਕੰਟੀਨਿਊਡ। ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ 1974 'ਚ, ਆਈ ਸੀ ਫਿਲਮ ਮਿਸੀਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ। 60s ਦੇ ਡੈਕੇਡ ਦੇ ਵਿੱਚ ਬੀਟਨਿਕਸ 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ। ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ। ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ, ਇਨਫੈਕਟ ਉਹ 60s ਦੇ ਵਿੱਚ, ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ 60s ਤੋਂ ਲੈ ਕੇ 80s ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ, ਅਫਗਾਨਿਸਤਾਨ, ਭਾਰਤ, ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ। ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਇਹਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ। ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ, ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਉਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ
ਬਹੁਤ ਵਧੀਆ ਟੂਰਿਜ਼ਮ ਸੀ ਇਹ ਤਾਲਿਬਾਨ ਇੰਨੇ ਹੈ ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ ਉੱਥੇ ਟੂਰਿਸਟ ਆਉਂਦੇ ਸੀ ਉੱਥੇ ਲੋਕ ਰੁਕਦੇ ਸੀ ਉੱਥੇ ਜਿਹੜੇ ਇੰਜੋਏ ਕਰਦੇ ਸੀ ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ ਚਰਸ ਫੀਮ ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ ਅਡੰਟ ਨੂੰ ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ ਉਦੋਂ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ ਕਿ ਤੁਸੀਂ ਈਰਾਨ 'ਚ ਰੁਕੋ ਤੁਸੀਂ ਅਫਗਾਨਿਸਤਾਨ 'ਚ ਰੁਕੋ ਇੱਥੇ ਚਰਸ ਲਓ ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ ਲਾਈਬ੍ਰੇਰੀਜ਼ ਦੇ ਵਿੱਚ ਹੈ ਨਾ ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ ਪਾਕਿਸਤਾਨ ਤੋਂ ਬੜਾ ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵੋਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ ਲਾਹੌਰ ਦੇ ਵਿੱਚ ਹੋ ਗਿਆ ਕਰਾਚੀ ਦੇ ਵਿੱਚ ਹੋ ਗਿਆ ਰਾਵਲ ਪਿੰਡੀ 'ਚ ਹੋ ਗਿਆ ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ ਜ਼ਮੀਨੀ ਪੱਧਰ ਦੇ ਉੱਤੇ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ ਉਸ ਕਿਸਮ ਦਾ ਇੱਕ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ ਇਵੈਂਟ ਅੱਗੇ ਵੀ ਹੁੰਦੇ ਸੀ ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ ਮੁਲੰਬੀ ਦੇ ਵਿੱਚ ਹੋਏ NSW ਤੋਂ ਹੁੰਦੇ ਹੁੰਦੇ ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ 37 ਦਾ ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ ਇਹ 37 ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ ਇੰਗਲਿਸ਼ ਦੇ ਵਿੱਚ ਹੈਗਾ ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ ABC ਨੇ ਉਹ ਤਿਆਰ ਕੀਤਾ ਅਤੇ ਟਾਈਮ ਵੀ ਦੇਖ ਲਈਏ ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ ਆਈ ਐਮ ਨੋਟ ਸ਼ੋਰ ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ 1890 ਤੋਂ ਬਾਅਦ
एक लैबोरेटरी दे विच तैयार की जाती है। साइंस जिहड़ा उस वक्त अपने सिखर दे उत्ते सीगा, जा रहा सी, साइंस अगे वध रहा सी, और किवें 100 सालां दे विच एक दवाई तो एक नशे दे रूप दे विच हैरोइन जिहड़ी है वह इस्तेमाल होण लग पई। डाइसल ट्राफर मोरफिन जिहड़ी इहनू कहा जांदा हैगा, और हैरोइन हो गई, लाइसाइटोल हो गई, एस्प्रिन हो गई, इन्हां तिन्नां नूं तां एक नशे नशे नहीं एक दवाई दे तौर दे उत्ते वरत्या जांदा सीगा। किस तरीके दे कोई भी वैसे चीज़ हैगी है जदों कहने हुंदे आ कि अत हो जाती है तो उहदा नशा किवें होण लग पैंदा। इनफैक्ट आस्ट्रेलिया दे विच जिहड़ा क्रिमिनल इंटैलीजेंस कमीशन है ACIC, उन्होंने दसिया है कि आस्ट्रेलिया च किहड़े नशे ने जिहड़े जदों आपां जदों बस्तीवाद बनिया सी, आस्ट्रेलिया फैडरल होया सी उस वक्त तो लैके, तो फिर उस तो बाद आधुनिक दौर दे विच दुनिया दे विच ये दो तीन घटनावां जिहड़ियां ने वो क्रांतिकारी घटनावां ने, आलमी जंग, वर्ल्ड वॉर्स, अमेरिका ने जिहड़ी वियतनाम ते अटैक कीती, उस तो बाद बहुत कुछ बदलिया, उस समय दे विच बहुत कुछ हो रहा सी बैकड्रॉप दे विच, या USSR दा टुटना, इन्हां सारिआं दे उत्ते आपां एपीसोड कर चुके हैं, फ्रांस की क्रांति ते कर चुके हैं, रूस ईरान की क्रांति ते कर चुके हैं, रूस दे बन के टुटन की कहानी ते कर चुके हैं, वो सारे पॉडकास्ट तुसीं साडे हुण तां पुराने भी मिलते हैं उत्तों जाके सुने हो जरूर। वो किस तरीके दे नाल पूरी वर्ल्ड दी जिहड़ी एक वर्ल्ड ऑर्डर है उहनूं किवें वह सैट करदे ने हौली हौली हौली हौली, पता नहीं ये अपने आप हुई ने चीज़ा सह सुभा हुई ने, पता नहीं ये कितिया मैं कितिया गई वालिया अगे यकीन करता होंगे कि इस किस्म की एक कॉन्सपीरेसी थ्योरी है। नो डाउट दे आर फ्यू पीपल, दे आर फ्यू फैमिलीज, दे आर फ्यू ऑर्गनाइजेशनस, ओनली फ्यू 150 होणगे वो लोग जिहड़े कंट्रोल करना चाहते हैगे ने, पर किवें कुछ चीज़ा अपने आप, क्योंकि लोगों का माइंड सैट जाऊगा उधर नूं नहीं जाऊगा वो नहीं ना पता है, किवें हौली हौली चीज़ों कंट्रोल कर लैंदे। उदाहरण के तौर के उत्ते कोकीन, हुण आस्ट्रेलिया दे विच कोकीन पैदा नहीं हुंदी हैगी, जे तुसीं आस्ट्रेलिया दी जिहड़ा आस्ट्रेलिया दे डेमोग्राफिक्स नूं समझो, आस्ट्रेलियन हैल्थ इंस्टीट्यूट है ना जिहड़ा, आस्ट्रेलियन इंस्टीट्यूट ऑफ हैल्थ एंड वेलफेयर, उहनां दी इक वैबसाइट है AIHW.gov.au, सरकारी वैबसाइट है, उह च अलकोहल, टबैको, होर ड्रग्स दे उत्ते भी इह कित्थों मिलदियां ने, किवें मिलदियां ने, एक बहुत डिटेल्ड रिपोर्ट हैगी है। वो च दसिया होया है कि कोकीन जिहड़ी है वह 69% आस्ट्रेलियन कंज्यूम करते हैं, बनती है नहीं, आँधी कितों है, 8000 किलोग्राम कोकीन साल दे विच आस्ट्रेलियन फूक जाते हैं, ये तो कोकीन की गल है, 15000 किलोग्राम मैथाफेटेमाइन जिहड़ी आस्ट्रेलियन साल दे विच फूक जाते हैं, यानी कि ये कंजम्पशन भी बहुत ज़्यादा हैगी है। फिर MDMA होगी, हैरोइन होगी, कैटामाइन होगी, ये सारिया ड्रग्स आस्ट्रेलिया दे विच कुछ बनदियां ने कुछ नहीं बनदियां, पर फिर भी यह बड़े आसानी दे नाल इत्थे आ रही ने, बिक रही हैगिया ने। जोंबी ड्रग उहदे ते एक दिन तुहाडे नाल खबरां दे विच आया गया या किसी पॉडकास्ट दे विच शेयर किया सी कि आस्ट्रेलिया च जोंबी ड्रग्स कितनियां ज़्यादा पॉपुलर हो गई। इनफैक्ट अजकल तो यह इंडिया दे विच भी चल रही ने, जोंबी ड्रग्स होंदियां ने जिवें ज़ाइलाइज़िन नाम की एक दवाई है जिहड़ी डाक्टर दिंदे ने, बेसिकली वह घोड़िया बेहोश करन दे लई दित्ती जांदी है दवाई, तो उहदे च जे तुसीं फेंटानिल ते हैरोइन रला दो वह जिहड़ी तिकड़ी इक बनदी है ज़ाइलाइज़िन दी, फेंटामिन ते फेंटानिल ते हैरोइन रला के तो इंसान दे शरीर नूं सुन्न कर दूगी, उहनूं ज़ोंबी कहिंदे ने, उहनूं कंज्यूम करके थोड़ी जिही मिकदार च वी कंज्यूम करके जिंदा लाश बन जांदे तुसीं, ते उहदा जिहड़ा कोई बंदा एक बार कंज्यूम कर लैंदा वो इको ही थां ते कहिंदे ने कि कई कई घंटे तक बिना हिले जुले खड़ा रह सकदा, इस करके इहनूं ज़ोंबी ड्रग कहिंदे ने। जिवें ज़ोंबीज़ नूं पता नहीं ना हुंदा इंडिया दे विच, तां इनफैक्ट पिछले कुछ सालां तों मैं हुण की दसां, इस बार जदों मैं इंडिया गया तां मैं इह तजर्बा खुद कीता, मैडिकल स्टोर दे उत्ते मुंडे बच्चे आके उन्हां नूं धेले दा ज्ञान नहीं हैगा, कुछ नहीं पता हैगा उन्हां नूं, रोड लॉज दा नहीं पता हैगा, मतलब पता लगता है गल करन तो पता लगता है कि कोई नॉलेज नहीं, बट प्रैगबलिन दे जी मतलब दवाइया के नाम मूँह जबानी याद ने, और प्रैगबलिन वर्गिया दवाइया तो जड़िया आम तौर के उत्ते इस किस्म दया ज़ाइलाइज़िन वर्गी होगी ना, उन्होंने ज़ोंबी ड्रग तुसी कह सकते हो, उस कैटेगरी वह फॉल कर दया ने, वह बरत रहे हैं। याबा, याबा एक पागलपंथी दवाई होंगी है, बांग्लादेश थाईलैंड बहुत वरती जाती है, हूँ ये जिदन कित इंडिया आ गई या आस्ट्रेलिया आ गई, ये की है याबा दे विच मैथाफेटेमाइन ते कैफीन ये रला के देंदे ने,
ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ ਇਨਫੈਕਟ ਕਰੇਜ਼ੀ ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕਰੇਜ਼ੀ ਮੈਡੀਸਨ ਹੁੰਦਾ ਉਹ ਤੁਹਾਨੂੰ ਕਰੇਜ਼ੀ ਕਰ ਦੂਗੀ ਯੂ ਵਿਲ ਸੇ ਕਿ ਯਾਰ ਬੜਾ ਡਰੱਗ ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ ਜਦੋਂ ਉਹਦਾ ਅਸਰ ਟੁੱਟੂਗਾ ਯੂ ਵਿਲ ਬੀ ਲਾਈਕ ਮੈਡ ਕਰੇਜ਼ੀ ਪਾਗਲ ਹੋ ਜਾਓਗੇ ਤੁਸੀਂ ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕਐਂਡ ਹੁੰਦਾ ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ ਚਲੇ ਜਿਓ ਕਿਸੇ ਵੀ ਹੋਸਪਿਟਲ ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ ਆਈ ਹੈਵ ਡਨ ਦੈਟ ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ ਜਨਾਨੀਆਂ ਦੀਆਂ ਕੁੱਟੀਆਂ ਹੋਈਆਂ ਲਾਲੋ ਲਾਲ ਹੋਈਆਂ ਲਹੂ ਨਿਕਲ ਰਿਹਾ ਬੁਰੇ ਹਾਲ ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ ਪਰਿਵਾਰ ਟੁੱਟ ਜਾਂਦੇ ਨੇ ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ ਇਨਫੈਕਟ ਮੰਦਾਕਨੀ ਖਰਗੋਸ਼ ਲੋਲੀਪੋਪ ਚਮਚਮ ਪੰਜਾਬ 'ਚ ਤੁਸੀਂ ਜਾਓਗੇ ਇਹ ਸਿੰਥੈਟਿਕ ਡਰੱਗਸ ਨੇ ਪਾਊਡਰਸ ਨੇ ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ ਕਿਵੇਂ ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ ਇਹ ਨਸ਼ਾ ਨਹੀਂ ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ ਇੱਕ ਦਵਾਈ ਦੀ ਤਰ੍ਹਾਂ ਨਹੀਂ ਤਾਂ ਉਹ ਨਸ਼ਾ ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ ਚਾਹੇ ਉਹ ਚਿੱਟਾ ਹੋਵੇ ਚਾਹੇ ਉਹ ਭੁੱਕੀ ਹੋਵੇ ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ ਜ਼ਾਈਲਾਈਜ਼ਨ ਵਰਗੀਆਂ ਚਾਹੇ ਉਹ ਕ੍ਰੈਟਮ ਹੋਵੇ ਹੈਰੋਇਨ ਹੋਵੇ ਐਨੀਥਿੰਗ ਯੂ ਕਾਂਟ ਜਸਟੀਫਾਈ ਇਟ ਐਨੀਵੇਜ਼ ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ ਸਮਝਾਉਣਾ ਮਕਸਦ ਨਹੀਂ ਹੈਗਾ ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਅ ਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗ 'ਚ ਜਾ ਕੇ ਦੇਖੋ ਸਿੱਖੋ ਉਹ ਬਾਬੇ ਸਮਝਾਉਂਦੇ ਹੁੰਦੇ ਨੇ ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ ਪਰ ਇੱਕ ਨੌਲੇਜ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ ਦੋ ਵਾਰ ਕੀਤਾ ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ ਦੋ ਵਾਰ ਪਏ ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕਟ ਇੱਧਰੋਂ ਉੱਧਰ ਉੱਧਰੋਂ ਇੱਧਰ ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇਗੇ ਅਤੇ ਫਿਰ ਸਾਰੀ ਕਹਾਣੀ ਖਤਮ ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ ਚਾਹੇ ਉਹ ਸਵੀਡਨ ਦੀ ਗੱਲ ਹੈ ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ ਬਹੁਤ ਆਮ ਹੋ ਗਿਆ ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ ਸ਼ਰੇਆਮ ਹੋ ਗਿਆ ਟਾਈਮ ਟੂ ਪੌਜ਼ ਇਟ ਟਾਈਮ ਟੂ ਸਟੋਪ ਇਟ ਸੋਚੋ ਕੀ ਕਰ ਕੀ ਰਹੇ ਹੈਗੇ ਹੋ ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ ਸੋਰੀ ਪਰ ਨੋ ਸੋਰੀ ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ ਧੰਨਵਾਦ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਗੁਲਾਬ ਦਾ ਸੁੱਕੇ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: In 2006, one in four young people were bullied. In 2026, one in four young people are still bullied. What the buck? We're Project Rocket, and we need you to give a buck about bullying so we can drive change. Every buck given helps fund youth-driven programs in Aussie schools. Give a buck about bullying. Search Project Rocket. That's Rock It to donate today.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
5: ਟੈਂਸ਼ਨ ਮੇਰੀ ਟੈਂਸ਼ਨ
6: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 9077-9933
6: ਜਾਂ ਈਮੇਲ info@vyimmigration.com.au
5: ਯਾਦ ਰੱਖੋ 9077-9733
6: VY Immigration and Education Consultant
5: ਹਰ ਕਦਮ ਤੁਹਾਡੇ ਨਾਲ
7: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
8: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: रेडियो हाँ जी 1674 एम दे उत्ते तुहाडा सारयां दा स्वागत जी। मैं गौतम कपिल और प्रोग्राम एक देश पंजाब की गल कीचे प्रीतम सिंह रूपाल भाजी होरां दे नाल करदे हां। 19वीं सदी दा जिहड़ा मध सी ओह भारत जदों गुलामी दीआं बेड़ियां दे विच जकड़िया होया सी, बरतानवी बस्तीवाद सी, बहुत थोड़े जे हिस्से च पुर्तगाली या फ्रांसीसी बस्तीवाद भी सी। सो मुकदी गल इह कि एशिया दे ज़्यादातर देशां दे विच कलोनाइजेशन दा जिहड़ा दौर चल रहा सी। अफ्रीका दे जिहड़े मुल्क सीगे अफ्रीकी मुल्कां दे विच वी सी और अफ्रीकी मुल्कां दे विच उत्थों दा जिहड़ा समाजक पतन हो रहा सी, अफ्रीका दे लोग जिहड़े सी उत्थों दीआं स्थानक भाषावां छड के अपने धर्म छड के अपनियां बोलियां छड के बरतानवी ते फ्रांसीसी ते पुर्तगाली समाज दे विच रचदे मिलदे जा रहे सी और जिहदे असर अज दी तरीक च असीं देखदे वी हां। जे ज़्यादातर अफ्रीकी मुल्कां च तुसीं जाओगे उन्हां दीआं अपनियां स्थानक भाषावां तां हैगीआं ने पर फिर भी उह ज़्यादातर कैथोलिक धर्म नूं मन्नदे ने ते अंग्रेजी बोलदे ने। भारत दे विच इस किस्म दे नाल किते ना हो जावे इस करके उस दौर दे विच बहुत सारियां लहरां चलियां सी, ब्रह्म समाजी लहर होगी, आर्या समाजी लहर होगी ते पंजाब वाले पासे सिंघ सभा लहर भी एक ऐसे किस्म दी लहर सी कि अपना सभ्याचार अपना जिहड़ा विरसा उस नूं किते गवा ना दिता जावे, अपनी धर्म दी होंद ना खो जावे, अपनी भाषा दी होंद ना खो जावे। वैसे क्यों इहदे ते गल कर रहे हैगे उहदा जिहड़ा पूरा दा पूरा संदर्भ है वह प्रीतम सिंह रूपाल भाजी सानू दसनगे, साढ़े नाल फोन लाइन दे उत्ते मौजूद है ने भाई। सत श्री अकाल जी। जी आयां नूं
1: सत श्री अकाल गौतम जी, मेरे वालों सारे स्रोतां नूं भी सत श्री अकाल
0: जी। अज सिंघ सभा लहर की गल करनी हैगी है, वजह की है इहदी ते किस तरीके दे नाल तुसीं इस इहदी सिंघ सभा लहर है जिहड़ी इहदी अहमियत समझा सकदे हो पंजाब दे संदर्भ च भारत दे संदर्भ दे विच और किदां इहनां ने जिहड़ी आपां जिवें मन के चलदे हैगे हैं कि पंजाब दे विच बहुत सारियां लहरां जिहड़ियां ने अलग अलग तरीके दियां चलियां हैगियां ने पर इह उहनां दे विचों सब तो मोढ़ी और सब तो अहम क्यों मनी जांदी है ते इहदे नाल जिहड़ी अज दे तरीक दी पंजाब दी होंद हैगी उह कहा जांदा है कि काफ़ी हद तक बची रह गई है। चलो खैर उह असीं अपने हत्थां नाल खराब कर रहे हैं पर उहदी भी वजह की है।
1: असल दे विच गौतम जी जिहड़ी सिंघ सभा मूवमेंट है जां सिंघ सभा लहर है कई तत्काली कारण बने ये लहर शुरू होने दे विच। आपां गल अज तां कर रहे हैं क्योंकि अज पहली अक्तूबर है ते अज तो ठीक आपां कह सकदे हैं कि 153 साल पहला जिहड़ी है 1873 दे विच जिहड़ी है सिंघ सभा लहर जिहड़ी है ये शुरू हुई सी, सिंघ सभा की स्थापना हुई सी अमृतसर दे विच। जिहड़ा बाकी सारा एक माहौल है जो चलता रहा समय समय जां हुण तक जिथे पहुंचे है एक सिक्खी पहुंची है जां पंजाब पहुंचे है ते इहदे विच मैं समझदा कि इस मूवमेंट दा इस लहर दा बहुत वड्डा जिहड़ा हैगा वह योगदान है ते उहदे कई कारण। वैसे तुसीं जिहड़ी भूमिका बड़ी वधिया तुसीं बन्नी है कि तत्काली कारण की बने ते क्योंकि जदों बस्तीवाद ने अपना असर दिखाउणा शुरू कीता क्योंकि बस्तीवाद दी शुरुआत तां व्यापार तों हुंदी है ते जदों थां थां ते जिहड़ियां बरतानवी कंपनियां जांदियां ने ते फिर हौली हौली बरतानवी व्यापारियां तों बाद फिर उहनां दे मिशनरी जांदे ने फिर उहनां दी फौजां जांदियां ने उहनां दी पुलिस जांदी है ते इक इदां दा इक तरीका सी उहनां दा पूरी दुनिया दे उपर राज करन दा ते इत्थे भी इस तरह वापर है। हालांकि पंजाब दे विच जिहड़ी है ईस्ट इंडिया कंपनी दे आउण तों बाद पूरे 100 बाद जिहड़ा है वह फिरंगी आए जां आपां कह सकदे हां कि बरतानवी हुकूमत दा हिस्सा बणिया जां पंजाब दी आपां एनेक्सेशन कहिंदे हां उह होई रलेवां होया बहुत सारियां गल्लां ते जिस तरह होरना थावां ते जिहड़ा है मिशनरियां ने रंग दिखाउणे शुरू कीते बाकी आपां गल छड्ड दिंदे हां इतिहास बहुत लंबा है ते इसे तरह पंजाब दे विच भी फिर मिशनरियां ने जदों मिशन जिहड़े है स्कूल खुले ते मिशन कॉलेज खुले ते उहनां ने फिर जिहड़ा है हौली हौली ये धर्म परिवर्तन वाले पासे भी काम शुरू कीता। हुण उहदा कारण एक पंजाब दे विच ये रिएक्शन क्यों बनिया इहदा भी एक वड्डा कारण है। हालांकि जिहड़ा मिशनरियां दा सब तो वड्डा थ्रस्ट जिहड़ा सीगा गौतम जी वह नॉर्थ ईस्ट सी जिथे कोई धर्म है ही नहीं सी, उत्थे ज्यादा लोग आदिवासी सी कबीले सी उन्होंने सहूलतां दी लोड़ सी ते उन्होंने वो सहूलतां दित्तियां एजुकेशन दित्ती मैडिकल सहूलतां दित्तियां। अज भी उत्थे पिंडां दे विच ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕੋਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ, ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ, ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੀ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ, ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ, ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ, ਕਿਉਂਕਿ ਮਿਸ਼ਨ ਵੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ, ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ, ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲਿਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ, ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ, ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ, ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ, ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕੋਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੰਨੇ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ, ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਏਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ, ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ, ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ, ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ, ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨਹੀਂ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ। ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਇਹ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ ਤੇ, ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ। ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀ ਦਾ ਪੁੱਤਰ ਸੀ ਠਾਕੁਰ ਸਿੰਘ ਸੰਧਾਵਾਲੀ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ। ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਜੀ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ। ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ, ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ। ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ। ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਹ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ਼ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਕਰਕੇ ਚੀਫ਼ ਖਾਲਸਾ ਦੀਵਾਨ ਜਿਹੜਾ ਬਣਦਾ। ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇੱਦਾਂ ਦਾ ਆਪਾਂ ਇਹ ਕਹਿੰਦੇ ਕਿ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲਦਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ। ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ, ਇੱਥੋਂ ਦਾ ਜਿਹੜਾ ਕਲਚਰ ਹੈ, ਇੱਥੋਂ ਜਿਹੜਾ ਧਰਮ ਹੈ, ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ, ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ, ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ, ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ, ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ, ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾ ਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ, ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ, ਮਹਾਰਾਜਾ ਨਾਭਾ ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ, ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦਾ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰਨੇ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੱਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ। ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ, ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਓ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜੇ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ, ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਇੱਕ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀ ਹੁੰਦੇ ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਬਣੀ ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੋਲ ਕੋਈ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਓਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ ਹੋਰ ਏਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ। ਫਿਰ ਉੱਥੋਂ ਜਵਾਬ ਮੰਗਣਾ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੈਥੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢ ਲਾਂਗਾ ਆਪਣੀ ਜਿਹੜੀ ਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉੱਥੋਂ ਹਟਾਇਆ ਨੀ। ਅੱਜ ਵੀ ਸਤਿਆਰਥ ਪ੍ਰਕਾਸ਼ ਦਾ ਹਿੱਸਾ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ, ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋਇਆ। ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ, ਤੇ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਏਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
0: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ, ਉਹਨਾਂ ਨੂੰ ਉਹ ਸਪੋਰਟ ਕਰਦੇ ਸੀ, ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ। ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ। ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਆ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ। ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟੇਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ। ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ, ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ, ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ, ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ, ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ। ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ਼ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ, ਵਾਜ਼ ਇਟ ਇੰਟੈਂਸ਼ਨਲੀ ਇੰਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ?
1: ਨਹੀਂ ਨਹੀਂ, ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ, ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ, ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ। ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ, ਅਕਾਲੀ ਮੋਰਚੇ ਲੱਗੇ, ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ, ਕਿਤੇ ਹੈ ਨਹੀਂ। ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ। ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ ਚ ਖਾਸ ਕਰਕੇ ਭਾਈ ਕਾਹਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ, ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ, ਉਹ ਡੀਸੀ ਰਹੇ ਇੱਥੇ, ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ, ਕਮਿਸ਼ਨਰ ਰਹੇ ਹਨ, ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ। ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਹਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ, ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ। ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ਼ ਪ੍ਰਚਾਰ ਕਰਨਾ। ਤੇ ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ। ਤੇ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ, ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ, ਜੇ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰ ਜਾਣ ਸਿੰਘ ਸਭੀਏ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ, ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰਕਾਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ਼ ਵੀ ਦਿੰਦੇ ਆ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
0: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ ਅਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਅਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
1: ਹਾਂਜੀ, ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ, ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਰੇਡੀਓ
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tyrefors.com.au।

ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ ਦਾ। ਉਹ ਸਰਕਾਰੀ ਨੌਕਰੀ ਕਰਦੀ ਸੀ ਤੇ ਘਰ ਵਾਲਾ ਪ੍ਰਾਈਵੇਟ ਜੌਬ। ਸਹੁਰੇ ਪਰਿਵਾਰ ਦੇ ਵਿੱਚ ਨਿੱਤ ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋਂ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ ਸੀ। ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ, ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ ਮਾਣ ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਠੱਗਿਆ ਚਾਹੇ ਮਹਿਸੂਸ ਕਰਦੀ ਸੀ ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ, ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ। ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ ਉਹਨੇ ਮੁਆਫ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ। ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ, ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤਾਂ ਉਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ ਦਿੱਤਾ। ਇੱਕ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ, ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ,
ਰੁੱਖਾਂ ਨੂੰ ਲੱਗਦੇ ਨੇ। ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ ਤੁਸੀਂ ਇੱਥੇ ਮਹਿੰਗੇ ਬ੍ਰਾਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਂਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕ ਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ। ਖੁਸ਼ ਤਾਂ ਉਹ ਵੀ ਨਹੀਂ ਸੀ, ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ। ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ। ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜਿਹੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ? ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ?

ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਜਿਵੇਂ ਮੈਂ ਸਮਝ ਕੀ ਪੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਹੀਂ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤੇ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ, ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ, ਅੰਦਰੋਂ ਅੰਦਰ ਹੀ ਸੋਚੀ ਜਾਂਦੀ ਆ ਸਾਡੀ ਕੋਈ ਜ਼ਿੰਦਗੀ ਹੈ। ਬੇਟਾ ਅੰਦਰ ਗੁੰਮ ਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਹੀ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੀ ਤੱਕ ਪਹੁੰਚਾ ਦਿੱਤੀ। ਅਗਲੀ ਰੋਟੀ ਦੇਣ ਆਪ ਹਿੰਮਤ ਕਰ ਲਈ, ਘਰ ਵਾਲੇ ਤੱਕ ਪਹੁੰਚੀ। ਦੋਵਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਈਆਂ ਤਾਂ ਪਤਾ ਲੱਗਾ ਅੱਖਾਂ ਦੇ ਵਿੱਚ ਤੇ ਉਹਦੇ ਵੀ ਅਥਰੂ ਸਨ। ਰੋਟੀ ਬੜਾ ਕੇ ਮੁੜਨ ਲੱਗੀ ਤਾਂ ਕਹਿਣ ਲੱਗਾ, ਤੇਰੀ ਰੋਟੀ ਕਿੱਥੇ ਹੈ, ਮੈਂ ਨਹੀਂ ਖਾਣੀ। ਰੁੱਖਾ ਜਿਹਾ ਜਵਾਬ ਦਿੱਤਾ। ਮੁੜ ਕੇ ਅੰਦਰ ਜਾਣ ਲੱਗੀ ਤਾਂ ਘਰ ਵਾਲੇ ਨੇ ਥਾਲੀ ਇੱਕ ਪਾਸੇ ਰੱਖ ਕੇ ਬਾਂਹ ਫੜ ਲਈ। ਤੈਨੂੰ ਪਤਾ ਫੈਕਟਰੀ ਦੇ ਵਿੱਚ ਅੱਜ ਕੱਲ੍ਹ ਬੜੀ ਹਲਚਲ ਚੱਲ ਰਹੀ ਹੈ, ਸ਼ਾਇਦ ਇੱਕ ਦੋ ਦਿਨ ਤੱਕ ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ, ਸ਼ਾਇਦ ਇੱਕ ਦੋ ਦਿਨ ਤੱਕ ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ। ਫੈਕਟਰੀ ਦੇ ਮਾਲਕ ਆਪਸ ਦੇ ਵਿੱਚ ਕਾਫੀ ਲੜ ਝਗੜ ਰਹੇ ਨੇ ਇੰਨੀ ਦਿਨ, ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਵੇਂ ਘਰ ਦੇ ਖਰਚੇ ਚੱਲਣਗੇ। ਮੈਂ ਸੋਚ ਰਿਹਾ ਸੀ ਕੁਝ ਹੋਰ ਖਰਚੇ ਘਰ ਦੇ ਚਲੋ ਘਟਾ ਲਾਂਗੇ। ਮੈਂ ਸੋਚ ਰਿਹਾ ਸੀ ਰੁੱਖੀ ਮਿੱਸੀ ਖਾ ਕੇ 4 ਦਿਨ ਕੱਢ ਲਾਂਗੇ, ਫਿਰ ਕੋਈ ਨਵੀਂ ਨੌਕਰੀ ਵੇਖੀ ਜਾਊਗੀ, ਹੋਵੇ ਨਾ ਹੋਵੇ ਤਾਂ ਘਰ ਦੀ ਕਿਸ਼ਤੀ ਚੱਲਦੀ ਰਹੇ। ਤੇਰੀ ਨੌਕਰੀ ਦੇ ਨਾਲ ਇਹ ਸਾਰਾ ਚੱਲਣਾ ਔਖਾ। ਇਹ ਗੱਲ ਸੁਣ ਕੇ ਜਿੱਦਾਂ ਉਹ ਇੱਕਦਮ ਸੁੰਨ ਹੋ ਗਈ ਹੋਵੇ, ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ। ਇਹ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਵਾਲਾ ਕਿੰਨੇ ਬੋਝ ਦੇ ਵਿੱਚੋਂ ਲੰਘ ਰਿਹਾ। ਉਹ ਤਾਂ ਐਵੇਂ ਆਪਣੇ ਗੁੱਸੇ ਗਿਲੇ ਕਰੇਗੀ। ਇੱਕਦਮ ਜਿੱਦਾਂ ਫਿਰ ਉਹਦੀ ਭੁੱਬ ਨਿਕਲ ਗਈ ਹੋਵੇ, ਰੋਂਦੀ ਰੋਂਦੀ ਉੱਥੇ ਹੀ ਘਰ ਵਾਲੇ ਕੋਲ ਬੈਠ ਗਈ, ਉਹਦੀ ਗੋਦ ਦੇ ਵਿੱਚ ਸਿਰ ਰੱਖ ਕੇ। ਜੀ ਚਿੰਤਾ ਕਾਹਦੀ ਹੈ, ਮੈਂ ਕਮਾ ਰਹੀ ਹਾਂ ਨਾ, ਕੀ ਫਰਕ ਪੈਂਦਾ। ਜਦੋਂ ਠੀਕ ਇਹ ਮਾਹੌਲ ਠੀਕ ਨਹੀਂ ਹੁੰਦਾ, ਮੇਰੀ ਨੌਕਰੀ ਹੈਗੀ ਹੈ, ਕਿਵੇਂ ਨਾ ਕਿਵੇਂ ਕਰ ਲਾਂਗੇ ਗੁਜ਼ਾਰਾ। ਤੁਸੀਂ ਚਿੰਤਾ ਨਾ ਕਰਿਆ ਕਰੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਵੀ ਦੇਰ ਸਵੇਰ ਮਿਲ ਹੀ ਜਾਣੀ ਆ। ਤੁਸੀਂ ਠੀਕ ਕਹਿੰਦੇ ਹੋ, ਆਪਾਂ ਥੋੜ੍ਹਾ ਸਮਾਂ ਹੱਥ ਘੁੱਟ ਕੇ ਚੱਲ ਲਾਂਗੇ।

ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾ ਹੈ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ, ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਕੀ ਬੋਲ ਦੇਣਾ ਸੀ, ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ, ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ, ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ, ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤੇ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ ਤੇ ਧੰਨਵਾਦ, ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ, ਅਤੇ ਕਦੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਉਹਾਰ ਹੋਵੇ। ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂ ਨਾ ਨਿਕਲ ਪਾਵੇ, ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜਾਵੇ, ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fitravels.com.au te.

0: सोना चाहिदा,
1: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: किथे वज गई तेरी गड्डी?
3: गड्डी ता ठीक हो जू, पर इंश्योरेंस वालिया नू, लीगल वालिया नू एथे प्रदेश विच समझाऊंगा किवे?
2: तेरे वांग किन्ने ही अपने भैन भरावां दी टेंशन मिंटां च दूर कीती है। सिंह स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथोराइज्ड काम ते। फ्री लीगल एडवाइस लई कॉल करो 0383857748 ते। सिंह स्मैश रिपेयर, 8 ग्रेस वे, रेवन हॉल।
4: कि तुसी जानदे हो कि बच्चे दा लगभग 90% दिमाग ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ। ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
11: ਕੀ ਆਪ ਸੋਲਰ ਕੀ ਸਰਵਿਸਿੰਗ ਕੇ ਲਿਏ ਫੋਨ ਕਰਨੇ ਕੀ ਬਜਾਏ ਘਰ ਮੇ ਆਗ ਲਗਨੇ ਕਾ ਜੋਖਿਮ ਉਠਾਏਂਗੇ? ਆਪਣੇ ਸੋਲਰ ਪੈਨਲਸ ਕੋ ਅੱਛੀ ਸਥਿਤੀ ਮੇ ਰੱਖਕਰ ਆਪ ਬਿਜਲੀ ਕੇ ਕਾਰਨ ਘਰ ਮੇ ਆਗ ਲਗਨੇ ਕੇ ਖਤਰੇ ਕੋ ਟਾਲ ਸਕੇਂਗੇ ਤਥਾ ਔਰ ਵੀ ਅਧਿਕ ਪ੍ਰਭਾਵਸ਼ਾਲੀ ਸਿਸਟਮ ਕੇ ਲਾਭੋਂ ਕਾ ਆਨੰਦ ਉਠਾਏਂਗੇ। ਇਸ ਲਈ ਅਗਰ ਆਪ ਕੇ ਘਰ ਮੇ 2 ਸਾਲ ਜਾਂ ਉਸਸੇ ਵੀ ਪਹਿਲੇ ਸੇ ਸੋਲਰ ਸਿਸਟਮ ਇੰਸਟਾਲ ਹੈ ਤੋ ਜੋਖਿਮ ਨਾ ਉਠਾਏਂ, ਸੋਲਰ ਸੁਰੱਖਿਅਤ ਰਹੇ। ਲਾਇਸੈਂਸ ਧਾਰਕ E-Grade ਇਲੈਕਟ੍ਰੀਸ਼ੀਅਨ ਸੇ ਆਪਣੇ ਸੋਲਰ ਕੀ ਸਰਵਿਸਿੰਗ ਕਰਵਾਏ ਔਰ ਅਧਿਕ ਜਾਣਨੇ ਕੇ ਲਈ energysafe.vic.gov.au ਪਰ ਜਾਏ। ਐਨਰਜੀ ਸੇਫ ਹਮੇਸ਼ਾ, ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਅਧਿਕ।
12: Attention, ladies and gentlemen, this is your captain
1: फ्लाइट मेलबर्न तो इंडिया या पाकिस्तान, सिडनी तो इंडिया या पाकिस्तान, कितने भी जा सकती है।
12: अटेंशन प्लीज, दिल कहता है कर जाना है, फ्लाइट सर्च करके थक गए, स्विच करो हाई फाई ट्रेवल्स पे। योर लोकल ट्रेवल एजेंसी रेटेड 4.9 स्टार ऑन गूगल। बुक नाउ पे लेटर। फ्लाइट बुक करनी है आज ही कॉल करो 1300-533-311 पे या ऑनलाइन बुक करो highfivetravels.com.au पे।
13: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
14: हर घर विच असी अपने प्यारियां दा ख्याल रखदे हां। छोटियां छोटियां आदतां जो असी घर विच अपनाउंदे हां ओह भी इसे देखभाल दा हिस्सा हन। अपने परिवार नूं सुरक्षित रखण दे तरीके साडी रोजाना जिंदगी दा हिस्सा बन जांदे हन। यही कारण है कि यारा वैली वाटर भी तुहाडे पीण वाले पानी नूं सुरक्षित रखण लई उसे तरह पूरा ख्याल रखदा है। ज्यादातर पानी सुरक्षित कैचमेंटा तो आंदा है अते तुहाडे घर तक पहुंचन तो पहला बकायदा जांचया जांदा है। अते हर रोज साडे भाईचारे दे परिवार टूटी तो सीधा पानी पीण दा आनंद लैंदे हन। इसलिए जदों तुसी अपनी टूटी खोलदे हो तां तुसी पूरे भरोसे नाल उस विचों सीधा पानी पी सकदे हो। हर बूंद विच भरोसा, यारा वैली वाटर।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਸ਼ੂ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ੍ਹ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਸਖ਼ਤ ਇੱਥੇ ਲੋਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ, ਤਸਕਰੀ ਨਹੀਂ ਕਰ ਸਕਦੇ ਹੈਗੇ। ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ, ਉਹਦੇ 'ਤੇ ਇਹੀ ਇਲਜ਼ਾਮ ਪਾ ਦਿਓ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ। ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਓ। ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ, ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ। 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ, ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ। 50% ਉਹਦੇ 'ਚ ਵਿਦੇਸ਼ੀ ਨੇ, ਫੋਰਨਰਸ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ, 350 ਲੋਕਾਂ ਨੂੰ, 356 ਟੂ ਬੀ ਸਪੈਸੀਫਿਕ, 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ, ਇਟ ਇਜ਼ ਮੋਰ ਦੈਨ ਚਾਈਨਾ। ਉਹਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ। ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ, ਗੈਰ ਕਾਨੂੰਨੀ ਕਾਰੋਬਾਰ, ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ। ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ, ਇਹ ਖ਼ਬਰ ਇੱਥੋਂ ਤੱਕ ਦੀ ਸੀ। ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ, ਜਿਹੜਾ ਸਾਊਦੀ ਅਰਬ ਹੈ, ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ। ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੋਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ, ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਰ ਪਤਾ ਹੈ, ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ। ਪਰ ਹਾਂ, ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ। ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ, ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ, ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖ਼ਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ, ਆਸਟ੍ਰੇਲੀਅਨ UAE 'ਚ ਫੜ ਲਿਆ, ਇੰਡੀਅਨ ਸਾਊਦੀ ਅਰਬ 'ਚ ਫੜ ਲਿਆ। ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ, ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖ਼ਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ। ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ, ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ, ਦੋ ਚੀਜ਼ਾਂ ਜ਼ਰੂਰ ਕਰ ਲਓ। ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਵੈਬਸਾਈਟ, ਅਤੇ ਦੂਜੀ ਸਮਾਰਟ ਟਰੈਵਲਰ। ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ। ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au, ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ, ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ। ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਂਦਾ ਸੀ, ਹੋਮ, ਫਿਰ ਪ੍ਰੋਡਕਟ ਰੈਗੂਲੇਸ਼ਨ, ਫਿਰ ਸੇਫਟੀ ਸ਼ੋਰਟੇਜ, ਫਿਰ ਰਿਸੋਰਸ ਗਾਈਡੈਂਸ, ਅਤੇ ਫਿਰ ਬਿਜ਼ਨਸ ਸਰਵਿਸ। ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ, ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆ ਹੋਊਗਾ, ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ। ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ। ਨਾਓ ਵੈਨਸ ਯੂ ਕਲਿੱਕ ਔਨ ਦਿਸ ਲਿੰਕ, ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ, ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਐਮਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ। ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ, ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ, PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ, ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ, ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ, ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ, ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ, ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ, ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ, ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ। ਇਟਸ ਐਵਰੀਥਿੰਗ, ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ। ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ, ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ। ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ, ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆ ਹੋਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ, ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ, ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ, ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ, ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ. ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ. ਨਹੀਂ ਵਰਤਦੇ. ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਆ ਉਹ ਚੀਜ਼. ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ. ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ. ਔਰ ਉਹ ਜਪਾਨ ਦੇ ਵਿੱਚ ਬੈਂਡ ਹੈ. ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ. ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ. ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਨੇ. ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ. ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ. ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ. ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ. ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ, ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫਿੰਡਾਈਨ ਫਿੰਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ. ਰਿਟਾਲੀਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ. ਰਿਟਾਲੀਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ. ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ. ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼. ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ. ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ 'ਚ ਤਾਂ ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ. UAE ਕਹਿੰਦਾ ਹੈ ਕਿ ਇਹ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕਲਿਸਟ ਕੀਤਾ ਹੋਇਆ. ਨੋ ਵੇ, ਲਗੇਜ ਤਾਂ ਮਤਲਬ ਹੈਂਡੀਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ. ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ. ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇੰਸੂਲਿਨ ਟ੍ਰਿਗਰ ਹੋ ਗਈ ਸੀਗੀ, ਇਹ ਵੋ ਫਲਾਣਾ ਧਿਮਕਾ. ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ. ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ. ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ. ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ. ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ. ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ. ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ. ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ. ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ. ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ. ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ. ਸੋ ਦੈਟਸ ਨੋਟ ਦੀ ਪੁਆਇੰਟ. ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ. ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ. ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ ਸਪਲਾਇਰ ਬਣ ਕੇ ਕਿ ਆਹ ਪੈਕਟ ਉੱਥੇ ਦੇ ਆ ਉਹ ਫਲਾਣਾ ਪੈਕਟ ਇੱਧਰ ਲੈ ਆ ਹੈ ਨਾ ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ ਦੇ ਡੋਂਟ ਨੋ ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ ਦੇ ਡੋਂਟ ਨੋ ਯੰਗ ਏਜ ਹੁੰਦੀ ਹੈ ਗਰਮ ਖੂਨ ਹੁੰਦਾ ਉਦੋਂ ਨਹੀਂ ਪਤਾ ਹੁੰਦਾ ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ ਕਿਉਂਕਿ ਦੋ ਕੇਸ ਸੀ ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ ਇਨਕਲੂਡਿੰਗ ਆਸਟ੍ਰੇਲੀਆ ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ ਇਸ ਕਰਕੇ ਫਿਰ ਉਹ ਚਾਹੇ ਟੀ ਜੀ ਏ 'ਤੇ ਮੈਂ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ ਨਹੀਂ ਉਹ ਨਹੀਂ ਲੈਣਾ ਹੈਗਾ ਸੋ ਕਰੈਟਮ ਕੀ ਚੀਜ਼ ਹੈਗੀ ਹੈ ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ ਯਾਨੀ ਓਪੀਆਇਡ ਵਰਗਾ ਹੁੰਦਾ ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ ਨੋਟ ਓਨਲੀ ਕਰੈਟਮ ਨਿਕੋਟਿਨ ਪਾਊਚ ਸੱਪ ਦਾ ਜ਼ਹਿਰ ਕੀ ਕੁਛ ਕਿਹੜੀਆਂ ਕਿਹੜੀਆਂ ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ ਕਿਉਂ ਸੁਣਾਂਗੇ ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ ਸੋਸਾਇਟੀ ਜਿਹੜੀ ਹੈ ਨਾ ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕਟ ਲੈ ਕੇ ਜਾ ਰਹੇ ਸੀਗੇ ਔਰ ਉਹ ਵਰਤਦੇ ਸੀਗੇ ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ ਖਬਰ ਇੱਥੇ ਤੱਕ ਨਹੀਂ ਸੀ ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ ਖਬਰ ਇਸ ਤੋਂ ਅੱਗੇ ਵੱਧਦੀ ਹੈ ਇਹ ਯੂਨੀਵਰਸਿਟੀ ਆਫ ਮਿਸੀਸੀਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ ਜਿਹਨੂੰ ਉਹ ਕੰਜ਼ਿਊਮ ਕਰਦੇ ਸੀ ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ ਸਪਲਾਈ ਨਹੀਂ ਕਰ ਸਕਦੇ ਪ੍ਰੋਡਿਊਸ ਨਹੀਂ ਕਰ ਸਕਦੇ ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ ਡੈਸਟੀਨੇਸ਼ਨ ਆਸਟ੍ਰੇਲੀਆ ਸੀ ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ ਹੁਣ ਜ਼ਿਆਦਾਤਰ ਥਾਈਲੈਂਡ ਮਲੇਸ਼ੀਆ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ ਕਰੈਟਮ ਹੈ ਕੀ ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ ਥਾਈਲੈਂਡ ਮਲੇਸ਼ੀਆ ਇੰਡੋਨੇਸ਼ੀਆ ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ ਅੱਛਾ ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ ਇੱਕ ਇਹਦੇ 'ਚ ਇੱਕ ਤਾਂ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਅਤਾ ਵੱਧ ਰਹੀ ਹੈਗੀ ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ ਨਿਊਯਾਰਕ ਦੀ ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਉਹਨਾਂ ਨੇ ਇਹ ਗੱਲ ਦੇਖੀ ਹੈ ਕਿ
क्रैटम जेड़ा है ना वो बहुत ज़्यादा गाढ़े बहुत कॉन्सनट्रेटिड गाढ़े रूप दे विच बेचा जाता है। इदा नहीं कि माड़ी मोटी जिवें चुटकी रला के हो ना कंट्री च वरतदे ने, इत्थे टू बिग क्वांटिटी मतलब पाउडर हो गया एक पाउच लै लो पूरा दा पूरा एक गोली लै लो और ये बड़ी ईजीली मिल रहा उत्थे कन्वीनियंस स्टोर दे उत्ते मिल रहा फ्यूल स्टेशन तो मिल रहा है। आई मीन यू गो देयर फ्यूल स्टेशन ते गैस भराने उत्ते गैस कहंदे ने कि गैस स्टेशन ते जाओ ते क्रैटम लै लो और सप्लीमेंट की कैटेगरी दे विच उत्ते रखे। सो अमेरिका दीयां बहुतियां स्टेट्स दे विच कोई स्टेट्स दे विच तां स्टेट लॉ तां बहुत दूर दी गल फैडरल लॉ नहीं हैगा कोई केंद्रीय नियम नहीं हैगा उत्थे क्रैटम दे किवें कंज्यूम करना हैगा। लोग इहनूं एंगजाइटी तो यानी बेचैनी तो बचन दे लई या तनाव तो जिन्हों आप डिप्रैशन कह लें तो बचन दे लई इनफैक्ट इहनूं एक हर्बल मैडिसन कह दिंदे ने भी देखो जी एक्सीडेंट हो गया क्रैटम वरत लो। वैसे तो बहुत सारिया इस किस्म दियाँ ड्रग्स होंदियां ने आस्ट्रेलिया च भी वरतदे आप कैनेबिस तो जिहड़ियां बनदियां ने कि जिन्हां दा इस्तेमाल तुसीं करो कि तुहाडी नर्वस नूं कूल डाउन करदियां ने ते तुहाडा ध्यान जिहड़ा उहदे वल सट दे वल नहीं जांदा। पर हुण है तां इह नशा क्रैटम कैफीन अपना ओपीआइड सॉरी अफीम तो भी गंदा नशा हैगा। ओपीआइड दे की नतीजे निकलते हैं तो बड़ी बार आप मेरे ख्याल नाल एक पूरा का पूरा पॉडकास्ट भी ये ते किता सीगा जिहड़ी फेंटानिल वर्गियां ड्रग्स ने उन्हां च किवें ओपीआइड मिला दिंदे ने। जिहड़ा क्रैटम है हुणे जदों बाज़ार दे विच एक नशे दे रूप दे विच आंदा है तां इह सिर्फ वह दरख्त की छाल नहीं हैगी जिहड़ी रलाई जांदी है ये च पौधे के जड़े कंपाउंड ने जिमें हाइड्रो क्रिस्टामरग्राइन हाइड्रोक्सी मिट्रागनाइन ये एक डोपामाइन ये दोवें जड़े ने साडे हारमोनस नूं एक्टिवेट करते हैं तो मतलब खतरनाक किस्म का जड़ा नशा हैगा जिन्हों आप कहने कि नशा करके जड़ी एक हलूसीनेशन चला जाता ना बंदा भरम वाली स्थिति जो ये पता ही नहीं है दुनिया मरती मरे जलदी जले कि कुछ भी नहीं पता लगता है। सो ये उस तरीके दे नाल जिहड़ा तुहाडा सेंट्रल नर्वस सिस्टम है ना उहदा हौली हौली काम करना ही बंद कर ते जे वह सेंट्रल नर्वस सिस्टम ही बंद हो जाता तुहाडी ब्लड सर्कुलेशन ते असर पैंदा हार्ट फेल हो सकदा सह रुक सकदे ने बड़े सारे नतीजे उहदे निकल सकदे ने इमीजिएट। ऐदां नहीं कि कोई आदत पैगी इमीजिएट मतलब आदत तो होंगी है कि मैं सिगरेट पी रहा जी एक सिगरेट रोज़ पीना पिछले 10 साल तो पी रहा दैट्स आदत ऐ तो नहीं कि एक सिगरेट पीती तो बंदा खत्म क्रैटम वो चीज़ है कि आदत तो बहुत दूर की गल है छोटी छोटी थोड़ी थोड़ी तादाद दे विच लोंगे तो आदत तो ऑफकोर्स यदि पएगी पर लंबे टाइम तक तो बहुत दूर की गल है इन्हें शॉर्ट टर्म के नाल दी नाल एक बहुत हाईली कंसनट्रेटिड डोज जो ली है बड़ी गाढ़ी मकदार के लिए है तो खत्म। बड़े सारे लोग जड़े ने साल भी नहीं कढ़ पाते हैं कुछ महीने भी नहीं कढ़ पाते हैं। क्रैटम अमेरिका दे विच ज़्यादातर अमेरिका दे विच 50 स्टेट ने 11 स्टेट्स दे विच क्रैटम बैन है अलबामा नाक्सस कैंटिकट इंडियाना लुजियाना मैसाचुसेट्स नॉर्थ डकोटा टेनेसी वरमोंट ते विस्कॉन्सिन इन्हां स्टेटां दे विच बंद हैगा पर बाकी स्टेटां दे विच इह चली जा रहे हुण उत्थे दी ड्रग एनफोर्समेंट जिहड़ी एजेंसी है DEA उन्होंने क्रैटम नूं शेड्यूल 1 दे विच रखण दी कोशिश कीती है पर शेड्यूल 1 वो ड्रग्स हुंदियां ने जिहड़ियां सब तो खतरनाक लैवल दे उत्ते मतलब वो तुसीं विदाउट प्रिस्क्रिप्शन लै नहीं सकदे पर बण ही नहीं रहा कानून। मेरे ख्याल दे नाल जदों कानून उत्थे बन गया तो यह दुनिया दे विच कानून नहीं रहना हैगा। मलेशिया जिथों सब तो ज़्यादा क्रैटम आंदा हैगा इनफैक्ट तुसीं इह देखो कि मलेशिया दे अपने लॉ दे विच पॉइजन एक्ट 1952 जिहड़ा बनाया गया सी बई मलेशिया प्रोड्यूस कर देगा बेच देगा पर अपनी कंट्री च नहीं यूज़ करन देना हैगा उत्थे बैन है उत्थे पूरी तरह दे नाल पाबंद है। आस्ट्रेलिया दे विच भी बैन हैगा बट दैन आस्ट्रेलिया दे विच किन्नियां चीज़ां किन्नी ईजीली आ जांदियां ने। आई डोंट वॉन्ट टू नेम शेम डीफेम समवन बट आस्ट्रेलिया दे विच निकोटिन पाउच जिहड़े ने उह बैन किते होए ने। हुण थेरेपेटिक गुड्स एडमिनिस्ट्रेशन की साइट के उत्ते तुसीं जाओगे तो जिदा क्रैटम है उदा ही निकोटिन पाउच ने उस भर के निकोटिन भर के मतलब इदा है कि कई कई सिगरेटा तुसीं कट्ठियां ही पी लैने है रिटेल बैन हैगा शॉप्स से नहीं रखते पेट्रोल स्टेशन से कन्वीनियंस स्टोर से नहीं रखते ऑनलाइन सैलिंग नहीं हो सकती एक लॉ हैगा ये बनया हुआ बट दैन अगेन निकोटिन पाउच
ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ। ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 July 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 milligrams ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਣਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹੇ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ, ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 to 24 years ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 times ਇਜ਼ਾਫਾ ਹੋਇਆ, BBC ਨੇ ਇਹ ਨਿਊਜ਼ ਲਗਾਈ ਸੀ। 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ 5-5 pounds ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 milligrams ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜੜਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ PH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ, ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮੂੰਹ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 grams ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੋ ਜਾਂਦਾ। ਇਹ 16 grams ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 grams ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 milligrams ਵੀ ਹੁੰਦੀ ਹੈ, ਕਈਆਂ 'ਚ 50 milligrams ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲ ਉਹ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ, ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 ਤੋਂ

ਦੈਟਸ ਰੀਅਲੀ ਇੰਟਰਸਟਿੰਗ। ਮਤਲਬ ਉਹ ਆਪਾਂ ਕਹਿੰਦੇ ਨਾ ਕਿ ਜਦੋਂ ਤੁਸੀਂ ਕਿਸੇ ਘਰ ਨੂੰ ਅੱਗ ਲਗਾਓਗੇ ਤਾਂ ਤੁਹਾਡੇ ਆਪਣੇ ਹੱਥ ਵੀ ਫੂਕਣਗੇ। ਸੋ ਚਾਹੇ ਉਹ ਅਮੈਰੀਕਾ, ਚਾਹੇ ਉਹ ਕੋਈ ਦੁਨੀਆ ਦੀ ਹੋਰ ਕੰਟਰੀ ਹੈ, ਜਦੋਂ ਉਹ ਕਿਸੇ ਪਰਟੀਕੁਲਰ ਨਸ਼ੇ ਦੀ ਸ਼ੁਰੂਆਤ ਕਰਦੇ ਨੇ, ਇਹਦੀ ਬੜੀ ਵਧੀਆ ਬੜੀ ਢੁਕਵੀਂ ਐਗਜ਼ਾਮਪਲ ਅਫਗਾਨਿਸਤਾਨ ਤੋਂ ਦਊਂਗਾ ਅੱਗੇ ਚੱਲ ਕੇ, ਅਤੇ ਉਹ ਤੁਸੀਂ ਆਪ ਉਹਦੀ ਲਪੇਟ ਦੇ ਵਿੱਚ ਆ ਜਾਂਦੇ ਹੋ। ਸੋ ਹੁਣ ਉੱਥੇ ਦੀ ਗਵਰਨਮੈਂਟ ਨੇ ਇਹ ਲਾਅ ਲਿਆਂਦਾ, ਟਬਾਕੂ ਅਤੇ ਵੇਪਸ ਐਕਟ, ਹੁਣ ਨਹੀਂ ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ, ਕਿ ਇੱਥੇ ਏ ਬੀ ਐੱਫ ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। ਐੱਨ ਐੱਸ ਡਬਲਿਊ ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, ਐੱਨ ਐੱਸ ਡਬਲਿਊ ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ, ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ, ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ। ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ, ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ। ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ਼ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ, ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ, ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ 1976 'ਚ, ਆਈ ਸੀ ਫਿਲਮ ਮਿਸੀਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ, 60s ਦੇ ਡੈਕੇਡ ਦੇ ਵਿੱਚ ਬੀਟਨਿਕਸ, 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ, ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ, ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ। ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ

ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ ਸਿਕਸਟੀਜ਼ ਤੋਂ ਲੈ ਕੇ ਏਟੀਜ਼ ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ, ਅਫਗਾਨਿਸਤਾਨ, ਭਾਰਤ, ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ। ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ। ਅਮੈਰੀਕਨ ਮੀਡੀਆ ਇਹਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ। 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ। 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ। ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ। ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ। ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ, ਚਰਸ, ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਉਣੀਆਂ ਨੇ, ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ। ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ। ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ। ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ। ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ। ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ। ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ, ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ। ਇਹ ਤਾਲਿਬਾਨ ਇੰਨੇ ਹੈ, ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ। ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ, ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ। ਉਦੋਂ ਈਰਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ, ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ। ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵੋਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ। ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ, ਜ਼ਮੀਨੀ ਪੱਧਰ ਦੇ ਉੱਤੇ, ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ
ਇੱਕ ਉਹ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ. ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ. ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ. ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ. ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ. ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ 37 ਮਿੰਟ ਦਾ, ਇਹ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ. ਇਹ 37 ਮਿੰਟ ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ. ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ. ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ABC ਦੇ ਉਹ ਤਿਆਰ ਕੀਤਾ. ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ. ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ. ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ. ਇਹ ਕਿਸ ਤਰੀਕੇ ਦੇ, ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ. ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ, ਉਸ ਸਮੇਂ ਦੇ ਵਿੱਚ ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ. ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ. ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਥੋਂ ਜਾ ਕੇ ਸੁਣਿਓ ਜ਼ਰੂਰ. ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ. ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ. ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਂਸਪੀਰੇਸੀ ਥਿਊਰੀ ਹੈ. ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-150 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ. ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ. ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ. ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ. ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ. 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ. ਇਹ ਤਾਂ ਕੋਕੀਨ ਦੀ ਗੱਲ ਹੈ,
15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੁੱਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਓ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਹਾਂ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ। ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼ ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੇਟੇਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ। ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ, ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ। ਜਦੋਂ ਉਹਦਾ ਅਸਰ ਟੁੱਟੂਗਾ, ਯੂ ਵਿਲ ਬੀ ਲਾਈਕ ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ, ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ। ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਈਲਾਈਜ਼ਿਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ,
ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਅ ਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ, ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗ 'ਚ ਜਾ ਕੇ ਦੇਖੋ ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਉਹਦੇ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ, ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ, ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ, ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕਟ ਇੱਧਰੋਂ ਉੱਧਰ ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇ ਗਏ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ, ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ, ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ। ਧੰਨਵਾਦ। ਸੁੱਕੇ

ਤੈਨੂੰ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਨਾਲ ਲੈ ਕੇ ਨਿਕਲਦੇ ਹਾਂ, ਕਹਿੰਦੇ ਨੇ ਸਾਰਾ ਦਿਨ ਉਹੀ ਸਾਡੇ ਨਾਲ ਰਹਿੰਦਾ, ਉਹੀ ਖੱਟ ਕਮਾ ਕੇ ਅਸੀਂ ਧੂਣ ਸਵਾਇਆ ਕਰਕੇ ਵਾਪਸ ਘਰ ਲੈ ਕੇ ਆਉਂਦੇ ਹਾਂ, ਤਾਂ ਉਹ ਖੁਸ਼ੀਆਂ ਲੈ ਕੇ ਨਿਕਲਦੇ ਹਾਂ, ਸ਼ਾਮਾਂ ਨੂੰ ਖੁਸ਼ੀਆਂ ਲੈ ਕੇ ਘਰ ਪਰਤਾਂਗੇ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੱਸਦੇ ਚਿਹਰੇ ਰਹਿਣ, ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਏਅਰਪੋਰਟ 'ਤੇ ਜਾਣ ਦੀਆਂ ਤਿਆਰੀਆਂ ਸੀ, ਬੈਗ ਪੈਕ ਕਰਦਿਆਂ ਨਾਲ ਜਾਣ ਵਾਲੇ ਸੱਜਣ ਦਾ ਫੋਨ ਆਇਆ। ਟ੍ਰੈਫਿਕ ਬਹੁਤ ਹੁੰਦੀ ਹੈ ਏਅਰਪੋਰਟ ਵਾਲੇ ਰਾਹ ਦੇ ਉੱਤੇ, ਇੱਦਾਂ ਕਰਦੇ ਹਾਂ ਘੰਟਾ ਕੁ ਪਹਿਲਾਂ ਨਿਕਲਦੇ। ਉਹਨੂੰ ਤਾਂ ਹਾਂ ਕਰ ਦਿੱਤੀ, ਪਰ ਮਨ ਦੇ ਵਿੱਚ ਆਈ ਜਾਂਦਾ ਤੂੰ ਤਾਂ ਸੱਜਣਾ ਵਿਹਲਾ, ਮੇਰੇ ਹਲੇ 36 ਕੰਮ ਕਰਨ ਵਾਲੇ ਪਏ, ਉਹੀ ਇੱਕ ਘੰਟਾ ਪਤਾ ਨਹੀਂ ਮੈਂ ਕਿੰਨੇ ਕੰਮ ਕਰ ਲੈਣੇ। ਫਿਰ ਸੋਚਿਆ ਚਲੋ ਹਾਂ ਕਰ ਦਿੱਤੀ ਹੈ, ਕੰਮ ਤਾਂ ਬਹੁਤਾ ਲੈਪਟੋਪ ਦਾ ਹੀ ਹੈ, ਘੰਟਾ ਪਹਿਲਾਂ ਪਹੁੰਚ ਕੇ ਉੱਥੇ ਬਹਿ ਕੇ ਕਰ ਲਾਂਗੇ। ਪਰ ਪਤਾ ਨਹੀਂ ਕਿਉਂ ਇਹ ਫੈਸਲਾ ਮਨ ਨੂੰ ਚੁਬੀ ਜਾਂਦਾ ਯਾਰ, ਐਵੇਂ ਇੱਕ ਘੰਟਾ ਇਹਨੇ ਖਰਾਬ ਕਰ ਦੇਣਾ। ਇਹ ਜ਼ਿਆਦਾ ਹੀ ਗੁੱਸਾ ਵੀ ਕਿਤਾਬੀ ਲੱਗਦਾ। ਖੈਰ ਕੰਮ ਆਪਣਾ ਸੀ, ਇਸ ਕਰਕੇ ਬਹੁਤਾ ਟਾਲ ਮਟੋਲਾ ਨਹੀਂ ਕਰ ਸਕਦੇ। ਪਲਾਨ ਦੇ ਮੁਤਾਬਿਕ ਘੰਟਾ ਕੁ ਪਹਿਲਾਂ ਚੱਲ ਪਏ ਅਤੇ ਟ੍ਰੈਫਿਕ ਵੀ ਘੱਟ ਮਿਲੀ। ਆਮ ਦੇ ਨਾਲੋਂ ਪਹਿਲਾਂ ਹੀ ਏਅਰਪੋਰਟ ਦੇ ਉੱਤੇ ਪਹੁੰਚ ਗਏ, ਕੋ ਕਾਹਲ ਨਹੀਂ ਸੀ, ਪਰ ਫਿਰ ਵੀ ਉਹ ਫੈਸਲਾ ਮਨ ਨੂੰ ਚੁਬੀ ਜਾਵੇ। ਹੁਣ ਇੱਕ ਘੰਟਾ ਪਹਿਲਾਂ ਪਹੁੰਚ ਕੇ ਦੱਸ ਕਰਨਾ ਕੀ ਹੈ ਇੱਥੇ, ਇਹਨੇ ਨੂੰ ਜਾ, ਟੈਕਸੀ ਵਾਲੇ ਨੇ ਬ੍ਰੇਕ ਮਾਰੀ। ਉਤਰੇ ਤੇ ਸਾਹਮਣੇ ਸ਼ਟਲ ਬੱਸ ਸੀ, ਨਾਲ ਦਾ ਮਿੱਤਰ ਕਹਿਣ ਲੱਗਾ ਬੱਸ ਤੁਰਨੀ ਲੱਗੀ ਆ, ਆ ਮਿੱਤਰਾ ਮਾਰ ਥੋੜ੍ਹੀ ਜਿਹੀ ਦੜੁੱਕੀ। ਬਹੁਤਾ ਸੋਚਣ ਦਾ ਸਮਾਂ ਨਹੀਂ ਮਿਲਿਆ, ਭੱਜ ਕੇ ਸ਼ਟਲ ਬੱਸ ਦੇ ਵਿੱਚ ਬਹਿ ਗਏ, ਨਾਲ ਦੀ ਨਾਲ ਹੀ ਬਾਰੀ ਬੰਦ ਹੋ ਗਈ। ਸ਼ਟਲ ਬੱਸ ਤੁਰੀ ਤਾਂ ਮਨ ਦੇ ਵਿੱਚ ਵਿਚਾਰ ਆਇਆ ਆ ਪੁਲ ਪਾਰ ਕਰਕੇ ਆ 5 ਮਿੰਟਾਂ ਦੇ ਵਿੱਚ ਆਪਾਂ ਤੁਰ ਕੇ ਪਹੁੰਚ ਜਾਣਾ ਹੈ, ਭਲਾ ਆਪਾਂ ਇਹ ਬੱਸ ਦੇ ਵਿੱਚ ਕਿਉਂ ਬਹਿ ਗਏ ਹਾਂ। ਜਦੋਂ ਬੱਸ ਵਾਲੇ ਨੇ ਥੋੜ੍ਹੀ ਜਿਹੀ ਅੱਗੇ ਤੋਰੀ ਤਾਂ ਸਮਝ ਆਈ ਕਿ ਇਹਨੇ ਤਾਂ ਹਲੇ ਉਹ ਦੂਰੋਂ ਘੁੰਮ ਕੇ ਆਉਣਾ, ਆਪਾਂ ਇੱਧਰੋਂ ਦੀ ਸ਼ੋਰਟਕੱਟ ਮਾਰਨਾ ਸੀ ਅਤੇ ਤੁਰ ਕੇ ਸਿੱਧਾ ਏਅਰਪੋਰਟ ਦੇ ਅੰਦਰ। ਪਹਿਲਾਂ ਤਾਂ ਨਾਲ ਦੇ 'ਤੇ ਮਾੜੀ ਜਿਹੀ ਪੜਾਸ ਕੱਢੀ, ਜਰਦੀ ਜਰਦੀ ਜੀ ਉਹਦੇ 'ਤੇ ਪੜਾਸ ਕੱਢੀ, ਅਤੇ ਫਿਰ ਸਾਹਮਣੇ ਡਰਾਈਵਰ ਦੇ ਉੱਤੇ ਧਿਆਨ ਪੈ ਗਿਆ। ਪੰਜਾਬੀ ਹੋਣ ਦੇ ਨਾਤੇ ਡਰਾਈਵਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਨਾਲ ਹੀ ਪੁੱਛ ਲਿਆ, ਵੀਰ ਤੂੰ ਤਾਂ ਸਾਰਾ ਦਿਨ ਬੜਾ ਬੋਰ ਹੁੰਦਾ ਹੋਏਗਾ, ਆ ਇੱਥੇ ਹੀ ਗੋਲ ਗੋਲ ਜਿਹਾ ਘੁੰਮੀ ਜਾਣਾ, ਇੱਦਾਂ ਦੀ ਨੌਕਰੀ ਤਾਂ ਬੜੀ ਔਖੀ ਆ ਕਰਨੀ ਯਾਰ। ਡਰਾਈਵਰ ਨੇ ਹਲਕੀ ਜਿਹੀ ਝਾਕ ਦਿੱਤੀ, ਚਿਹਰੇ ਦੇ ਉੱਤੇ ਵੱਡੀ ਜੀ ਇੱਕ ਸਮਾਈਲ ਲੈ ਕੇ ਆਉਂਦੀ ਅਤੇ ਕਿਹਾ ਨਹੀਂ ਨਹੀਂ ਭਾਅ ਜੀ ਇੱਦਾਂ ਦਾ ਤਾਂ ਕੁਛ ਨਹੀਂ, ਤੁਸੀਂ ਜਾਣ ਕੇ ਸ਼ਾਇਦ ਹੈਰਾਨ ਹੋ ਗਏ ਕਿ ਮੈਂ ਇੱਕੋ ਗੇੜਾ ਹੀ ਲਾਉਣਾ ਵਾ ਇੱਕ ਦਿਨ 'ਚ, ਦੂਸਰੇ ਗੇੜੇ ਦੇ ਵਿੱਚ ਪਹਿਲਾਂ ਵਰਗਾ ਕਦੀ ਮੇਰਾ ਅਭਿਆਸ ਰਿਹਾ ਹੀ ਨਹੀਂ, ਐਕਸਪੀਰੀਅੰਸ ਰਿਹਾ ਹੀ ਨਹੀਂ, ਸੱਚ ਜਾਣਿਓ ਹਰ ਗੇੜੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੈਨੂੰ ਐਕਸਪੀਰੀਅੰਸ ਮਿਲਦਾ, ਜਦੋਂ ਵੱਖਰੀ ਤਰ੍ਹਾਂ ਦੇ ਲੋਕ ਮਿਲਦੇ ਨੇ ਤੁਹਾਡੇ ਵਰਗੇ, ਹੱਸ ਕੇ ਬੋਲਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਤਜਰਬੇ ਹੁੰਦੇ ਨੇ, ਅਤੇ ਫਿਰ ਮੈਨੂੰ ਸਾਰਾ ਦਿਨ ਕਦੀ ਲੱਗਿਆ ਹੀ ਨਹੀਂ ਕਿ ਮੈਂ ਇੱਕੋ ਰੂਟ ਦੇ ਉੱਤੇ ਉੱਥੇ ਕਿ ਜਿਹੇ ਘੁੰਮੀ ਜਾਂਦਾ, ਆਹ ਤਾਂ ਤੁਸੀਂ ਗੱਲ ਕਹੀ ਆ ਅਤੇ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ, ਇੰਨਾ ਕਹਿ ਕੇ ਹੱਸਣ ਲੱਗ ਪਿਆ। ਇਹਨਾਂ ਨੂੰ ਲਾਈਟਾਂ ਦੇ ਉੱਤੇ ਬ੍ਰੇਕ ਮਾਰੀ ਤਾਂ ਸਾਹਮਣੇ ਏਅਰਪੋਰਟ ਤੋਂ ਨਿਕਲਦਾ ਇੱਕ ਪਰਿਵਾਰ, ਡਰਾਈਵਰ ਦੇ ਲਾਗੇ ਬੈਠੇ ਹੋਣ ਦੇ ਕਰਕੇ ਉੱਧਰ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਭਾਅ ਜੀ ਉਹ ਵੇਖੋ ਆ ਛੋਟੀ ਜਿਹੀ ਬੱਚੀ ਕਿੱਦਾਂ ਆਪਣੀ ਦਾਦੀ ਦੀ ਬਾਂਹ ਫੜ ਕੇ ਪਾਰ ਕਰਾਉਣ ਡਈ ਹੈ ਸੜਕ,
ਐਨ ਆਨੰਦ ਆ ਰਿਹਾ ਕਿ ਨਹੀਂ ਵੇਖ ਕੇ। ਇੱਕ ਉਮਰ ਸੀ, ਇਸ ਦਾਦੀ ਨੇ ਕਿੱਦਾਂ ਖੜਾਇਆ ਹੋਊਗਾ ਗੋਦੀ 'ਚ ਬਿਠਾ ਕੇ, ਮਗਰ ਭੱਜੀ ਫਿਰਦੀ ਹੋਣੀ, ਇਹੋ ਹੀ ਬਾਂਹ ਫੜ ਕੇ ਉਹ ਉਹਨੂੰ ਸਕੂਲ ਛੱਡਣ ਜਾਂਦੀ ਹੋਊਗੀ। ਹੁਣ ਉਹ ਥੋੜ੍ਹੀ ਬਜ਼ੁਰਗ ਹੋਈ ਹੈ ਅਤੇ ਪੋਤੀ ਵੇਖੋ ਕਿੱਦਾਂ ਉਹਦਾ ਸਾਥ ਦੇ ਰਹੀ ਹੈ। ਸ਼ਾਇਦ ਤੁਹਾਨੂੰ ਵੀ ਮਜ਼ਾ ਆਇਆ ਹੋਵੇ ਵੇਖ ਕੇ, ਮੈਨੂੰ ਤਾਂ ਮੇਰੀ ਦਾਦੀ ਯਾਦ ਆ ਗਈ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਮੈਨੂੰ ਸਾਰਾ ਦਿਨ ਐਕਸਪੀਰੀਅੰਸ ਹੁੰਦੇ ਆ। ਜੇ ਮੈਂ ਹੋਰ ਕਿਸੇ ਕੰਮ 'ਤੇ ਹੋਵਾਂ ਉੱਥੇ ਸ਼ਾਇਦ ਮੈਂ ਬੋਰ ਹੋਵਾਂ, ਪਰ ਇੱਥੇ ਤਾਂ ਨਹੀਂ। ਪਰ ਸੱਚ ਦੱਸਾਂ, ਮੈਂ ਬੜੀਆਂ ਨੌਕਰੀਆਂ ਕੀਤੀਆਂ। ਆਹ ਜਿਹੜਾ ਮੈਂ ਆਮ ਸੁਣ ਲੈਂਦਾ ਨਾ, ਇੱਥੇ ਬੋਰ ਹੋ ਗਏ, ਇੱਥੇ ਜੀ ਨਹੀਂ ਲੱਗਦਾ, ਮਜਬੂਰੀ ਨੂੰ ਕਈ ਨੌਕਰੀਆਂ ਛੱਡਣੀਆਂ ਪਈਆਂ। ਪਰ ਸੱਚ ਜਾਣਿਓ, ਕਦੀ ਕਦੀ ਇੱਦਾਂ ਦਾ ਮਨ ਦੇ ਵਿੱਚ ਵਿਚਾਰ ਆਏ ਨਹੀਂ। ਇੱਕ ਗੱਲ ਦੱਸਾਂ, ਇੱਕ ਵਾਰੀ ਇੱਕ ਵੇਅਰ ਹਾਊਸ ਦੇ ਵਿੱਚ ਮੇਰੀ ਨੌਕਰੀ ਲੱਗੀ ਡੱਬੇ ਪੈਕ ਕਰਨ ਦੀ। ਮੈਂ ਅੱਜ ਵੀ ਇਕੱਲਾ ਸੋਚ ਕੇ ਹੱਸ ਪੈਂਦਾ, ਦੂਰ ਦਰੇਡੇ ਤੱਕ ਡੱਬੇ ਡੱਬੇ, ਕੋਈ ਬੰਦਾ ਨਾ ਪਰਿੰਦਾ, ਗੱਲ ਕਰਨ ਵਾਲਾ ਕੋਈ ਨਹੀਂ ਸੀ ਹੁੰਦਾ। ਅੱਜ ਵੀ ਮੈਂ ਇਹ ਸੋਚ ਕੇ ਹੱਸ ਪੈਂਦਾ ਕਿ ਉਦੋਂ ਮੈਂ ਡੱਬਿਆਂ ਨਾਲ ਹੀ ਬੜੀਆਂ ਗੱਲਾਂ ਕੀਤੀਆਂ, ਉਦੋਂ ਉਹੀ ਮੈਨੂੰ ਸਾਥੀ ਲੱਗਦੇ ਹੁੰਦੇ ਸੀ। ਨਾਲੇ ਮੱਠੇ ਮੱਠੇ ਜਿਹੇ ਗਾਣੇ ਬੋਲਦੇ ਰਹਿਣਾ, ਨਾਲੇ ਕੰਮ ਕਰੀ ਜਾਣਾ, ਪਤਾ ਹੀ ਨਹੀਂ ਲੱਗਦਾ ਕਿੱਥੇ ਰੱਬ ਰੱਬ ਕਰਦਿਆਂ ਦਿਨ ਲੰਘ ਜਾਂਦਾ। ਆ ਵੇਖੋ ਬਾਹਰ ਵੱਲ ਮਾਰੋ ਧਿਆਨ, ਕਿੰਨੀ ਖੂਬਸੂਰਤ ਦੁਨੀਆ, ਕਿੰਨੇ ਰੰਗ ਬਿਰੰਗੇ ਲੋਕ ਹੈ। ਸਾਰਾ ਦਿਨ ਭਲਾ ਇਹੋ ਹੀ ਥੋੜ੍ਹੀ ਟੱਕਰਨੇ ਆ, ਅਤੇ ਬਾਕੀ ਆ ਰਹਿ ਗਈਆਂ ਸੜਕਾਂ ਇਮਾਰਤਾਂ ਆ ਲਾਈਟਾਂ ਵਾਲੇ, ਇਹਨਾਂ ਵੱਲ ਤਾਂ ਕਦੀ ਮੇਰਾ ਧਿਆਨ ਹੀ ਨਹੀਂ ਗਿਆ। ਸੱਚ ਪੁੱਛੋ ਤਾਂ ਬੜੀ ਵਧੀਆ ਚੱਲ ਰਹੀ ਹੈ ਜ਼ਿੰਦਗੀ। ਇਹਨਾਂ ਨੂੰ ਗੱਲਾਂ ਕਰਦਿਆਂ ਸਾਡਾ ਵੀ ਸਟੋਪ ਆ ਗਿਆ, ਦਿਮਾਗ ਜਿੱਦਾਂ ਸੁੰਨ ਜਿਹਾ ਹੋ ਗਿਆ ਯਾਰ। ਇਹ ਡਰਾਈਵਰ ਜ਼ਿੰਦਗੀ ਨੂੰ ਇੱਕ ਨਵੀਂ ਦਸ਼ਾ ਦੇ ਗਿਆ, ਇਹ ਦਿਸ਼ਾ ਵੱਲ ਤਾਂ ਮੈਂ ਕਦੇ ਸੋਚਿਆ ਨਹੀਂ, ਜਾਂ ਫਿਰ ਬੜਾ ਚਿਰ ਪਹਿਲਾਂ ਸੋਚਦੇ ਹੁੰਦੇ ਸੀ ਇੱਦਾਂ ਦਾ। ਹੁਣ ਤਾਂ ਕੰਮਾਂ ਕਾਰਾਂ ਦੇ ਵਿੱਚ ਇਹੋ ਜਿਹੇ ਲਤਾੜੇ ਗਏ ਹਾਂ, ਹਰ ਇੱਕ ਚੀਜ਼ ਦੇ ਵਿੱਚ ਬੋਰੀਅਤ ਆ ਗਈ ਹੈ। ਪਤਾ ਨਹੀਂ ਇੱਦਾਂ ਦੀ ਕਿਉਂ ਜ਼ਿੰਦਗੀ ਬਣਾ ਲਈ ਆਪਣੀ। ਕੱਲ੍ਹ ਰਾਤ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਸੀਨ ਦਿਮਾਗ ਦੇ ਵਿੱਚ ਘੁੰਮੀ ਜਾਂਦਾ, ਭਾਵੇਂ ਕਿ ਕੋਲ ਵਧੇਰੇ ਸਮਾਂ ਸੀ, ਫਿਰ ਵੀ ਇੱਦਾਂ ਕਿਉਂ ਲੱਗੀ ਜਾਂਦਾ ਜਿਵੇਂ ਮੈਨੂੰ ਹੋਰ ਕਾਲ ਕਰ ਲੈਣੀ ਚਾਹੀਦੀ ਹੈ। ਜਿੱਦਾਂ ਆਹ ਘੰਟਾ ਮੈਂ ਖਰਾਬ ਕਰ ਦਿੱਤਾ ਹੋਵੇ, ਹਾਲਾਂਕਿ ਉਹ ਵੀ ਮੇਰੇ ਹੱਥ ਦੇ ਵਿੱਚ, ਕਿਤੇ ਇਹ ਮੈਂ ਆਪਣੇ ਸੁਭਾਅ ਦਾ ਹਿੱਸਾ ਤਾਂ ਨਹੀਂ ਬਣਾ ਲਿਆ। ਕਈ ਵਾਰੀ ਆਪਾਂ ਵਿਹਲੇ ਰਹਿ ਕੇ ਵੀ ਨਹੀਂ ਬੋਰ ਹੁੰਦੇ, ਅਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕਰਨ ਦੇ ਉੱਤੇ ਵੀ ਕਈ ਵਾਰੀ ਬੋਰ ਹੋਈ ਜਾਂਦੇ, ਅਤੇ ਸ਼ਾਇਦ ਇਹੋ ਚੀਜ਼ਾਂ ਆਪਾਂ ਅੱਗੇ ਆਪਣੇ ਬੱਚਿਆਂ 'ਚ ਵੀ ਪਾਤੀਆਂ, ਉਹ ਵੀ ਗੱਲ ਗੱਲ ਦੇ ਉੱਤੇ ਕਹਿੰਦੇ ਰਹਿੰਦੇ ਆ, ਮੈਂ ਇਹਦੇ ਤੋਂ ਬੋਰ ਹੋ ਗਿਆ, ਮੈਂ ਉਹਦੇ ਤੋਂ ਬੋਰ ਹੋ ਗਿਆ। ਪਰ ਅੱਜ ਜੋ ਆ ਡਰਾਈਵਰ ਵੀਰ ਦੱਸ ਗਿਆ ਨਾ, ਗੱਲ ਬੜੀ ਪਤੇ ਦੀ ਹੈ, ਅਤੇ ਹੁਣ ਨਾਲ ਦੇ ਸਾਥੀ ਦਾ ਵੀ ਧੰਨਵਾਦ ਕਰਨ ਨੂੰ ਜੀ ਕਰਨ ਡਿਆ। ਉਹ ਜੇ ਨਾ ਹੀਲਾ ਕਰਦਾ ਤਾਂ ਭੱਜ ਕੇ ਆਪਾਂ ਬੱਸ 'ਤੇ ਚੜ੍ਹਦੇ ਨਾ। ਜ਼ਿੰਦਗੀ ਦੇ ਵਿੱਚ ਹਮੇਸ਼ਾ ਸ਼ੋਰਟਕੱਟ ਆਪਾਂ ਲੈ ਤਾਂ ਸਕਦੇ ਹਾਂ, ਥੋੜ੍ਹਾ ਥੋੜ੍ਹਾ ਸਮਾਂ ਆਪਾਂ ਇੱਧਰੋਂ ਉੱਧਰੋਂ ਬਚਾ ਤਾਂ ਜ਼ਰੂਰ ਸਕਦੇ ਹਾਂ, ਪਰ ਉਸ ਸਫ਼ਰ ਦੇ ਵਿੱਚ ਹੋ ਸਕਦਾ ਸਾਨੂੰ ਉਹ ਸਿੱਖਿਆ ਨਾ ਮਿਲੇ ਜਿਹੜੀ ਸਾਨੂੰ ਠਹਿਰਾਅ ਦੇ ਵਿੱਚ ਮਿਲਣੀ ਹੈ। ਜ਼ਿੰਦਗੀ ਦੇ ਵਿੱਚ ਇਹ ਜਿਹੜਾ 10 ਮਿੰਟ ਦਾ ਠਹਿਰਾਅ ਆਇਆ ਨਾ, ਉਹ ਬੱਸ ਦੇ ਵਿੱਚ ਬਹਿ ਕੇ ਜੋ ਗੱਲਾਂ ਬਾਤਾਂ ਹੋਈਆਂ, ਜੋ ਜ਼ਿੰਦਗੀ ਨੇ ਅੱਜ ਸਬਕ ਦਿੱਤਾ, ਉਹ ਤਾਂ ਵਾਕਈ ਕੱਲ੍ਹ 'ਚੋਂ ਨਹੀਂ ਸੀ ਮਿਲਣਾ। ਵੈਸੇ ਵੇਖਿਆ ਜਾਵੇ ਤਾਂ ਜੋ ਚੀਜ਼ ਸਾਨੂੰ ਬੋਰ ਕਰਦੀ ਹੈ ਉਹ ਕਦੀ ਪੁਰਾਣੀ ਸਾਡੇ ਸੁਭਾਅ ਦਾ ਹਿੱਸਾ ਤਾਂ ਨਹੀਂ ਹੁੰਦੀ, ਉਹ ਤਾਂ ਅਸੀਂ ਆਪ ਆਪਣੇ ਆਪ ਨੂੰ ਦਿੰਦੇ ਹਾਂ। ਉਦਾਂ ਦੇ ਹਾਲਾਤ ਤਾਂ ਆਪਾਂ ਆਪ ਬਣਾ ਲੈਂਦੇ ਹਾਂ, ਇੱਕੋ ਮਨ ਦੀ ਅਵਸਥਾ ਥੋੜ੍ਹੀ ਹੈ, ਜਾਂ ਫਿਰ ਇੱਦਾਂ ਕਹਿ ਲਓ ਕਿ ਰੱਬ ਨੇ ਬਣਾ ਕੇ ਪੁਰਜੇ ਇੱਦਾਂ ਦੇ ਪਾ ਕੇ ਥੋੜ੍ਹੀ ਸਾਡੇ 'ਚ ਭੇਜਿਆ।
ਇਦਾਂ ਦਾ ਤਾਂ ਅਸੀਂ ਆਪ ਕਰ ਲਿਆ ਆਪਣੇ ਆਪ ਨੂੰ ਇਸ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ, ਜਿੱਥੇ ਭੱਜ ਨੱਠ ਆ ਠੀਕ ਹੈ, ਪਰ ਜਿੱਥੇ ਨਹੀਂ ਆ ਉੱਥੇ ਵੀ ਅਸੀਂ ਆਪਣੀ ਜ਼ਿੰਦਗੀ ਭੱਜ ਨੱਠ ਵਾਲੀ ਕਰ ਲਈ, ਉੱਥੇ ਵੀ ਐਵੇਂ ਨਜਾਇਜ਼ ਇੱਕ ਤਲਖੀ ਜਿਹੀ ਬਣੀ ਰਹਿੰਦੀ ਹੈ। ਅਤੇ ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਆਪਾਂ ਕਰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਆਪਾਂ ਰਿਸ਼ਤੇ ਗਵਾ ਦਿੰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜ਼ਿੰਦਗੀ ਦੇ ਰੰਗ ਆਪਾਂ ਮਾਣ ਹੀ ਨਹੀਂ ਪਾਉਂਦੇ। ਸ਼ਾਇਦ ਇਸੇ ਕਰਕੇ ਸਾਨੂੰ ਜ਼ਿੰਦਗੀ ਬੋਰ ਲੱਗਣ ਲੱਗ ਪਈ, ਕਿਉਂਕਿ ਆਪਾਂ ਤਾਂ ਕੁਦਰਤ ਦੇ ਰੰਗ ਵੇਖ ਹੀ ਨਹੀਂ ਪਾਉਂਦੇ। ਕੁਦਰਤ ਦੀ ਬਣਾਈ ਇਸ ਕਾਇਨਾਤ ਨੂੰ, ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ, ਇਹਨਾਂ ਜਾਨਵਰਾਂ ਨੂੰ, ਪੰਛੀਆਂ ਨੂੰ, ਕੁਦਰਤ ਦਾ ਬਣਾਇਆ ਬੰਦਾ ਅਤੇ ਬੰਦੇ ਵੱਲੋਂ ਬਣਾਈਆਂ ਕਮਾਲ ਦੀਆਂ ਕਲਾਕ੍ਰਿਤੀਆਂ, ਇਹਨਾਂ ਸਾਰੀਆਂ ਵੱਲ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ। ਕਈ ਕਈ ਵਾਰੀ ਤਾਂ ਇੱਦਾਂ ਪ੍ਰਤੀਤ ਹੁੰਦਾ ਜਿੱਦਾਂ ਆਪਣੇ ਘਰ ਦੇ ਬਾਰੇ ਹੀ ਨਹੀਂ ਸਾਰਾ ਕੁਛ ਤੁਹਾਨੂੰ ਪਤਾ। ਘਰ ਵੱਲ ਜਾਂਦੇ ਰਾਹ ਭਾਵੇਂ ਅਸੀਂ ਸਾਲਾਂ ਤੋਂ ਉੱਥੇ ਰਹਿ ਰਹੇ ਹਾਂ, ਨਹੀਂ ਪਤਾ ਸਾਨੂੰ ਉਹ ਰੁੱਖ ਨਿੱਕੇ ਤੋਂ ਕਦੋਂ ਵੱਡੇ ਹੋ ਗਏ, ਬੜੀ ਵਾਰੀ ਸਮਝ ਹੀ ਨਹੀਂ ਆਉਂਦਾ। ਕਈ ਵਾਰੀ ਕੋਈ ਓਪਰਾ ਦੱਸਦਾ ਆਹ ਤੁਹਾਡੇ ਘਰ ਦੇ ਬਾਹਰ ਫੁੱਲ ਬੜੇ ਸੋਹਣੇ ਲੱਗੇ, ਅਤੇ ਫਿਰ ਹੈਰਾਨੀ ਹੁੰਦੀ ਆ। ਹਾਂ, ਪਰ ਆਪ ਤਾਂ ਕਦੀ ਖਿਆਲ ਹੀ ਨਹੀਂ ਕਰ ਪਾਏ। ਸ਼ਾਇਦ ਉਸੇ ਕਾਲ ਦੇ ਵਿੱਚ ਆਪਾਂ ਫੋਨ ਦੇ ਉੱਤੇ ਲੱਗੇ ਘਰੋਂ ਨਿਕਲ ਆਉਂਦੇ ਹਾਂ,

ਇਸ ਭਜਨ ਅੱਠ ਨੇ ਸਾਨੂੰ ਕੁਛ ਦਿੱਤਾ। ਬੜੇ ਸਾਰੇ ਸਵਾਲ ਨੇ ਸਾਡੇ ਕੋਲ, ਸ਼ਾਇਦ ਡਰਾਈਵਰ ਵੀਰ ਤੁਹਾਨੂੰ ਨਾ ਕਿਤੇ ਮਿਲੇ, ਇਸ ਕਰਕੇ ਸੋਚਿਆ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਜਿਹੀ ਠਹਿਰਾਅ ਨੂੰ ਇੰਜੋਏ ਕਰੀਏ। ਗੱਲ ਗੱਲ ਦੇ ਉੱਤੇ ਜੇ ਤੁਸੀਂ ਬੋਰ ਫੀਲ ਕਰਦੇ ਹੋ, ਨਿਕਾ ਨਿਕਾ ਜਿਹਾ ਇੱਧਰ ਉੱਧਰ ਦਾ ਸਮਾਂ ਕਿਸੇ ਨਾਲ ਗੱਲਬਾਤ ਕੀਤੀ ਦੇ ਉੱਤੇ ਤੁਹਾਨੂੰ ਸਮੇਂ ਦੀ ਬਰਬਾਦੀ ਲੱਗਦਾ, ਅਤੇ ਇਹਦਾ ਮਤਲਬ ਕਿ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ, ਥੋੜ੍ਹੀ ਜਿਹੀ ਰਫਤਾਰ ਉੱਤੇ ਥੱਲੇ ਕਰਨ ਦੀ ਲੋੜ ਹੈ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਆਪਣੇ ਲਈ ਸਮਾਂ ਰੱਖੋ, ਆਪਣੇ ਪਰਿਵਾਰ ਲਈ ਰੱਖੋ, ਆਪਣੇ ਯਾਰਾਂ ਦੋਸਤਾਂ ਦੇ ਲਈ ਅਤੇ ਹਰ ਇੱਕ ਉਸ ਸ਼ੈਅ ਦੇ ਲਈ ਜਿਹੜੀ ਸਾਰਾ ਦਿਨ ਤੁਹਾਨੂੰ ਤੁਹਾਡੇ ਰਾਹਾਂ ਦੇ ਵਿੱਚ ਤੁਰੀ ਜਾਂਦੀ ਖਲੋਤੀ ਦਿਖਦੀ ਹੈ, ਉਹਨੂੰ ਇੰਜੋਏ ਕਰੋ, ਅਤੇ ਫਿਰ ਇਸ ਜ਼ਿੰਦਗੀ ਦਾ ਨਜ਼ਾਰਾ ਵੱਖਰਾ।

0: ਆਸਟ੍ਰੇਲੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-165।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885 7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
3: तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hifitravels.com.au te.

ਹਾਲੀਵੁੱਡ ਜਾ ਕੇ ਤੂੰ ਮਾਰ ਲੈ ਡੀਲਾਂ, ਪਰ ਮੇਰੇ ਨਾਲ ਹੀ ਹਿੱਟ ਹੋਣੀਆਂ ਤੇਰੀਆਂ ਰੀਲਾਂ।

modelo uau. Pode acabar com o moleque uau. Feira, tudo bem.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ।

ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਜੋ ਤੁਧ ਭਾਵੈ ਸਾਈ ਪਲਿਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਈ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਇਹ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਇੱਕ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪ੍ਰਕੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ। ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕਰੀਏ ਸ਼ਬਦ ਸੱਚੀ।

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਦਾਨ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪੇਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਾਹ ਦੁਰਜਾਨ ਦਲੇ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਸਤਿਕਾਰਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 628 ਤੇ ਸੁਭਾਇਮਾਨ ਹੈ, ਜਿਸ ਦਾ ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਪਾਸੋ ਆਪ ਜੀ ਨੇ ਸਰਵਨ ਕੀਤਾ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਜੀਵਨ ਜੁਗਤ ਜੀਵਨ ਨੂੰ ਸਫਲ ਕਰਨ ਵਾਸਤੇ ਸਾਡੇ ਉੱਤੇ ਕਿਰਪਾ ਕਰਦੇ ਨੇ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਆਪ ਜੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ।

ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰ ਪੂਰੇ ਪਹਾੜਾਂ ਤਾ ਜਪਿਆ ਨਾਮ ਰਮਾਣਾ, ਨਾਮ ਜਪਣਾ ਵਾਹਿਗੁਰੂ ਪਰਮਾਤਮਾ ਦਾ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ ਤੇ ਆਪ ਜੀ ਨੂੰ ਇਹ ਬਚਨ ਜ਼ਬਾਨੀ ਯਾਦ ਨੇ ਭਾਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀ ਆ ਅਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸ਼ਰਨ ਇਹ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ ਕਿਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਹੈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਤਾਂ ਰਮੇ ਹੋਏ ਸੁੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਜਾਵੇਗਾ ਜੇ ਸਤਿਗੁਰੂ ਜੀ ਨੂੰ ਚੰਗੇ ਲੱਗਾਂਗੇ ਸਤਿਗੁਰੂ ਨੂੰ ਭਾਵੇਗਾ ਜੇ ਸਤਿਗੁਰੂ ਤਰੁੱਠੇਗਾ ਕਿਉਂਕਿ ਐਸੇ ਬਚਨ ਆਪਾਂ ਬਾਣੀ ਦੇ ਅੰਦਰ ਬੜੀ ਜਗ੍ਹਾ ਪੜ੍ਹਦੇ ਆ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬਹੋਂ ਝੂਰੀ ਹੈ ਇਸੇ ਹੀ ਸ਼ਬਦ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰ ਹੋਏ ਦਇਆਲ ਤਾਂ ਨਾਉ ਨਿਧ ਪਾਈ ਹੈ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ ਹੈ ਸਤਿਗੁਰੂ ਤਰੁੱਠੇਗਾ ਸਤਿਗੁਰੂ ਕਿਰਪਾ ਦੇ ਘਰ ਵਿੱਚ ਆਵੇਗਾ ਤਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਜਾਣਾ ਹੈ ਹੁਣ ਸਤਿਗੁਰਾਂ ਨੂੰ ਪੁੱਛੀਏ ਮਹਾਰਾਜ ਜੀ ਆਪ ਕਿਰਪਾ ਕਿਵੇਂ ਕਰੋਗੇ ਆਪ ਕਿਵੇਂ ਤਰੁੱਠੋਗੇ ਤੇ ਸਤਿਗੁਰੂ ਕਿੰਨਾ ਕੁ ਤਰੁੱਠਦਾ ਹੈ ਕੇਵਲ ਉਹ ਬਿੱਧ ਉਹ ਜੁਗਤ ਜੀਵਨ ਦੇ ਅੰਦਰ ਧਾਰਨ ਕਰਨ ਦੀ ਲੋੜ ਹੈ ਵੀ ਸਤਿਗੁਰੂ ਤਰੁੱਠ ਜਾਵੇ ਹੁਣ ਆਪਾਂ ਮੱਥਾ ਤਾਂ ਸਤਿਗੁਰਾਂ ਨੂੰ ਟੇਕਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਤੇ ਇਹ ਵੀ ਗੁਰੂ ਦੇ ਚਰਨਾਂ ਵਿੱਚ ਖੜੇ ਹੋ ਕੇ ਪੜ੍ਹਦੇ ਹਾਂ ਸਭ ਸੁਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਚੇਤੇ ਰੱਖਣਾ ਹੈ ਗੁਰੂ ਦੀ ਕਿਰਪਾ ਕਿਵੇਂ ਮਿਲੇਗੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਪੜ੍ਹੀਏ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੀ ਭਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮਹਾਰਾਜ ਕਿਰਪਾ ਕਰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਖੁੱਲਾ ਐਲਾਨ ਹੈ ਸਾਡਾ ਸਿੱਖ ਉਹ ਹੈ ਸਖਾ ਉਹ ਹੈ ਬੰਧਪ ਉਹ ਹੈ
ਜਿਹੜਾ ਗੁਰੂ ਦੀ ਮਰਜ਼ੀ ਵਿੱਚ ਚੱਲਦਾ, ਗੁਰੂ ਦੀ ਰਜ਼ਾ ਵਿੱਚ ਚੱਲਦਾ, ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਤਰੁੱਠੇਗਾ। ਕਦੋਂ? ਜਦੋਂ ਆਪਾਂ ਗੁਰੂ ਦੇ ਹੁਕਮ ਦੀ ਪਾਲਣਾ ਕਰਾਂਗੇ, ਗੁਰੂ ਕਾ ਹੁਕਮ ਮੰਨਾਂਗੇ। ਆਪਾਂ ਪੜ੍ਹਦੇ ਹਾਂ ਨਾ ਭਾਈ ਪ੍ਰਹਲਾਦ ਸਿੰਘ ਜੀ ਦਾ ਹੁਕਮਨਾਮਾ ਰਹਿਤਨਾਮੇ ਦੇ ਵਿੱਚ, ਰਹਿ ਨੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮਾਲਕ ਨੇ, ਉਹ ਠਾਕੁਰ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਾ ਸਿੱਖ ਅਖਾਏ, ਰਹਿਤ ਬਿਨਾ ਦਰ ਚੋਟਾਂ ਖਾਏ। ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ। ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰ ਪੂਰੇ ਭਾਣਾ, ਜਦੋਂ ਸਤਿਗੁਰੂ ਤਰੁੱਠੇਗਾ, ਸਤਿਗੁਰੂ ਦੀ ਕਿਰਪਾ ਵਿੱਚ ਆਵੇਗਾ, ਸਤਿਗੁਰੂ ਮਿਹਰ ਕਰੇਗਾ, ਫਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ। ਮੈਂ ਆਸਾ ਕੀ ਵਾਰ ਦੇ ਵਿੱਚੋਂ ਕੁਝ ਬਚਨ ਆਪ ਜੀ ਦੇ ਨਾਲ ਸਾਂਝੇ ਕਰਾਂ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਕਮਾਲ ਦੀ ਗੱਲ ਹੈ, ਰੱਬ ਮਿਹਰ ਕਰੇਗਾ ਤੇ ਉਸਦੀ ਮਿਹਰ ਨਾਲ ਸਤਿਗੁਰੂ ਜੀਵਨ ਦੇ ਵਿੱਚ ਮਿਲਣਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਇੱਕ ਆਪਾਂ ਹੋਰ ਵਚਨ ਸਾਂਝਾ ਕਰ ਲਈਏ। ਮਹਾਰਾਜ ਆਖਦੇ ਨੇ ਸਤਿਗੁਰੂ ਤੋਂ ਬਗੈਰ ਵਾਹਿਗੁਰੂ ਦਾ ਮਿਲਾਪ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਣ, ਕਰ ਪ੍ਰਗਟ ਆਪ ਸੁਣਾਇਆ। ਸੰਸਾਰ ਦੇ ਲੋਕੋ, ਰੱਬ ਗੁਰੂ ਤੋਂ ਬਗੈਰ ਨਹੀਂ ਜੇ ਮਿਲਣਾ, ਨਹੀਂ ਮਿਲਣਾ। ਦੋ ਵਾਰੀ ਰਿਪੀਟ ਕੀਤਾ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਿਉਂ? ਇਹ ਵੀ ਗੱਲ ਰੱਬ ਨੇ ਪ੍ਰਗਟ ਕਰ ਦਿੱਤੀ ਕਿ ਮੈਂ ਆਪਣਾ ਆਪ ਸਤਿਗੁਰੂ ਦੇ ਵਿੱਚ ਰੱਖਿਆ ਹੈ। ਆਪਾਂ ਪੜ੍ਹਦੇ ਨਾ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਣ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਆਪ ਗਵਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਜਗ ਜੀਵਨ ਦਾਤਾ ਪਾਇਆ, ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ। ਕਿਉਂਕਿ ਆਪਾਂ ਬਚਨ ਪੜ੍ਹਦੇ ਹਨ ਸਤਿਗੁਰਾਂ ਦੀ ਪਾਵਨ ਬਾਣੀ ਅੰਦਰ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਿਆਲ ਹੋਵਾ ਪਾਰ ਬ੍ਰਹਮ ਸੁਆਮੀ। ਸਤਿਗੁਰ ਪੂਰਾ ਧਿਆਇਆ, ਪ੍ਰਭ ਜੀਓ ਤੋਂ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਸਤਿਗੁਰੂ
ਧਿਆਨ ਨਾਲ, ਸਤਿਗੁਰੂ ਦਾ ਧਿਆਨ ਧਰਨ ਨਾਲ ਵਾਹਿਗੁਰੂ ਪਰਮਾਤਮਾ ਦੀ ਦਿਆਲਤਾ ਪ੍ਰਾਪਤ ਹੁੰਦੀ ਹੈ। ਦਿਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜਦੋਂ ਪੂਰੇ ਸਤਿਗੁਰ ਦਾ ਧਿਆਨ ਧਰਿਆ ਫਿਰ ਵਾਹਿਗੁਰੂ ਦਿਆਲ ਹੋਇਆ, ਵਾਹਿਗੁਰੂ ਨੇ ਦਇਆ ਕੀਤੀ, ਵਾਹਿਗੁਰੂ ਦਇਆ ਦੇ ਘਰ ਵਿੱਚ ਆਇਆ। ਪਹਿਲੀ ਪੰਕਤੀ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਨੇ, ਨਾਮ ਜਪਣਾ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ ਭਾਈ, ਕਿਉਂਕਿ ਨਾਮ ਬਿਨਾਂ ਇਹ ਜੀਵਨ ਵਿਅਰਥ ਹੈ। ਇਸ ਵਾਸਤੇ ਆਖਿਆ, ਪਹਿਲਾ ਸਤਿਗੁਰੂ ਤਰੁੱਠੇਗਾ, ਸਤਿਗੁਰੂ ਕਿਰਪਾ ਕਰੇਗਾ, ਸਤਿਗੁਰੂ ਨੂੰ ਚੰਗੇ ਲੱਗਾਂਗੇ, ਤੇ ਫਿਰ ਵਾਹਿਗੁਰੂ ਪਰਮਾਤਮਾ ਦਾ ਨਾਮ

0: ਜਦੋਂ ਗੋਬਿੰਦ ਨੇ ਕਿਰਪਾ ਕੀਤੀ, ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਰੱਬ ਨੇ ਕਿਰਪਾ ਕੀਤੀ, ਜਦੋਂ ਕਿਰਪਾ ਦੇ ਘਰ ਵਿੱਚ ਆ ਗਿਆ ਤੇ ਵਾਹਿਗੁਰੂ ਪਰਮਾਤਮਾ ਨੇ ਸਾਡੀ ਪੈਜ ਰੱਖ ਲਈ। ਕਿਵੇਂ? ਆਪਾਂ ਬਚਨ ਪੜ੍ਹਦੇ ਹਨ, ਮਹਾਰਾਜ ਆਖਦੇ ਨੇ ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੂ, ਜਨਮ ਜਨਮ ਕੀ ਮੈਲ ਗਈ। ਫਿਰ ਆਪਾਂ ਪੜ੍ਹਦੇ ਹਾਂ ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ, ਵਾਹਿਗੁਰੂ ਜਦੋਂ ਬਖਸ਼ਿਸ਼ ਕਰਦਾ ਹੈ, ਉਸਦੀ ਬਖਸ਼ਿਸ਼ ਨਾਲ ਮਹਾਰਾਜ ਆਖਦੇ ਨੇ ਸਾਡੀ ਪੈਜ ਵਾਹਿਗੁਰੂ ਪਰਮਾਤਮਾ ਰੱਖਦਾ ਆਪਣੀ ਕਿਰਪਾ ਕਰਕੇ। ਮਹਾਰਾਜ ਆਖਦੇ ਨੇ ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਹੁਣ ਜਿਨ੍ਹਾਂ ਉੱਤੇ ਗੋਬਿੰਦ ਦੀ ਕਿਰਪਾ ਹੋ ਗਈ ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ, ਨਾ ਜੁਗ ਜੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਰੋਜ਼ ਆਪਾਂ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਹਰ ਯੁਗ ਯੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਫਿਰ ਆਖਿਆ ਜਿਨ ਨਾਨਕ ਐਸਾ ਹਰ ਸੇਵਿਆ। ਗੱਲ ਕੇਵਲ ਪ੍ਰਹਿਲਾਦ ਦੀ ਨਹੀਂ, ਗੱਲ ਕੇਵਲ ਦ੍ਰੋਪਦੀ ਦੀ ਨਹੀਂ, ਗੱਲ ਕੇਵਲ ਸੁਦਾਮੇ ਦੀ ਨਹੀਂ। ਮਹਾਰਾਜ ਆਖਦੇ ਨੇ ਜਿਹੜਾ ਅੱਜ ਵੀ ਉਸ ਵਾਹਿਗੁਰੂ ਪਰਮਾਤਮਾ ਨੂੰ ਸੇਵੇਗਾ ਉਹ ਫਿਰ ਪੈਜ ਉਸਦੀ ਰੱਖਦਾ ਹੈ, ਕਿਉਂਕਿ ਉਹ ਪੈਜ ਰੱਖਣ ਦੇ ਸਮਰੱਥ ਹੈ। ਆਪਾਂ ਪੜ੍ਹਦੇ ਨੇ ਅੰਦਰ ਸਭਾ ਦੁਸਾਸ ਨੇ ਮੱਥੇ ਵਾਲ ਦਰੋਪਤੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਪੰਜੇ ਪਾਂਡਵ ਵੇਖਦੇ ਔਗੜੁੱਦੀ ਨਾਰ, ਜਿਨ੍ਹਾਂ ਦੀ ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿੱਲਾਂ ਦੀ, ਕੱਪੜ ਕੋਟ ਉਸਾਰਨ ਥੱਕੇ ਦੂਤ ਨ ਪਾਰੂ ਸਾਂਦੀ, ਹੱਥ ਮਰੋੜਨ ਸਿਰ ਧੁਨਨ ਪਛੋ ਤਾਰ ਕਰਨ ਜਾ ਜਾਂਦੀ। ਘਰ ਆਈ ਠਾਕੁਰ ਮਿਲੇ ਬੋਲੇ ਪੈਜ ਰਹੀ, ਸ਼ਰਮਾਂਦੀ ਅਨਾਥਾ ਅਨਾਥ ਬਾਣ ਧੁਰਾਂ ਦੀ। ਜਿਨ੍ਹਾਂ ਦਾ ਕੋਈ ਨੀ ਬਣਦਾ ਉਹਨਾਂ ਦਾ ਬਣਦਾ, ਉਹਨਾਂ ਦਾ ਬਣਦਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਗੋਬਿੰਦ ਕਿਰਪਾ ਕਰਦਾ ਹੈ ਫਿਰ ਉਹ ਹਰ ਤਰ੍ਹਾਂ ਪੈਜ ਰੱਖਦਾ ਹੈ, ਇੱਜ਼ਤ ਰੱਖਦਾ ਹੈ।
1: ਹਰ ਕੇ ਚਰਨ ਸਦਾ ਸੁਖਦਾਈ,
0: ਵਾਹਿਗੁਰੂ ਪਰਮਾਤਮਾ ਦੇ ਚਰਨ ਸਦਾ ਹੀ ਸੁਖ ਦੇਣ ਵਾਲੇ ਹਨ, ਸਦਾ ਹੀ। ਹੁਣ ਚਰਨ ਕੀ ਨੇ? ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ। ਆਪਾਂ ਕਬੀਰ ਸਾਹਿਬ ਜੀ ਦੇ ਦੋ ਸਲੋਕ ਸਲੋਕਾਂ ਵਿੱਚ ਪੜ੍ਹਦੇ ਹਾਂ, ਤੇ ਆਮ ਤੌਰ ਤੇ ਜਦੋਂ ਗੁਰੂ ਸਵਾਰੇ ਤੁਹਾਡੇ ਨਾਲ ਚਰਨਾਂ ਦੀ ਗੱਲ ਕਰਦੇ ਨੇ ਤੇ ਇਹ ਸਲੋਕ ਪੜ੍ਹੇ ਜਾਂਦੇ ਨੇ। ਕਬੀਰ ਚਰਨ ਕਮਲ ਕੀ ਮੌਜ ਮੈਂ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਹੁਣ ਸਾਧ ਸੰਗਤ, ਆਪਾਂ ਭਾਵੇਂ ਭਾਈ ਮਤੀ ਦਾਸ ਦੀ ਗੱਲ ਪੜ੍ਹ ਲਈਏ, ਸਤੀ ਦਾਸ ਦੀ ਗੱਲ ਪੜ੍ਹ ਲਈਏ, ਦਿਆਲਾ ਜੀ ਦੀ ਪੜ੍ਹ ਲਈਏ, ਤੇ ਉਹ ਜਿੱਥੇ ਬਾਣੀ ਪੜ੍ਹਦੇ ਨੇ ਉੱਥੇ ਅੰਤਮ ਖਾਹਿਸ਼ ਇੱਛਾ ਜਦੋਂ ਉਹਨਾਂ ਨੂੰ ਪੁੱਛੀ ਜਾਂਦੀ ਹੈ ਤੇ ਇੱਕੋ ਗੱਲ ਕਹਿੰਦੇ ਨੇ, ਜਦੋਂ ਆਰਾ ਚੱਲੇ, ਜਦੋਂ ਦੇਗ ਵਿੱਚ ਉਬਾਲਿਆ ਜਾਵੇ, ਯਾ ਜਦੋਂ ਰੂਹ ਵਿੱਚ ਬੰਨ ਕੇ ਤੁਸੀਂ ਸਾੜਨਾ, ਸਾਡਾ ਮੁੱਖ ਜਿਹੜਾ ਹੈ ਉਹ ਸਾਡੇ ਗੁਰੂ ਦੇ ਚਰਨਾਂ ਵੱਲ ਹੋਣਾ ਚਾਹੀਦਾ, ਗੁਰੂ ਵੱਲ ਹੋਣਾ ਚਾਹੀਦਾ। ਜਦੋਂ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੂੰ ਬੜਾ ਸਾਥ ਦਿੱਤਾ ਹੈ, ਦੁੱਖ ਸੁੱਖ ਦੇ ਵਿੱਚ ਸਾਡਾ ਸਾਥੀ ਬਣਿਆ, ਕੀਰਤਨ ਤੋਂ ਲਗਭਗ 50 ਸਾਲ ਸਾਡੇ ਨਾਲ ਕੀਤਾ ਹੈ, ਤੇਰੀ ਇੱਛਾ ਕੀ ਹੈ? ਤੇਰੀ ਕਬਰ ਬਣਾ ਦਈਏ, ਪੱਥਰ ਵਧੀਆ ਲਾ ਦਈਏ, ਤੂੰ ਦੱਸ, ਤੈਨੂੰ ਸਾੜ ਦਈਏ ਜਾਂ ਤੈਨੂੰ ਪਾਣੀ ਵਿੱਚ ਰੋੜ ਦਈਏ ਜਾਂ ਤੈਨੂੰ ਧਰਤੀ ਵਿੱਚ ਦਬਾ ਦਈਏ? ਤੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਦਿਆਂ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਮਹਾਰਾਜ ਸਾੜੋ ਦਬਾਓ ਪਾਣੀ ਵਿੱਚ ਰੋੜੋ ਇਹ ਤੁਹਾਡੀ ਮਰਜ਼ੀ, ਸਰੀਰ ਨੂੰ ਸੰਭਾਲਣਾ ਹੈ ਨਾ, ਪਰ ਜਿੱਥੇ ਵੀ ਰੱਖੋ ਆਪਣੇ ਚਰਨਾਂ ਦੇ ਵਿੱਚ ਰੱਖਿਓ। ਇਹ ਕੌਣ ਕਹਿੰਦਾ ਹੈ? ਜਿਹੜਾ ਸਾਰੀ ਜ਼ਿੰਦਗੀ ਚਰਨਾਂ ਨਾਲ ਜੁੜਿਆ ਰਹਿੰਦਾ, ਸਾਰੀ ਜ਼ਿੰਦਗੀ ਚਰਨਾਂ ਨਾਲ ਜੁੜਿਆ ਰਿਹਾ। ਮਹਾਰਾਜ ਬਚਨ ਕਰਦੇ ਨੇ, ਰਾਜ ਕਿਹਨੂੰ ਮਾੜਾ ਹੈ, ਮੁਕਤੀ ਕੌਣ ਨਹੀਂ ਚਾਹੁੰਦਾ? ਹਰ ਬੰਦਾ ਚਾਹੁੰਦਾ ਮੈਂ ਰਾਜਾ ਬਣਾ, ਮੈਨੂੰ ਰਾਜ ਪ੍ਰਾਪਤ ਹੋਵੇ। ਆ ਤਰਲੋ ਮੱਛੀ ਆਪਾਂ ਵੇਖਦੇ ਹਾਂ, ਸਾਰੇ ਹੋ ਰਹੇ ਨੇ ਮੈਂ ਬਣ ਜਾਵਾਂ ਮੈਂ ਬਣ ਜਾਵਾਂ। ਚਲੋ ਆਸ ਹੋਣੀ ਵੀ ਚਾਹੀਦੀ, ਮੈਂ ਬੇਨਤੀ ਕਰਾਂ, ਪਰ ਜਿਨ੍ਹਾਂ ਦਾ ਧਿਆਨ ਵਾਹਿਗੁਰੂ ਦੇ ਚਰਨਾਂ ਵੱਲ ਹੈ ਤੇ ਜਿਨ੍ਹਾਂ ਨੂੰ ਪਤਾ ਸੁੱਖ ਉੱਥੇ ਹੀ ਮਿਲਣਾ, ਉਹ ਸਾਧ ਸੰਗਤ ਇਹ ਬਚਨ ਕਹਿੰਦੇ ਨੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਮੁਕਤੀ ਨਹੀਂ ਚਾਹੀਦੀ। ਅੱਜ ਜਦੋਂ ਆਪਾਂ ਮੁਕਤਿਆਂ ਦਾ ਜੀਵਨ ਪੜ੍ਹਦੇ ਹਾਂ ਤੇ ਸਾਧ ਸੰਗਤ ਕੀਤੀ ਸੀ ਨਾ ਕਿਰਪਾ ਭਾਈ ਸਾਹਿਬ ਜੀ ਦੇ ਉੱਤੇ, ਮੰਗ ਲਓ ਜੋ ਕੁਝ ਮੰਗਣਾ, ਪਰ ਉਹਨਾਂ ਨੇ ਕੀ ਆਖਿਆ ਸੀ? ਮਹਾਰਾਜ ਟੁੱਟੀ ਗੱਢ ਲਓ, ਆਪਣੇ ਚਰਨਾਂ ਦੇ ਨਾਲ ਜੋੜ ਲਓ। ਤੇ ਆਖਿਆ ਸੀ ਮਾਂ ਸਿੰਘਾ ਕੁਝ ਹੋਰ ਮੰਗ ਲੈ, ਕਹਿਣ ਲੱਗੇ ਹੋ ਜਾਣੀ ਕੁਝ ਚਾਹੀਦਾ, ਕੇਵਲ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ। ਮੈਂ ਬੇਨਤੀ ਕਰ ਰਿਹਾ ਹਾਂ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਪੁੱਛੋ ਭਾਈ ਗੋਂਦਾ ਜੀ ਨੂੰ, ਪੁੱਛੋ ਜਿਨ੍ਹਾਂ ਦੇ ਆਪਾਂ ਨਾਮ ਰੋਜ਼ ਲੈਂਦੇ ਹਾਂ ਅਰਦਾਸ ਦੇ ਅੰਦਰ, ਤੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਚਰਨਾਂ ਨਾਲ ਹੀ ਧਿਆਨ ਜੋੜਿਆ, ਚਰਨਾਂ ਨਾਲ ਹੀ ਧਿਆਨ ਜੋੜਿਆ। ਉਹਨਾਂ ਨੂੰ ਪਤਾ ਇਹੋ ਜਿਹਾ ਸੁੱਖ ਕਿਤੇ ਨਹੀਂ। ਕੋਈ ਨਰਕਾਂ ਤੋਂ ਡਰਦਾ, ਕੋਈ ਸਵਰਗਾਂ ਦੀ ਆਸ ਕਰਦਾ, ਪਰ ਜਿੰਦਾ ਚਰਨਾਂ ਨਾਲ ਪਿਆਰ ਪੈ ਗਿਆ ਉਹ ਆਖਦਾ ਹੈ, ਕਬੀਰ ਸਵਰਗ ਨਰਕ ਤੇ ਮੈਂ ਰਹਿਓ ਆਪਣੇ ਗੁਰ ਪ੍ਰਸਾਦੇ, ਹਮ ਕਾਹੂ ਕਿ ਕਾਨ ਨ ਕੱਢਤੇ। ਮੈਨੂੰ ਨਹੀਂ ਕਿਸੇ ਦੀ ਪਰਵਾਹ, ਕਿਉਂਕਿ ਮੇਰਾ ਧਿਆਨ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ। ਤੇ ਮਹਾਰਾਜ ਆਖਦੇ ਨੇ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੀ ਸਿਮਰਤੀ, ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਇਹ ਸਭ ਤੋਂ ਸੁਖਦਾਈ ਹੈ। ਮਹਾਰਾਜ ਕਿਰਪਾ ਕਰਦੇ ਨੇ, ਹਰ ਕੇ ਚਰਨ ਸਦਾ ਸੁਖਦਾਈ,
1: ਜੋ ਇਸ਼ਹਿ ਸੋਈ ਫਲ ਪਾਵਹਿ, ਬਿਰਤੀ ਆਸ ਨਾ ਜਾਈ।
0: ਜਿਹੜੇ ਮਨੁੱਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜੋ ਇੱਛਦੇ ਨੇ, ਜੋ ਇੱਛਾ ਕਰਦੇ ਨੇ, ਉਹਨਾਂ ਦੀ ਪੂਰੀ ਹੋ ਜਾਂਦੀ। ਮਹਾਰਾਜ ਆਖਦੇ ਨੇ, ਜੋ ਇੱਛੇ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ। ਉਹਨਾਂ ਦੀ ਕੋਈ ਆਸ ਖਾਲੀ ਨਹੀਂ ਜਾਂਦੀ, ਅਧੂਰੀ ਨਹੀਂ ਰਹਿ ਜਾਂਦੀ, ਕਿਉਂਕਿ ਉਹ ਇੱਛਾ ਪੁਰਖ ਹੈ ਨਾ, ਹਮੇਸ਼ਾ ਸੁੱਖਾਂ ਦਾ ਦਾਤਾ ਹੈ ਨਾ। ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਭਜਨ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਇੱਛਾ ਪੂਰੀਆਂ ਕਰਨ ਵਾਲਾ। ਤੇ ਆਪ ਜੀ ਇਹ ਬਚਨ ਨਿਤਨੇਮ ਦੇ ਅੰਦਰ ਪੜ੍ਹਦੇ ਹੋ, ਹਮਰੀ ਕਰੋ ਆਦਰ ਇੱਛਾ ਪੂਰਨ ਹੋਏ, ਚਿਤ ਕੀ ਇੱਛਾ ਤਬ ਚਰਨਨ मन रहे हमारा अपना जान करो प्रतिपारा हमरे दुष्ट सबै तुम कावो आप हाथ दें मोहे बचावो सुखी बसे मोरो परवारा सेवक सिख सबै करतारा क्योंकि सबे आसा पूरिया हर पाया अगमे अपारा इथे महाराज कृपा करदे ने जदों कोई वाहिगुरु दे सोहणे चरणां दा ध्यान धरदा उसकी याद विच जुड़दा है जिहड़े सुखदाई ने जो इच्छा करदे ने उन्हां दी पूरी हो जांदी कोई आस अधूरी नहीं रह जांदी।

ਕਿਰਪਾ ਦਾ ਦਾਤਾ, ਜਿਹੜਾ ਸਾਧ ਸੰਗਤ ਸਾਰੇ ਜੀਵਾਂ ਦਾ ਪ੍ਰਾਣਪਤ ਹੈ, ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ। ਜਦੋਂ ਉਹ ਕਿਰਪਾ ਕਰਦਾ ਹੈ ਤਾਂ ਹੀ ਸੰਤ ਸੁਭਾਅ ਬਣ ਜਾਂਦਾ ਹੈ ਤੇ ਫਿਰ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਵਿਦਵਾਨ ਇਉਂ ਵੀ ਅਰਥ ਕਰਦੇ ਨੇ ਕਿ ਉਹੋ ਹੀ ਸੰਤ ਕਿਹੜਾ ਜਿਸ ਉੱਤੇ ਪ੍ਰਾਣਪਤ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ। ਉਸ ਦੀ ਕਿਰਪਾ ਤੋਂ ਬਗੈਰ ਗੁਣ ਨਹੀਂ ਗਾਏ ਜਾ ਸਕਦੇ। ਇਸੇ ਵਾਸਤੇ ਆਪਾਂ ਪੜ੍ਹਦੇ ਹਾਂ ਨਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਕਿਉਂਕਿ ਹਮ ਭੀਖ ਭਿਖਾਰੀ ਤੇਰੇ, ਤੋ ਨਿਜ ਪਤ ਹੈ ਦਾਤਾ ਹੋ ਦਿਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂ ਰੰਗ ਰਾਤਾ। ਆਪ ਜਪਾਏ ਜਪੇ ਸੁਣਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਹਨੂੰ ਉਹ ਜਪਣ ਦੀ ਪ੍ਰੇਰਨਾ ਕਰਦਾ ਉਹ ਜਪਦਾ, ਜਿਹਨੂੰ ਉਹ ਗੁਣ ਗਾਣ ਦੀ ਦਾਤ ਦਿੰਦਾ ਉਹ ਗਾਉਂਦਾ। ਜਿਸ ਉੱਤੇ ਪ੍ਰਾਣਪਤ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ, ਉਹੀ ਸਾਧ ਸੰਗਤ ਸੰਤ ਸੁਭਾਅ ਵਾਲਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ

ਅੱਠੇ ਪੈਰ ਜਿਹੜੇ ਵਾਹਿਗੁਰੂ ਪਰਮਾਤਮਾ ਦਾ ਜਸ ਰਮਣਾ ਭਾਵ ਗਾਉਂਦੇ ਨੇ। ਵਿਖੇ ਠਗੌੜੀ ਆ ਠੱਗ ਬੂਟੀ ਜਿਹੜੀ ਨਾ, ਜਿਵੇਂ ਠੱਗ ਲੋਕ ਠੱਗ ਮੂਰੀ ਠੱਗ ਬੂਟੀ ਸੁੰਘਾ ਕੇ ਲੋਕਾਂ ਨੂੰ ਲੁੱਟ ਲੈਂਦੇ ਨੇ, ਇਸੇ ਤਰ੍ਹਾਂ ਇਹ ਮਾਇਆ ਸਾਡਾ ਜਿਹੜਾ ਸ਼ੁਭ ਗੁਣਾਂ ਦਾ ਖਜ਼ਾਨਾ ਉਹਨੂੰ ਲੁੱਟਦੀ ਹੈ। ਵਿਖੇ ਠਗੌੜੀ ਮਾਇਆ ਦਾ ਪ੍ਰਭਾਵ, ਮਾਇਆ ਦੀ ਜ਼ਹਿਰ, ਕਿਉਂਕਿ ਮਾਇਆ ਨੂੰ ਵਿਖ ਵੀ ਗਿਆ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨੀ ਧਰਾਪੈ ਹਰ ਬਿਨ ਕਹਾਂ ਅਗਾਈ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਪਰ ਮਹਾਰਾਜ ਆਖਦੇ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਸ ਉੱਤੇ ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਜਿਹਦਾ ਮਨ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਉਹ ਵਾਹਿਗੁਰੂ ਪਰਮਾਤਮਾ ਨੂੰ ਮਨ ਕਰਕੇ ਭਾ ਜਾਂਦਾ ਹੈ, ਭਾਵ ਉਹਨੂੰ ਵਾਹਿਗੁਰੂ ਪਰਮਾਤਮਾ ਚੰਗਾ ਲੱਗਦਾ। ਜਿਹੜੇ ਅੱਠੇ ਪੈਰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਮਾਇਆ ਦਾ ਪ੍ਰਭਾਵ ਉਹਨਾਂ ਉੱਤੇ ਨਹੀਂ ਪੈਂਦਾ, ਕਿਉਂ ਉਹ ਅਰਦਾਸ ਕਰਦੇ ਨੇ ਕਿ ਕੋਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੋਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਿਛ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ ਇਕ ਸ਼ਿਨ ਦਰਸ਼ ਦਿਖਾਏ ਜੀ, ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਉਹ ਆਖਦੇ ਨੇ ਨਾਥ ਕਛੂ ਨਾ ਜਾਣੂ, ਮਨ ਮਾਇਆ ਕਹਿ ਹਾਥ ਬੇਕਾਨੂ, ਰੱਬ ਜੀ ਤੂੰ ਕਿਰਪਾ ਕਰ, ਤੂੰ ਰਹਿਮਤ ਕਰ, ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਅੱਠੇ ਪੈਰ, ਹਰ ਵੇਲੇ ਵਾਹਿਗੁਰੂ ਪਰਮਾਤਮਾ ਦਾ ਜਸ ਗਾਉਂਦੇ ਨੇ, ਕੀਰਤੀ ਕਰਦੇ ਨੇ ਅੱਠੇ ਪੈਰ, ਤੇ ਮਾਇਆ ਦਾ ਪ੍ਰਭਾਵ ਠੱਗ ਬੂਟੀ ਦਾ ਪ੍ਰਭਾਵ ਉਹਨਾਂ ਉੱਤੇ ਨਹੀਂ।

ਕਰਤੇ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਉਹ ਫਿਰ ਰੱਬ ਦੇ ਪਿਆਰੇ ਸੰਤ ਜਿਹੜੇ ਨੇ ਨਾ ਰੱਬ ਦੇ ਪਿਆਰੇ ਸੰਤ ਜਿਹੜੇ ਨੇ ਸਾਧ ਜਿਹੜੇ ਨੇ ਉਹਨਾਂ ਦੇ ਉਹ ਸਾਥੀ ਬਣ ਜਾਂਦੇ ਨੇ ਉਹਨਾਂ ਦੇ ਸੰਗੀ ਬਣ ਜਾਂਦੇ ਨੇ ਪਰ ਜਿਨ੍ਹਾਂ ਉੱਤੇ ਮੇਰਾ ਕਰਤਾ ਵਾਹਿਗੁਰੂ ਪਰਮਾਤਮਾ ਕਿਰਪਾ

ਸੇਵਾ ਕਰਦਾ, ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਆਪ ਜੀ ਰੋਜ਼ ਪੜ੍ਹਦੇ ਹੋ ਨਾ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਓ ਇੱਕ ਵਾਰੀ ਸਾਰੇ ਸੁਰਤੀਆਂ ਨੂੰ ਜੋੜੋ ਤੇ ਇਹ ਬਚਨ ਆਪਾਂ ਵੀ ਗਾ ਕੇ ਮੰਗ ਲਈਏ।

ਕਰਨ ਦਾ ਹੱਥ ਫੜ ਕੇ ਵਾਹਿਗੁਰੂ ਪਰਮਾਤਮਾ ਜੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨੂੰ ਸਭ ਕੁਝ ਦੇ ਦਿੰਦਾ ਹੈ। ਫਿਰ ਧਿਆਨ ਦੇਵਿਓ, ਕਰ ਗਹਿਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ। ਜਿਨ੍ਹਾਂ ਦਾ ਹੱਥ ਫੜ ਕੇ ਵਾਹਿਗੁਰੂ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਨੂੰ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ। ਸਭ ਕੁਝ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਇੱਕ ਰੱਬ ਵਾਹਿਗੁਰੂ ਪਰਮਾਤਮਾ ਹੱਥ ਵਿੱਚ ਆ ਜਾਵੇ, ਕੋਈ ਕਮੀ ਨਹੀਂ ਰਹਿ ਜਾਂਦੀ। ਇਸੇ ਵਾਸਤੇ ਜਿਨ੍ਹਾਂ ਉੱਤੇ ਉਹ ਕਿਰਪਾ ਕਰਦਾ, ਜਿਨ੍ਹਾਂ ਦਾ ਹੱਥ ਫੜ ਲੈਂਦਾ, ਜਿਨ੍ਹਾਂ ਨੂੰ ਸਭ ਕੁਝ ਦੇ ਦਿੰਦਾ, ਉਹ ਆਖਦੇ ਨੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਕਿਉਂਕਿ ਆਪਾਂ ਰੋਜ਼ ਪੜ੍ਹਦੇ ਆ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਉਹਦੇ ਘਰ ਵਿੱਚ ਕੋਈ ਕਮੀ? ਹਾਂ, ਲੈਣ ਵਾਲੇ ਥੱਕ ਜਾਣਗੇ, ਦੇਣ ਵਾਲਾ ਨਹੀਂ ਥੱਕਦਾ। ਦਿੰਦਾ ਦੇ ਲੈਂਦੇ ਥੱਕ ਪਾਏ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ। ਕੋਈ ਕਮੀ ਨਹੀਂ ਰੱਬ ਦੇ ਘਰ ਵਿੱਚ। ਇਸੇ ਵਾਸਤੇ ਆਖਿਆ ਨਾ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਏ। ਕੋਈ ਕਮੀ ਨਹੀਂ ਉਸਦੇ ਖਜ਼ਾਨਿਆਂ ਵਿੱਚ। ਤੇ ਮਹਾਰਾਜ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਦਾ ਹੱਥ ਫੜ ਲੈਂਦਾ ਹੈ, ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ, ਆਪਣੇ ਨਾਲ ਮਿਲਾ ਲੈਂਦਾ, ਸਭ ਕੁਝ ਉਹਨਾਂ ਨੂੰ ਪ੍ਰਾਪਤ

0: ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਥੋਕ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਪੂਰੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਡਿਮਾਂਡਾਂ ਆਪਣੀਆਂ ਵੀ ਬੜੀਆਂ ਨੇ, ਬਹੁਤ ਨੇ, ਪਰ ਸਤ ਸੰਗਤ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਮੰਗਣਾ ਕੀ ਹੈ, ਇਹ ਤਾਂ ਆਪਾਂ ਪੜ੍ਹਦੇ ਨਾ, ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਸਿੱਖਾ ਜਦੋਂ ਵੀ ਤੈਨੂੰ ਮੌਕਾ ਮਿਲੇ ਗੁਰੂ ਵੱਲ ਮੂੰਹ ਕਰਕੇ ਗੁਰੂ ਕੋਲੋਂ ਕੀ ਮੰਗ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਤੇ ਅੰਦਰ ਇਹ ਭਾਵਨਾ ਬਣ ਜਾਵੇ, ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਇਹ ਨਹੀਂ ਵੀ ਮੰਗੀ ਜਾਵੇ ਗੁਰੂ ਕੋਲੋਂ, ਪਿਆਸ ਕਿਸੇ ਲਾਲਾਂ ਵਾਲੇ ਦੀ ਕੀਤੀ ਜਾਵੇ, ਕਿਸੇ ਕਬਰ ਦੀ ਕੀਤੀ ਜਾਵੇ, ਨਹੀਂ। ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟੈ, ਹਮ ਨਿਰਗੁਣ ਲਿਹੋ ਉਵਾਰੀ, ਕਿਉਂਕਿ ਮੈਨੂੰ ਪਤਾ ਹੈ ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਆਪਾਂ ਨੂੰ ਲੋੜ ਹੈ ਪਦਾਰਥਾਂ ਦੀ, ਆਪਾਂ ਨੂੰ ਲੋੜ ਹੈ ਨਾਮ ਦੀ, ਤੇ ਗੁਰੂ ਮਹਾਰਾਜ ਨੇ ਇਸ ਸ਼ਬਦ ਵਿੱਚ ਕਿਰਪਾ ਕੀਤੀ ਹੈ। ਜੇ ਤੈਨੂੰ ਨਾਮ ਦੀ ਦਾਤ ਚਾਹੀਦੀ, ਪਦਾਰਥ ਚਾਹੀਦੇ ਨੇ, ਤੇ ਫਿਰ ਕੀ ਕਰ, ਗੁਰੂ ਦੀ ਕਿਰਪਾ ਦਾ ਪਾਤਰ ਬਣ, ਗੁਰਮਤ ਦਾ ਧਾਰਨੀ ਹੋ, ਤੇ ਸੁੱਖਾਂ ਦੇ ਦਾਤੇ ਸਾਰੀਆਂ ਦਾਤਾਂ ਦਾ ਮਾਲਕ, ਜਿਸ ਬਾਰੇ ਪੜ੍ਹਦਿਆਂ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਐਸੇ ਵਾਹਿਗੁਰੂ ਦੇ ਨਾਲ, ਗੁਰੂ ਦੀ ਕਿਰਪਾ ਨਾਲ ਜੁੜ ਜਾਈਏ, ਲੋਕ ਨਾਲ ਪਰਲੋਕ ਸੌੜੇਗਾ। ਆਓ ਲੜੀਵਾਰ ਸ਼ਬਦ ਜੋ ਆਪਾਂ ਅਸਥਾਨ ਦੀ ਪਰੰਪਰਾ ਦੇ ਮੁਤਾਬਕ ਰੋਜ਼ਾਨਾ ਸਰਵਨ ਕਰਦੇ ਹਾਂ, ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਭਗਤ ਬਾਣੀ ਦੇ ਸਿਰਲੇਖ ਹੇਠ। ਆਓ ਸਾਰੇ ਆਪਾਂ ਇਸ ਦੀ ਵਿਚਾਰ ਰਹਿੰਦੇ ਸਮੇਂ ਦੇ ਅੰਦਰ ਕਰੀਏ ਜੀ।
1: ਚਾਰ ਦਿਨ ਆਪਣੀ ਨੌਬਤ ਚਲੇ ਬਜਾਏ,
0: ਚਾਰ ਦਿਨ, ਹੁਣ ਧਿਆਨ ਦੇਣਾ ਬਾਣੀ ਵਿੱਚ ਚਾਰ ਸ਼ਬਦ, ਗੁਣ ਵਡਿਆਈਆਂ ਚਾਰ, ਗੁਣ ਵਡਿਆਈਆਂ ਚਾਰ, ਤੇ ਇੱਥੇ ਵੀ ਚਾਰ ਹੈ। ਹੁਣ ਚਾਰ ਦੇ ਰਾਰੇ ਨੂੰ ਸਿਹਾਰੀ ਲੱਗ ਗਈ, ਗਿਣਤੀ ਵਾਲਾ ਚਾਰ ਬਣ ਜਾਏਗਾ, ਜਿਹਨੂੰ ਆਪਾਂ ਚਾਰ ਦਿਨ ਕਹਿ ਦਈਏ। ਤੇ ਜਦੋਂ ਚਾਰ ਰਾਰਾ ਮੁਕਤਾ ਜਾਂ ਰਾਰੇ ਨੂੰ ਔਂਕੜ ਵਾਲਾ ਹੋਵੇਗਾ, ਸੁੰਦਰਤਾ ਸੁੰਦਰ ਵਾਸਤੇ ਆਏਗਾ, ਵਡਿਆਈਆਂ ਚਾਰ, ਗੁਣ ਵਡਿਆਈਆਂ ਚਾਰ, ਉੱਥੇ ਚਾਰ ਸੁੰਦਰ, ਇੱਥੇ ਚਾਰ ਦਾ ਭਾਵ ਚਾਰ ਦਿਨ। ਚਾਰ ਦੇ ਰਾਰੇ ਨੂੰ ਸਿਹਾਰੀ ਲੱਗੀ, ਜਿਸ ਦਾ ਭਾਵ ਹੈ ਗਿਣਤੀ ਦਾ ਚਾਰ। ਮਹਾਰਾਜ ਆਖਦੇ ਨੇ ਕਬੀਰ ਸਾਹਿਬ ਜੀ, ਚਾਰ ਦਿਨ ਆਪਣੀ ਨੌਬਤ ਚਲੇ ਬਜਾਏ, ਚਾਰ ਦਿਨ ਵਾਸਤੇ ਸਰਦਾਰੀ ਮਿਲ ਜਾਵੇ, ਕਿਸੇ ਜਗ੍ਹਾ ਦਾ ਹੱਕ ਮਿਲ ਜਾਵੇ, ਰਾਜਾ ਬਣ ਜਾਵੇ, ਤੇ ਚਾਰ ਦਿਨ ਆਪਣੀ ਨੌਬਤ ਵਜਾਉਂਦੇ ਨੇ। ਨੌਬਤ ਨਗਾਰਾ ਵੀ ਕਿਹਾ ਜਾਂਦਾ, ਢੋਲ ਵੀ ਕਿਹਾ ਜਾਂਦਾ, ਨੌਬਤ ਵੀ ਕਿਹਾ ਜਾਂਦਾ, ਢੋਲ ਵੀ ਕਿਹਾ ਜਾਂਦਾ। ਆਪਾਂ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਿਧ, ਨਿਆਵਤ ਸੀਸ ਨਾ ਜਾਤ ਵਿਚਾਰੇ, ਇਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਆਪਾਂ ਪੜ੍ਹਦੇ ਹਾਂ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜ ਢੋਲ ਮਰਦੰਗ ਨਗਾਰੇ, ਗੁੰਜਤ ਗੋੜ ਗਜਾਨ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ, ਪੂਤ ਭਵਿੱਖ ਭਵਾਨ ਕੇ ਭੂਪਤ, ਕੌਣ ਕਰੇ ਨਹੀਂ ਜਾਤ ਵਿਚਾਰੇ। श्री पद श्री भगवान भजे बिन अंत को अंत के धाम सुधारे अंत अखीर अंत जम अखीर वेले इना कुछ होंगे भी सब कुछ छड़ के जम दे घर में चले गए अंत को अंत के धाम सुधारे एक अंत का भाव है खीर एक अंत का भाव है जम हुण अंत बोलांगे आप अंत ही पर एक का भाव है अखीर एक का भाव है अखीर व भाव जिहड़ा ना जम दे घर चले गए महाराज आखदे ने चार दिन अपने राज भाग दे राज प्राप्त करके बंदा ढोल वगांदा है नजारे नगारे वजांदा है पाप प्रसिद्ध

ਅੱਖਰਾਂ ਵੱਲ ਧਿਆਨ ਦੇਣਾ। ਖੱਟੀਆ ਗਟੀਆ ਮਟੀਆ, ਗਠੀਆ ਮਟੀਆ, ਖੱਟੀਆ ਦਾ ਭਾਵ ਇੱਥੇ ਕਮਾਈ, ਖੱਟੀ ਜਿਹਨੂੰ ਆਪਾਂ ਕਹਿੰਦੇ ਹਾਂ, ਗਠੀਆ ਦਾ ਭਾਵ ਗੰਢ, ਮਟੀਆ ਦਾ ਭਾਵ ਮਿੱਟੀ ਵਿੱਚ ਧਨ ਦਬਾਰਿਆ। ਇਨ ਕੋ ਧਨ ਰਾਜ ਪ੍ਰਾਪਤ ਕਰਕੇ ਆਪਣੀ ਮਸ਼ਹੂਰੀ ਕਰਕੇ, ਆਪਣੀ ਮਸ਼ਹੂਰੀ ਦਾ ਢੋਲ ਵਜਾ ਕੇ, ਰਾਜਪੁਨੇ ਦਾ ਢੋਲ ਵਜਾ ਕੇ ਇੰਨੀ ਕਮਾਈ ਕਰ ਲਈ, ਗੰਢਾ ਬਣ ਲਈਆਂ। ਖੱਟੀਆ ਗਠੀਆ, ਖੱਟੀਆ ਦਾ ਭਾਵ ਕਮਾਈ ਕਰਕੇ, ਗਠੀਆ ਦਾ ਭਾਵ ਗੰਢਾ ਬਣ ਲਈਆਂ। ਇੰਨ ਧਨ ਆ ਗਿਆ ਕਿ ਮਿੱਟੀ ਵਿੱਚ ਦਬਾ ਦਿੱਤਾ। ਅੱਜ ਚਲੋ ਮਿੱਟੀ ਵਿੱਚ ਨਹੀਂ ਦਬਾਰਾ ਪੈਂਦਾ, ਅੱਜ ਬੈਂਕ ਬੈਲੈਂਸ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ, ਮਹਾਰਾਜ ਆਖਦੇ ਨੇ ਚਾਰ ਦਿਨ ਰਾਜ ਪ੍ਰਾਪਤ ਹੋਇਆ ਤੇ ਆਪਣੀ ਮਸ਼ਹੂਰੀ ਦੇ ਉਹਨੇ ਢੋਲ ਵਜਾ ਦਿੱਤੇ, ਨਗਾਰੇ ਵਜਾ ਲਏ, ਕਮਾਈ ਬੜੀ ਕੀਤੀ, ਖੱਟੀ ਬੜੀ ਖੱਟੀ, ਗੰਢਾ ਬਣ ਲਈਆਂ। ਇੰਨਾ ਧਨ ਆ ਗਿਆ ਮਿੱਟੀ ਵਿੱਚ ਵੀ ਦਬਾ ਦਿੱਤਾ, ਪਰ ਮਹਾਰਾਜ ਕਹਿੰਦੇ ਨੇ ਅੰਤ ਵੇਲੇ ਕੁਛ ਵੀ ਨਾਲ ਲੈ ਕੇ ਨਹੀਂ ਜਾਂਦਾ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਰਾਵਣ ਆਇਆ, ਹਰਨ ਆਕਸ਼ ਆਇਆ, ਜਾਂ ਹੋਰ ਦਰਯੋਧਨ ਵਰਗੇ ਆਏ, ਆ ਕੇ ਚਲੇ ਗਏ, ਪਰ ਬਾਣੀ ਵਿੱਚ ਉਹਨਾਂ ਦਾ ਨਾਂ ਕਿਉਂ ਲਿਖਿਆ? ਬਾਣੀ ਵਿੱਚ ਬਾਰ ਬਾਰ ਉਹਨਾਂ ਦਾ ਨਾਮ ਆਇਆ। ਲੰਕਾ ਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਸਾਨੂੰ ਸਮਝਾਇਆ ਭਾਈ, ਜੇ ਰਾਵਣ ਕੁਝ ਨਹੀਂ ਲੈ ਗਿਆ, ਦਰਯੋਧਨ ਕੁਝ ਨਹੀਂ ਲੈ ਗਿਆ, ਬਾਕੀ ਕੁਝ ਨਹੀਂ ਆਪਣੇ ਨਾਲ ਲੈ ਗਏ, ਤੇ ਕੀ ਆਪਾਂ ਲੈ ਕੇ ਜਾਵਾਂਗੇ? ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛੱਤਰ ਧਾਰੀ, ਛੱਤਰੀ ਕਿਸ਼ਾਇਆ ਕਈ ਕੋਸ ਰੋਚਲਿਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਬੜੇ ਬੜੇ ਭੂਪਨ ਕੇ ਦਬ ਕੋ ਦਲਤ ਹੈ, ਮਾਨ ਸੇ ਮਹੀਪ ਔਦਲੀਪ ਜੈਸੇ ਛੱਤਰ ਧਾਰੀ, ਬੜੋ ਅਭਮਾਨ ਪੁੰਜ ਡੰਡ ਕੋ ਕਰਤ ਹੈ। ਦਰਯੋਧਨ ਸੇ ਆਏ ਇਸ ਦੁਨੀਆਂ ਦੇ ਅੰਦਰ, ਭੋਗ ਭੋਗ ਭੋਗ ਅੰਤ ਭੂਮ ਮੈਂ ਮਿਲਤ ਹੈ, ਆਏ ਨੇ ਕੌਣ ਇਹ ਸਾਰੇ? ਆਪਾਂ ਪੜ੍ਹਦੇ ਨਾ, ਗਹਿਰੀ ਕਰਕੇ ਨੀਮ ਖੁਦਾਈ, ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿੰ ਦਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜੈ ਝੂਠੀ ਦੇਹੀ ਮੇਰੀ ਮੇਰੀ, ਕੈਰੋ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ, ਸਰਬ ਸੁਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਪਾਇਓ ਦਰ ਬਾਂਧੇ ਹਾਥੀ, ਖਿਨ ਮੈਂ ਪਈ ਪਰਾਈ। ਕੁਛ ਨਹੀਂ ਨਾਲ ਜਾਣਾ, ਇਹ ਸਮਝਾ ਰਹੇ ਨੇ। ਕਮਾਈ ਬੜੀ ਕੀਤੀ, ਗੰਢਾਂ ਬਣ ਲਈਆਂ, ਮਿੱਟੀ ਵਿੱਚ ਦਬਾ ਦਿੱਤਾ, ਪਰ ਅੰਤ ਵੇਲੇ ਕੁਛ ਵੀ ਨਹੀਂ ਗਿਆ। ਮਹਾਰਾਜ ਕਹਿੰਦੇ ਨੇ ਕਿਸ਼ ਖਾਈਐ, ਕਿਸ਼ ਖਾਈਐ, ਕਿਸ਼ ਧਰ ਜਾਈਐ। ਪਰ ਜੇ ਪਤਾ ਹੋਵੇ, ਜੇ ਬਹੁਤ ਦੁਨੀਆਂ ਆਈਏ, ਖਾ ਲਾ ਜਮਾ ਕਰ ਲੈ, ਪਰ ਜਮਾ ਤਾਂ ਕਰ ਜੇ ਤੈਨੂੰ ਪਤਾ ਹੋਵੇ ਮੈਂ ਦੁਬਾਰਾ ਫਿਰ ਆ ਕੇ ਵਰਤਣਾ। ਅਗਲੀ ਪੰਕਤੀ ਵਿੱਚ ਇਹੋ ਗੱਲ ਸਮਝਾਈਏ, ਮਹਾਰਾਜ ਕਿਰਪਾ ਕਰਦੇ ਨੇ।

0: ਮਹਿਰੀ, ਮਹਿਰੀ ਤੋਂ ਭਾਵ ਹੈ ਮਹਿਲੀ, ਮਹਿਲੀ ਤੋਂ ਭਾਵ ਹੈ ਇਸਤਰੀ, ਦਲੀਜ਼ ਤੇ ਬਹਿ ਕੇ ਮਹਾਰਾਜ ਕਿਰਪਾ ਕਰਦੇ ਨੇ। ਔਰਤ ਜਿਹੜੀ ਹੈ ਬੇਰੀ ਬੈਠੀ ਮੇਹਰੀ ਰੋਵੈ, ਦਲੀਜ਼ ਤੇ ਬਹਿ ਕੇ ਘਰ ਵਾਰੀ ਇਸਤਰੀ ਰੋਂਦੀ ਹੈ ਤੇ ਘਰ ਦੇ ਦਰਵਾਜ਼ੇ ਤੱਕ ਮਾਂ ਜਿਹੜੀ ਹੈ ਉਹ ਨਾਲ ਜਾਂਦੀ ਹੈ।
1: ਮਰ ਹਟ ਲਾਗ ਸਭ ਲੋਕ ਕੁਟੰਬ ਮਿਲੋ, ਹੰਸ ਅਕੇਲਾ ਜਾਏ।
0: ਸ਼ਮਸ਼ਾਨ ਘਾਟ ਤੱਕ ਗਰੀਬ ਨਾਲ ਚਾਰ ਬੰਦੇ ਘੱਟ ਚਲੇ ਜਾਣਗੇ, ਅਮੀਰ ਨਾਲ ਚਾਰ ਵੱਧ ਚਲੇ ਜਾਣਗੇ। ਪਰ ਮਹਾਰਾਜ ਆਖਦੇ ਨੇ ਸ਼ਮਸ਼ਾਨ ਘਾਟ ਤੱਕ ਹੀ ਇਹ ਲੋਕ ਜਿਹੜੇ ਪਰਿਵਾਰ ਦੇ ਹਨ ਇਹ ਨਾਲ ਤੁਰੇ ਜਾਂਦੇ ਨੇ, ਪਰ ਅੱਗੇ ਹੰਸ ਅਕੇਲਾ ਜਾਏ। ਜੀਵ ਆਤਮਾ ਨੂੰ ਇਕੱਲੇ ਹੀ ਜਾਣਾ ਪੈਂਦਾ, ਜੀਵ ਆਤਮਾ ਦੇ ਨਾਲ ਕੋਈ ਵੀ ਨਹੀਂ ਜਾਂਦਾ। ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਈ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਧ ਬੰਧਵ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਅੰਤ ਨੂੰ ਕੇਵਲ ਤੇ ਕੇਵਲ ਹੰਸ ਜੀਵ ਆਤਮਾ ਇਕੱਲਾ ਹੀ ਜਾਂਦਾ। ਕਬੀਰ ਸਾਹਿਬ ਜੀ ਨੂੰ ਇਸ਼ਾਰਾ ਕੀਤਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲਟਾਵੈ। ਪਰਪੰਚ ਠੱਗੀਆਂ ਕਰਕੇ ਬੰਦਾ ਧਨ ਕਮਾ ਕੇ ਲਿਆਂਦਾ, ਪੁੱਤਰਾਂ ਨੂੰ ਦਿੰਦਾ, ਇਸਤਰੀ ਨੂੰ ਦਿੰਦਾ। ਇੱਥੇ ਧਿਆਨ ਰੱਖਣਾ, ਇਸਤਰੀ ਕਿਉਂਕਿ ਲੜ ਲੱਗੀ ਘਰ ਵਾਲੀ, ਉਹਦੀ ਲੋੜ ਮੁਤਾਬਕ ਉਹਨੂੰ ਧਨ ਦੇਣਾ ਪੁਰਖ ਦਾ ਫਰਜ਼ ਬਣਦਾ। ਪੁੱਤਰਾਂ ਦੀ ਸੇਵਾ ਸੰਭਾਲ ਕਰਨੀ ਪੜਾਉਣਾ ਇਹ ਮਨੁੱਖ ਦਾ ਆਪਣਾ ਫਰਜ਼ ਹੈ। ਉਹ ਠੱਗੀਆਂ ਮਾਰ ਕੇ ਲਿਆਵੇਗਾ ਜਾਂ ਹੱਕ ਦੀ ਕਮਾਈ ਲਿਆਵੇਗਾ, ਕਿਉਂਕਿ ਸਾਨੂੰ ਤਾਂ ਕਿਹਾ ਹੈ ਨਾ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ। ਪਰ ਮਹਾਰਾਜ ਕਹਿੰਦੇ ਨੇ ਜਿਹੜੇ ਠੱਗੀਆਂ ਮਾਰ ਕੇ ਲਿਆਂਦੇ ਨੇ ਤੇ ਫਿਰ ਧੀਆਂ ਪੁੱਤਰਾਂ ਨੂੰ ਦਿੰਦੇ ਨੇ, ਬਹੁ ਪਰਪੰਚ ਕਰ ਪਰ ਧਿਆਨ ਲਿਆਵੈ, ਸੁਧ ਦਾਰਾ ਪੈ ਆਣ ਲੁਟਾਵੈ। ਨਾਰੀ ਆਖਿਆ ਮਨ ਮੇਰੇ ਭੂਲੇ, ਕਪਟ ਨਾ ਕੀਜੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਸਿੱਖ ਨੇ ਕਿਰਤ ਕਰਨੀ ਹੈ, ਪਰ ਕਿਰਤ ਕਰਦਿਆਂ ਇਹ ਜ਼ਰੂਰ ਧਿਆਨ ਰੱਖਣਾ ਹੈ, ਕਿਹੜਾ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਇਹ ਗੱਲ ਧਿਆਨ ਵਿੱਚ ਰੱਖਣੀ, ਕਿਰਤ ਕਰਨੀ, ਪਰ ਸਤਸੰਗਤ ਠੱਗੀਆਂ ਨਹੀਂ ਮਾਰਨੀਆਂ, ਹੇਰਾ ਫੇਰੀ ਨਹੀਂ ਕਰਨੀ। ਅੱਜ ਜਿਸ ਪਾਸੇ ਵੱਲ ਮਰਜ਼ੀ ਵੇਖ ਲਓ ਠੱਗੀ ਠੋਰੀ ਚੱਲ ਰਹੀ ਹੈ, ਜਿਸ ਪਾਸੇ ਵੱਲ ਮਰਜ਼ੀ ਕਿਸੇ ਵੀ ਪਾਸੇ ਧਿਆਨ ਮਾਰੀਏ, ਕਿਉਂਕਿ ਸਾਡੇ ਖੂਨ ਵਿੱਚ ਇਹ ਚੀਜ਼ ਰਲ ਗਈ, ਇਹ ਚੀਜ਼ ਸਾਡੇ ਖੂਨ ਵਿੱਚ ਰਲ ਗਈ। ਸਾਨੂੰ ਇਹ ਸੁਭਾਵਕ ਹੋ ਗਿਆ ਵੀ ਜੇ ਕੰਮ ਨਹੀਂ ਕਰਾਂਗੇ ਗੁਜ਼ਾਰਾ ਨਹੀਂ ਚੱਲੇਗਾ। ਨਹੀਂ, ਰੋਟੀ ਉਹ ਵੀ ਖਾਂਦੇ ਨੇ ਜਿਹੜੇ ਹੱਕ ਦੀ ਕਮਾਈ ਕਰਦੇ ਨੇ, ਰੋਟੀ ਉਹ ਵੀ ਖਾਂਦੇ ਨੇ ਜਿਹੜੀ ਹੇਰਾ ਫੇਰੀ ਕਰਕੇ ਖਾਂਦੇ ਨੇ। ਪਰ ਇੱਕ ਜ਼ਰੂਰ ਗੱਲ ਜਿਹਨੇ ਆਪਾਂ ਬੈਠੇ ਹਾਂ, ਜਿਹਨੇ ਸੁਣ ਰਹੇ ਹਾਂ, ਧਿਆਨ ਵਿੱਚ ਰੱਖੀਏ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ। ਇੱਥੇ ਮਹਾਰਾਜ ਆਖਦੇ ਨੇ ਸ਼ਮਸ਼ਾਨ ਘਾਟ ਤੱਕ ਲੋਕ ਨਾਲ ਜਾਣਗੇ, ਰਿਸ਼ਤੇਦਾਰ ਜਾਣਗੇ, ਅੱਗੇ ਆਤਮਾ ਨੇ ਇਕੱਲੇ ਹੀ

ਆਪਣੇ ਪੁੱਤਰਾਂ ਨੂੰ ਆ ਕੇ ਵੇਖਦਾ ਹੈ, ਨਾ ਆਪਣੇ ਸ਼ਹਿਰ ਨੂੰ ਆ ਕੇ ਵੇਖਦਾ, ਨਾ ਆਪਣੇ ਨਗਰ ਨੂੰ ਆ ਕੇ ਵੇਖਦਾ। ਜਿਹੜਾ ਇੱਕ ਵਾਰੀ ਚਲਾ ਜਾਂਦਾ ਹੈ, ਮਹਾਰਾਜ ਆਖਦੇ ਨੇ ਭਗਤ ਕਬੀਰ ਜੀ, ਵੈ ਸੁੱਤ ਵੈ ਬੁੱਤ ਵਿੱਤ, ਇਹ ਸਾਰਾ ਕੁਝ ਵੈ ਪਾਟਨ ਬੌਰ ਨਾ ਦੇਖੇ ਆਏ, ਨਾ ਪੁੱਤਰਾਂ ਨੂੰ ਵੇਖਦਾ, ਨਾ ਨਗਰ ਨੂੰ ਵੇਖਦਾ, ਨਾ ਸ਼ਹਿਰ ਨੂੰ ਆ ਕੇ ਦੁਬਾਰਾ ਵੇਖ

ਸਾਹਿਬ ਜੀ ਆਖਦੇ ਨੇ ਭਾਈ ਰਾਮ ਦਾ ਨਾਮ ਕਿਉਂ ਨੀ ਜਪਦੇ? ਕਿਉਂਕਿ ਤੁਹਾਨੂੰ ਪਤਾ ਜਪਣ ਤੋਂ ਬਗੈਰ ਇਹ ਜੀਵਨ ਵਿਅਰਥ ਚਲਾ ਜਾਏਗਾ, ਇਹ ਜੀਵਨ ਵਿਅਰਥ ਚਲਾ ਜਾਏਗਾ। ਕਿਉਂਕਿ ਸਾਨੂੰ ਬਾਰ ਬਾਰ ਇਹ ਸਮਝਾਇਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ। ਕਬੀਰ ਸਾਹਿਬ ਜੀ ਆਖਦੇ ਨੇ ਰਾਮ ਸਿਮਰਨਾ ਸੀ ਤੂੰ ਕਿਉਂ ਨੀ ਸਿਮਰਦਾ? ਤੈਨੂੰ ਪਤਾ ਜੇ ਨਾ ਸਿਮਰਿਆ ਤੇ ਇਹ ਜਨਮ ਜਿਹੜਾ ਹੈ ਇਹ ਅਕਾਰਥ ਹੀ ਚਲਾ ਜਾਵੇਗਾ, ਭਾਵ ਵਿਅਰਥ ਹੀ ਚਲਾ ਜਾਵੇਗਾ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਆਪਾਂ ਸੁੱਖਾਂ ਦੇ ਸਾਧ ਦਾਤੇ ਨਾਲ ਜੁੜ ਕੇ ਦਾਤਾ ਵੀ ਪ੍ਰਾਪਤ ਕਰੀਏ, ਪਰ ਦਾਤਾ ਦੇ ਵਿੱਚੋਂ ਦਾਤੇ ਦੇ ਦਰਸ਼ਨ ਕਰਦਿਆਂ ਆਪਣਾ ਲੋਕ ਤੇ ਪ੍ਰਲੋਕ ਸੁਵਾਰਨ ਦਾ ਯਤਨ ਕਰੀਏ। ਇਹ ਸਾਨੂੰ ਉਪਦੇਸ਼ ਭਗਤ ਜੀ ਇਸ ਸ਼ਬਦ ਦੇ ਰਾਹੀਂ ਦੇ ਰਹੇ ਨੇ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ

0: This autumn, laugh out loud with Ayushmann Khurrana and Sara Ali Khan in Urda Teer.
1: Ek Pakistani jasoos Hindustan jayega.
2: Desh bhakti to yaad aa gayi.
3: Desh kaun sa hai? Ye bhul gaya.
0: A spy mission gone wrong with hilarious moments.
4: Ye border chal rahi hai.
0: Nahi ji, ye to Urda Teer chal raha hai. From October 9th at cinemas near you.
5: Star Studio 18 and Panorama Studios production present.
6: Ne bete ke liye justice chahiye.
7: Mujhe justice nahi, badla chahiye.
5: Drishyam the conclusion. Starring Ajay Devgan, Tabu, Shreya Saran, Jaydeep Alawar, and many more.
8: This bar khatra kab kaise aur kahan se aayega? Batana mushkil hai.
5: The end we've been waiting for. Drishyam the conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas release by Zee Studios.
9: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
10: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
11: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
12: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
13: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
14: ਨਾ ਪੁੱਤ इंसान नु परमात्मा नाल गल करन ले किसी जुबान दी लोड थोड़ी पैंदी है
15: आप सुन रहे हैं पुण्य दर्शन।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜਿਹੜੇ ਵੀ ਸੱਜਣ ਲੇਟ ਜੁੜੇ ਨੇ ਜਿਹੜੇ ਵੀ ਸਰੋਤੇ ਲੇਟ ਜੁੜੇ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਸਤਿ ਸ਼੍ਰੀ ਅਕਾਲ ਆਸ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ ਛੁੱਟੀਆਂ ਦਾ ਖੂਬ ਆਨੰਦ ਮਾਣਿਆ ਹੋਊਗਾ ਅਤੇ ਅੱਜ ਫਿਰ ਵਾਪਸ ਬੱਚਿਆਂ ਦੀ ਸਕੂਲਾਂ ਦੇ ਵਿੱਚ ਵਾਪਸੀ ਅਤੇ ਤੁਹਾਡੀ ਵੀ ਕਮਾਕਾਰਾਂ ਦੇ ਉੱਤੇ ਬਹੁਤਿਆਂ ਦੀ ਰੂਟੀਨ ਉਸੇ ਤਰ੍ਹਾਂ ਦੇ ਨਾਲ ਵਾਪਸ ਤੋਂ ਅੱਜ 5 ਤਰੀਕ ਆ ਅਕਤੂਬਰ ਦਾ ਮਹੀਨਾ 7:24 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਅਤੇ ਜਿੱਦਾਂ ਕਿ ਆਪ ਸਭ ਜਾਣਦੇ ਹੋ ਕਿ 1 ਘੰਟੇ ਦਾ ਫਰਕ ਪੈ ਚੁੱਕਾ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਆ ਅਤੇ ਇਹ 1 ਘੰਟੇ ਦਾ ਫਰਕ ਸਾਨੂੰ ਉਨਾ ਤੰਗ ਨਹੀਂ ਕਰਦਾ ਜਿੰਨਾ ਇਹ ਸਾਡੇ ਕੋਲੋਂ ਮੁੜ ਕੇ ਖੁੱਸਿਆ ਤੰਗ ਕਰਦਾ ਵਾ ਅਤੇ ਚਲੋ ਖੈਰ ਇਹ ਛੁੱਟੀ ਵਾਲੇ ਦਿਨ ਹੋ ਜਾਂਦਾ ਸੋ ਇਸ ਕਰਕੇ ਥੋੜ੍ਹੀ ਜਿਹੀ ਐਡਜਸਟਮੈਂਟ ਜ਼ਰੂਰ ਹੋ ਚੁੱਕੀ ਹੋਊਗੀ ਅਤੇ ਆਓ ਫਿਰ ਇਹਨਾਂ ਸਾਰੀਆਂ ਤਬਦੀਲੀਆਂ ਨੂੰ ਸਵੀਕਾਰ ਕਰਦਿਆਂ ਗੱਲ ਲਾਉਂਦਿਆਂ ਅੱਗੇ ਵੱਧਦਿਆਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਕੁਛ ਆਸ ਪਾਸ ਹੋਇਆ ਵਾਪਰਿਆ ਵੀ ਤੁਹਾਡੇ ਨਾਲ ਚੱਲਦਾ ਹਾਸਾ ਠੱਠਾ ਚੱਲਦਾ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਲੰਮਾ ਸਫ਼ਰ ਚੱਲਦਾ ਸਾਡਾ ਸੋ ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਲੰਘਦੇ ਹਾਂ ਜੇਕਰ ਸਾਥ ਹੋਵੇ ਕਿਸੇ ਦਾ ਤਾਂ ਫਿਰ ਸਫ਼ਰ ਆਸਾਨ ਹੋ ਜਾਂਦਾ ਅਤੇ ਉਹ ਸਾਥ ਜੇਕਰ ਸੋਹਣੇ ਸਰੋਤਿਆਂ ਦਾ ਹੋਵੇ ਤਾਂ ਫਿਰ ਹੋਰ ਵੀ ਵਧੀਆ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਕਿ ਕੋਈ ਬਾਤਾਂ ਕੋਈ ਹੁੰਗਾਰਾ ਸੋ ਇਹ ਸਫ਼ਰ ਸੋਹਣਾ ਹੋ ਨਿਬੜੇ ਇਹ ਅਰਦਾਸ ਉਸ ਰੱਬ ਅੱਗੇ ਕੀਤੀ ਹੈ ਅਤੇ ਜਿਹੜਾ ਕਾਰਜ ਉਸ ਰੱਬ ਦਾ ਉਹ ਟਾਸਰਾ ਲੈ ਕੇ ਸ਼ੁਰੂ ਕਰੀਦਾ ਉਹ ਫਿਰ ਹੋ ਹੀ ਨਹੀਂ ਸਕਦਾ ਕਿ ਉਹਦੇ ਵਿੱਚ ਕੋਈ ਉਨੀਕੀ ਰਹਿ ਜੇ ਸੋ ਆਓ ਫਿਰ ਉਸ ਰੱਬ ਦੇ ਉੱਤੇ ਸੁੱਟ ਕੇ ਡੋਰੀਆਂ ਉਹਦਾ ਕਰਦੇ ਹੋਏ ਸ਼ੁਕਰਾਨਾ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਭ ਨੂੰ ਜੀ ਆਇਆਂ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ ਜਿਹੜਾ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਤੇ ਹੀ ਬਦਲਿਆ ਜਿਹਾ ਲੱਗ ਰਿਹਾ ਅਤੇ ਨਾਲ ਦੀ ਨਾਲ ਆਪਾਂ ਇਸ ਹਫ਼ਤੇ ਦੇ ਵਿੱਚ ਕੋ ਅਪਡੇਟਸ ਨੇ ਉਹਦੇ ਉੱਤੇ ਵੀ ਅੱਗੇ ਚੱਲ ਕੇ ਝਾਤੀ ਮਾਰਾਂਗੇ ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ ਮੌਸਮ ਤੋਂ ਉਸ ਤੋਂ ਬਾਅਦ ਟ੍ਰੈਫਿਕ ਵੱਲ ਨੂੰ ਚੱਲਦੇ ਹਾਂ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਜਾਣਕਾਰੀ ਸਾਂਝੀ ਕਰਨ ਦੇ ਲਈ 044-7-17-16-74 044-7-1-7-1-6-7-4 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ ਅਤੇ ਸਭ ਤੋਂ ਪਹਿਲਾਂ ਆਪਾਂ ਵੱਧਦੇ ਹਾਂ ਮੌਸਮ ਵੱਲ ਨੂੰ ਅਤੇ ਮੌਸਮ ਦੇ ਵਿੱਚ ਆਪਾਂ ਸਿਡਨੀ ਵੱਲ ਨੂੰ ਸੋ ਇਸ ਟਾਈਮ 16 ਦੇ ਆਸ ਪਾਸ ਤਾਪਮਾਨ 23 ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣਦੇ ਆਸਾਰ ਨੇ ਸੋ ਸੋਹਣੀ ਧੁੱਪ ਲੱਗੂਗੀ ਉਸ ਤੋਂ ਬਾਅਦ ਫਿਰ 60% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ ਫਿਰ ਸਵੇਰਾ ਕਲੀਅਰ ਆ ਦੁਪਹਿਰ ਅਤੇ ਸ਼ਾਮ ਦੇ ਸਮੇਂ ਕੁਛ ਚਾਂਸ ਵਧੇਰੇ ਮੀਂਹ ਦੇ ਲੱਗ ਰਹੇ ਨੇ ਅਤੇ ਹਲਕੀ ਜਿਹੀ ਗਤੀ ਦੇ ਵਿੱਚ ਹਵਾਵਾਂ ਸੋ ਇਸ ਹਫ਼ਤੇ ਦੀ ਸ਼ੁਰੂਆਤ ਬੜੀ ਸੋਹਣੇ ਮੌਸਮ ਦੇ ਨਾਲ ਨਾ ਬਹੁਤ ਜ਼ਿਆਦਾ ਗਰਮੀ ਅਤੇ ਨਾ ਬਹੁਤ ਜ਼ਿਆਦਾ ਠੰਡ ਪਰ ਕੱਲ੍ਹ ਦੇ ਦਿਨ ਗਰਮੀ ਹੋ ਜਾਊਗੀ ਕੱਲ੍ਹ 27 ਤੱਕ ਤਾਪਮਾਨ ਚਲੇ ਜਾਊਗਾ ਪਰ ਉਸ ਤੋਂ ਬਾਅਦ ਫਿਰ ਮੀਂਹ ਪੈਣ ਦੇ ਕਰਕੇ 20 ਦੇ ਆਸ ਪਾਸ ਸਿਮਟਿਆ ਰਹੂਗਾ ਇਸ ਹਫ਼ਤੇ ਦੇ ਵਿੱਚ ਇਹ ਨੇ ਸਿਡਨੀ ਦੇ ਸੂਰਤ ਹਾਲ ਮੈਲਬਨ ਨਾਲ ਲਾਈਏ ਅਤੇ ਅੱਜ ਸਵੇਰੇ 11-12 ਦੇ ਆਸ ਪਾਸ ਤਾਪਮਾਨ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਬੱਦਲਵਾਈ ਅਤੇ ਧੁੱਪ ਦਾ ਮਿਸ਼ਰਣ ਜਿਹਾ ਰਹੂਗਾ ਮੈਲਬਨ ਦੇ ਵਿੱਚ ਬੜਾ ਸੋਹਣਾ ਪਿਆਰਾ ਦਿਨ ਆ ਹਲਕੀ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਚੱਲਣਗੀਆਂ ਅਤੇ ਇਸੇ ਤਰ੍ਹਾਂ ਦੇ ਨਾਲ ਕੱਲ੍ਹ ਦੇ ਦਿਨ ਹਲਕੇ ਜਿਹੇ ਮੀਂਹ ਦੇ ਚਾਂਸ ਫਿਰ ਦੁਬਾਰਾ ਤੋਂ ਬਣਦੇ ਨਜ਼ਰ ਆ ਰਹੇ ਨੇ ਕੁੱਲ ਮਿਲਾ ਕੇ ਹੌਲੀ ਹੌਲੀ ਪਹਿਲੇ 3 ਦਿਨ ਆਪਾਂ ਲਾ ਲਈਏ 20 ਤੋਂ ਹੇਠਾਂ ਹੇਠਾਂ ਅਤੇ ਵੀਰਵਾਰ ਤੋਂ ਥੋੜ੍ਹਾ ਥੋੜ੍ਹਾ ਵਾਧਾ ਵਾਧਾ ਸ਼ੁੱਕਰਵਾਰ 26 ਤੱਕ ਚਲੇ ਜਾਊਗਾ ਤਾਪਮਾਨ ਸੋ ਇਸ ਹਫ਼ਤੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਆਪਾਂ ਕਹਿ ਲਈਏ ਕਿ ਗਰਮੀ ਨਹੀਂ ਅਤੇ ਜਾਂਦੇ ਜਾਂਦੇ ਹਫ਼ਤੇ ਦੇ ਵਿੱਚ ਇਹ 26 ਤੱਕ ਦਾ ਅੰਕੜਾ ਟੱਚ ਜ਼ਰੂਰ ਕਰੂਗਾ ਪਰ ਸ਼ੁੱਕਰਵਾਰ ਦੇ ਦਿਨ ਮੀਂਹ ਵੀ ਸ਼ੋਅ ਹੋ ਰਿਹਾ ਸੋ ਬ੍ਰਿਸਬੇਨ ਵੱਲ ਨੂੰ ਵੱਧਦੇ ਹਾਂ ਅਤੇ ਇਸ ਟਾਈਮ 20 ਦੇ ਆਸ ਪਾਸ ਤਾਪਮਾਨ 28 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਇੱਥੇ ਸਾਨੂੰ ਪਤਾ ਕਿ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਗਰਮਾਇਸ਼ ਹੁੰਦੀ ਹੈ ਸੋ ਇਸ ਹਫ਼ਤੇ 30 ਦਾ ਅੰਕੜਾ ਟੱਚ ਹੋ ਜਾਊਗਾ ਸੋ ਗਰਮੀ ਰਹੂਗੀ ਪਰ ਤੋਂ ਸਵੇਰੇ ਦੇ ਸਮੇਂ 11 ਦੇ ਆਸ ਪਾਸ ਤਾਪਮਾਨ ਚਲਾ ਗਿਆ ਅਤੇ 23 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸੋਹਣਾ ਧੁੱਪ ਵਾਲਾ ਦਿਨ ਹੋਰ ਨਿਬੜੂਗਾ ਕੱਲ੍ਹ ਦੇ ਦਿਨ 27 ਤੱਕ ਚਲੇ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਹੇਠਾਂ 20 ਦੇ ਆਸ ਪਾਸ ਇਸ ਹਫ਼ਤੇ ਦੀ ਸਮਾਪਤੀ ਸੋ ਵੀਰਵਾਰ ਦੇ ਦਿਨ ਮੀਂਹ ਦੇ ਚਾਂਸ ਕੁਛ ਵਧੇਰੇ ਲੱਗ ਰਹੇ ਨੇ ਹੁਬਾੜ ਦੇ ਵਿੱਚ ਅੱਜ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ ਦੇ ਸਮੇਂ 8 ਸ਼ੋਅ ਹੋ ਰਿਹਾ, ਬਸ ਮੋਸਟਲੀ ਅੱਜ ਧੁੱਪੀ ਰਹੂਗੀ, ਸਨੀ ਡੇ ਹੋ ਨਿਬੜੂਗਾ। ਸੋ ਲਗਭਗ ਸਾਰੇ ਦਿਨਾਂ ਦੇ ਵਿੱਚ ਕੁਛ ਇਸੇ ਤਰ੍ਹਾਂ ਦੇ ਸੂਰਤ ਹਾਲ ਨੇ। ਕੱਲ੍ਹ ਦੇ ਦਿਨ ਨੂੰ ਕੱਢ ਦਈਏ ਤਾਂ ਕੱਲ੍ਹ ਦੇ ਦਿਨ ਤੇਜ਼ ਹਨੇਰੀਆਂ, ਮੀਂਹ ਹਨੇਰੀ ਝੱਖੜ ਅਤੇ 80% ਚਾਂਸ ਨੇ, ਅਤੇ ਇਸ ਕਰਕੇ ਕੱਲ੍ਹ ਦੇ ਦਿਨ ਮੌਸਮ ਦੇ ਵਿੱਚ ਆਪਾਂ ਕੁੱਲ ਮਿਲਾ ਕੇ ਖਰਾਬੀ ਕਹਿ ਲਈਏ। ਜਾਂਦੇ ਜਾਂਦੇ ਸ਼ੁੱਕਰਵਾਰ ਦੇ ਦਿਨ ਗਰਮੀ ਵਧੂਗੀ, 26 ਤੱਕ ਤਾਪਮਾਨ ਜਾ ਰਿਹਾ। ਕੈਨਬਰਾ ਦੇ ਵਿੱਚ ਅੱਜ ਮੀਂਹ ਦੇ 90% ਚਾਂਸ ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। 9 ਦੇ ਆਸ ਪਾਸ ਤਾਪਮਾਨ ਹੈ ਇਸ ਟਾਈਮ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਉਹ ਬਾਕੀ ਦੇ ਹਫ਼ਤੇ ਦੇ ਉੱਤੇ ਝਾਤੀ ਮਾਰੀ, ਅਤੇ ਕੱਲ੍ਹ 20 ਪਲੱਸ ਚਲਿਆ ਜਾਊਗਾ ਤਾਪਮਾਨ, ਅਤੇ ਆਪਾਂ ਕਹਿ ਲਈਏ ਕਿ ਕੁੱਲ ਮਿਲਾ ਕੇ ਸਾਰੇ ਦੇ ਸਾਰੇ ਹਫ਼ਤੇ ਦੇ ਵਿੱਚ ਕੁਛ ਵੀਕ ਦੇ ਆਸ ਪਾਸ ਹੀ ਰਹਿਣ ਦੇ ਚਾਂਸ ਨੇ। ਕੋਈ ਖਾਸ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲੇਗੀ, ਅਤੇ ਡਾਰਵਿਨ ਦੇ ਵਿੱਚ ਵੀ ਵੱਡੀ ਤਬਦੀਲੀ ਨਹੀਂ ਕਿਉਂਕਿ ਗਰਮੀ ਹੈ, ਅਤੇ 24 ਦੇ ਆਸ ਪਾਸ ਤਾਪਮਾਨ ਅਤੇ 33 ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸਾਰੇ ਹਫ਼ਤੇ ਦੇ ਵਿੱਚ ਗਰਮੀ ਇਸੇ ਤਰ੍ਹਾਂ ਦੇ ਨਾਲ ਹੀ, ਕਿਉਂਕਿ ਇਹ ਆ ਨੌਰਦਰਨ ਟੈਰੀਟਰੀ। ਟ੍ਰੈਫਿਕ ਵੱਲ ਨੂੰ ਵੱਧਦੇ ਹਾਂ, ਅਤੇ ਤੁਹਾਡੇ ਅੱਗੇ ਬੇਨਤੀ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ, ਅਤੇ ਜੋ ਵੈਬਸਾਈਟ ਦੇ ਉੱਤੇ ਆ ਉਹ ਆਪਾਂ ਇੱਧਰੋਂ ਵੇਖ ਕੇ ਤੁਹਾਨੂੰ ਦੱਸ ਦਿੰਦੇ। ਸੋ ਫਿਲਹਾਲ ਸਭ ਤੋਂ ਵੱਡੀ ਅਪਡੇਟ ਤਾਂ ਹੋਈ ਆ ਵੀ ਸਕੂਲ ਜਿਹੜੇ ਨੇ ਵਾਪਸ ਵਿਕਟੋਰੀਆ ਦੇ ਵਿੱਚ ਸ਼ੁਰੂ ਹੋ ਗਏ ਨੇ ਅੱਜ, ਅਤੇ ਸਕੂਲ ਜ਼ੋਨ ਦੇ ਵਿੱਚ ਸਪੀਡ ਘਟਾ ਕੇ ਸਾਨੂੰ ਰੱਖਣੀ ਪੈਂਦੀ ਹੈ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਭਾਈ ਖਿਆਲ ਕਰ ਲਿਓ, ਅਤੇ ਭੁਲੇਖਾ ਨਾ ਖਾਇਓ। ਸਵੇਰੇ 8 ਵਜੇ ਤੋਂ ਲੈ ਕੇ ਅਤੇ 9:30 ਵਜੇ ਦੇ ਦਰਮਿਆਨ ਜਦੋਂ ਬੱਚੇ ਸਕੂਲ ਜਾਂਦੇ ਨੇ, ਅਤੇ ਦੁਪਹਿਰੇ ਫਿਰ 2:30 ਵਜੇ ਤੋਂ 4 ਵਜੇ ਦੇ ਦਰਮਿਆਨ ਜਦੋਂ ਸਕੂਲਾਂ ਤੋਂ ਵਾਪਸੀ ਬੱਚਿਆਂ ਦੀ ਹੁੰਦੀ ਆ ਟਾਈਮਿੰਗ, ਕਿਸੇ ਸਕੂਲ ਦੀ ਕੋਈ ਕਿਸੇ ਦੀ ਕੋਈ ਥੋੜ੍ਹਾ ਥੋੜ੍ਹਾ ਜਿਹਾ ਫਰਕ ਜ਼ਰੂਰ ਰਹਿੰਦਾ, ਪਰ ਇਹ ਉਹ ਟਾਈਮ ਆ ਜਿਹਦੇ ਵਿੱਚ ਕਿ ਤੁਸੀਂ ਜੇ ਸਕੂਲ ਦੇ ਲਾਗੋਂ ਦੀ ਲੰਘਦੇ ਹੋ ਤਾਂ ਤੁਹਾਨੂੰ ਸਾਈਨ ਮਿਲਣਗੇ, ਅਤੇ ਤੁਸੀਂ ਅੱਜ 40 ਦੇ ਉੱਤੇ ਸਪੀਡ ਕਰ ਲੈਣੀ ਆ। ਪਿੱਛੇ 2 ਹਫ਼ਤੇ ਤੁਸੀਂ ਛੁੱਟੀਆਂ ਦੇ ਗਿੱਜੇ ਗਿੱਜੇ ਕਿਤੇ ਤੇਜ਼ ਰਫ਼ਤਾਰ ਨਾਲ ਆਪਣੀ ਰੱਖਿਓ, ਇਹ ਇੰਨੀ ਕੁ ਬੇਨਤੀ ਜਿਹੜੀ ਪ੍ਰਵਾਨ ਕਰਿਓ ਕਿ ਸਕੂਲ ਜ਼ੋਨ ਦੀ ਵਾਪਸੀ ਹੋ ਚੁੱਕੀ ਆ ਭਾਈ, ਸਪੀਡ ਆਪਣੀ ਉਸ ਹਿਸਾਬ ਦੇ ਨਾਲ ਰੱਖਿਓ। ਵੈਸੇ ਅੱਜ ਦੇ ਦਿਨ ਹੋ ਸਕਦਾ ਕਿ ਬਹੁਤ ਵੱਡਾ ਕੋਈ ਫਰਕ ਨਾ ਪਵੇ ਟ੍ਰੈਫਿਕ ਦਾ, ਸਪੀਡ ਤਾਂ ਜ਼ਰੂਰ ਲਾਗੂ ਹੋ ਜਾਊਗੀ, ਅਤੇ ਹੋ ਸਕਦਾ ਕਿ ਸਾਰੇ ਬੱਚਿਆਂ ਦੀ ਵਾਪਸੀ ਹਾਲੇ ਨਾ ਹੋਈ ਹੋਵੇ, ਪਰ ਫਿਰ ਵੀ ਤੁਸੀਂ ਪ੍ਰਪੇਅਰ ਕਰਨਾ ਸ਼ੁਰੂ ਕਰੋ ਭਾਈ, ਕਮਾਂਡ ਜਿਹੜੀ ਆ ਉਹ ਜ਼ਰੂਰ ਦੇਣੀ ਸ਼ੁਰੂ ਕਰੋ ਦਿਮਾਗ ਨੂੰ। ਹੋਰ ਕੋਈ ਖਾਸ ਕੋਈ ਵੱਡੀ ਅਪਡੇਟ ਜਿਹੜੀ ਆ ਉਹ ਸਾਡੇ ਕੋਲ ਵਿਕਰੋੜ ਦੇ ਰਾਹੀਂ ਵੀ ਨਹੀਂ ਪਹੁੰਚੀ, ਜੋ ਕਿ ਸੋਹਣੀ ਗੱਲ ਹੈ, ਇਹਦਾ ਮਤਲਬ ਕਿ ਟ੍ਰੈਫਿਕ ਔਖੀ ਰਿਪੋਰਟ ਹੈ। ਸਿਡਨੀ ਵੱਲ ਨੂੰ ਝਾਤੀ ਮਾਰ ਲੈਂਦੇ ਹਾਂ, ਅਤੇ ਸਿਡਨੀ ਦੇ ਵਿੱਚ ਵੀ ਅੱਜ ਟ੍ਰੈਫਿਕ ਔਖੀ ਰਿਪੋਰਟ ਹੈ। ਹਾਂ, ਕੁਛ ਕੁ ਸੈਲੀਬ੍ਰੇਸ਼ਨ ਜ਼ਰੂਰ ਹੋ ਸਕਦੀਆਂ ਨੇ, ਕੋਈ ਬੀਤੀ ਰਾਤ ਹੋਏ ਮੈਚ ਨੂੰ ਲੈ ਕੇ ਜ਼ਰੂਰ ਇਸ ਟਾਈਮ ਕਹਿੰਦੇ ਨੇ ਕਿ ਪਾਰਟੀਆਂ ਪੂਟੀਆਂ ਚੱਲਣੀਆਂ ਨੇ, ਅਤੇ ਫਿਲਹਾਲ ਕੁਛ ਕੁ ਰੋਡ ਜਿਹੜੀਆਂ ਰਾਤ ਦੇ ਸਮੇਂ ਬਿਜ਼ੀ ਸੀ, ਜਿਨ੍ਹਾਂ ਦੇ ਵਿੱਚ ਕਿ ਪੈਰਾਮੈਟਰ ਰੋਡ, ਕੈਂਟਰਪਰੀ ਡਰਾਈਵ, ਐਂਕਰ ਐਕਰ ਸਟੇਡੀਅਮ ਦੇ ਆਸ ਪਾਸ ਦਾ ਇਲਾਕਾ, ਸੋ ਇਹ ਜ਼ਰੂਰ ਹੋ ਸਕਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਭੀੜ ਭੜੱਕੇ ਵਾਲਾ ਮਿਲੇ, ਬਾਕੀ ਸਭ ਠੀਕ ਠਾਕ ਹੈ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਤਾਂ ਕਿ ਆਪਾਂ ਆਪਣੇ ਸਰੋਤਿਆਂ ਨਾਲ ਬਾਕੀ ਪਰਿਵਾਰ ਦੇ ਨਾਲ ਸਾਂਝੀ ਕਰ ਲਈਏ। ਅਤੇ ਆਓ ਫਿਰ ਵੇਖਦੇ ਹਾਂ ਤੁਹਾਡੇ ਮੈਸੇਜਿਸ ਦੇ ਵਿੱਚ ਕੀ ਤੁਹਾਡੇ ਵੱਲੋਂ ਸੁਨੇਹ ਨੇ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਰੇਗੀ ਬੰਦ ਤੋਂ ਮੈਸੇਜ ਕਰਦੇ ਨੇ, ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਅੰਤਾਰੀ ਪਰਿਵਾਰ ਦੇ ਵੱਲੋਂ ਵੀ ਪਹੁੰਚ ਗਈਆਂ ਨੇ, ਮਿਹਰ ਭਰਿਆ ਹੱਥ ਪਰਮਾਤਮਾ ਰੱਖੇ ਸਾਰਿਆਂ ਦੇ ਉੱਤੇ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਇੱਧਰ ਅੰਮ੍ਰਿਤਪਾਲ ਜੀ ਵੀ ਪਾਉਂਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਵਧੀਆ ਗੁਜ਼ਰੇ। ਸੁਖਦੀਪ ਸਿੰਘ ਘੁੰਮਣ ਜੀ, ਬਹੁਤ ਧੰਨਵਾਦ ਤੁਹਾਡਾ ਇਸ ਕਹਾਣੀ ਦੇ ਲਈ, ਅਤੇ ਆਪਾਂ ਜ਼ਰੂਰ ਰੱਖਦੇ ਹਾਂ ਆਉਣ ਵਾਲੇ ਦਿਨਾਂ ਦੇ ਲਈ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਕਿ ਸਭ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਭੋਲਾ ਹੰਸ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਕੇ ਵੇਖ ਲਓ, ਬੁਰਾਈ ਕਰਨ ਵਾਲੇ ਸਿਰਫ ਤੁਹਾਡੇ 'ਚ ਬੁਰਾ ਹੀ ਵੇਖਣਗੇ। ਸ਼ੁਭ ਸਵੇਰਾ ਭੇਜਦੇ ਨੇ ਜਸਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ, ਜਿਉਂਦੇ ਵਾਸਤੇ ਰਹੋ। ਹੈਪੀ ਵਾਲਾ ਸੋਮਵਾਰ, 5 ਤਰੀਕ ਅਕਤੂਬਰ ਦਾ ਮਹੀਨਾ 2026, ਅਤੇ ਚਾਹ ਕੌਫੀ ਦੇ ਨਾਲ ਭੇਜਦੇ ਨੇ ਕੁੱਕੀਆਂ, ਬਹੁਤ ਬਹੁਤ ਮਿਹਰਬਾਨੀ, ਹਰ ਰੋਜ਼ ਦੀ ਤਰ੍ਹਾਂ ਪਿਆਰੀ ਜੀ ਸਾਂਝ। ਅਤੇ ਸੁਖਦੀਪ ਸੰਦੀਪ ਸਿੰਘ ਰੱਖੜਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਭ ਦਾ ਦਿਨ ਵਧੀਆ ਵਧੀਆ ਵਾਹਿਗੁਰੂ ਜੀ ਚੜ੍ਹਾਉਣ ਅਤੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਅਤੇ ਡਰਾਈਵ ਕਹਿੰਦੇ ਨੇ ਕਿ ਧਿਆਨ ਦੇ ਨਾਲ ਕਰਿਓ ਭਾਈ ਰੱਬ ਰਾਖਾ। ਸੇਖੋ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਅਤੇ ਗੁਰਿੰਦਰ ਖਿੰਡਾ ਜੀ ਵੀ ਪਰਿਵਾਰ ਸਮੇਤ ਸਾਰਿਆਂ ਦੀ ਭਲਾਈ ਦੀ ਅਰਦਾਸ ਕਰਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਕਹਿੰਦੇ ਇੱਕ ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਤਾਜਵੀਰ ਦੇ ਵੱਲੋਂ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਅਤੇ ਕਹਿੰਦੇ ਕਿ ਹੈਪੀ ਵਾਲਾ ਮੰਡੇ। ਅਤੇ ਗੁਰਿੰਦਰ ਸੰਧੂ ਜੀ ਵੀ ਸਾਂਝ ਪਾਉਂਦੇ ਨੇ ਦੇਸੀ ਮਹੀਨਿਆਂ ਦੀ। ਕਹਿੰਦੇ ਨੇ ਕਿ 19 ਤਰੀਕ ਹੋ ਗਈ ਅੱਜ ਅੱਸੂ ਦੇ ਮਹੀਨੇ ਦੀ ਅਤੇ ਜੋਤੀ ਜੋਤ ਦਿਵਸ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸੋ ਧੰਨਵਾਦ ਤੁਹਾਡਾ ਜੀ ਇਹਨਾਂ ਸਾਂਝਾਂ ਨੂੰ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣ ਦਾ। ਹਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ। ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ, ਲਵਜੋ ਧੁਨਾ ਜੀ ਧੁਨਾ ਜ਼ਰੂਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਗੁਰਸੇਵਕ ਸਿੰਘ ਸਿੱਧੂ ਜੀ। ਇਹ ਵਿਨੀਪੈਗ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਗੁਲਗੁਲਗਾ ਤੋਂ ਪਾਉਂਦੇ ਨੇ ਸਾਂਝਾਂ। ਅਤੇ ਅਸ਼ਵਿੰਦਰ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਸ਼ਬਦ ਸਰਵਣ ਕੀਤਾ ਅੱਜ ਅਤੇ ਆਲਵੇਜ਼ ਚੜ੍ਹਦੀ ਕਲਾ। ਨਾਹਤ ਅਤੇ ਹਰਗੁਣ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਓਬਰਾਏ ਸਿਸਟਰਸ, ਮਿਹਰਬਾਨੀ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਬਾਕੀ ਦੇ ਮੈਸੇਜ ਪੜ੍ਹਦੇ ਹਾਂ ਕਿਉਂਕਿ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸੋ ਇੱਕ ਬ੍ਰੇਕ ਅਤੇ ਵਾਪਸੀ ਕਰਦੇ ਹਾਂ ਅੱਜ ਦੀ ਕਹਾਣੀ ਦੇ ਨਾਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
11: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
12: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
13: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈਂ? ਮੈਲਬਰਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ, ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਦਿਨ ਵਧੀਆ ਤਾਂ ਚਿਹਰੇ ਦੇ ਉੱਤੇ ਖੁਸ਼ੀ ਜ਼ਰੂਰ ਹੋਣੀ ਚਾਹੀਦੀ ਹੈ ਸਵੇਰੇ ਸਵੇਰੇ ਦਾ ਸਮਾਂ, ਅਤੇ ਬਾਕੀ ਸਾਰਾ ਦਿਨ ਜਿੱਦਾਂ ਦਾ ਵੀ ਤੁਸੀਂ ਆਪਣਾ ਚਾਹੁੰਦੇ ਹੋ ਉੱਦਾਂ ਦੀ ਸ਼ੁਰੂਆਤ ਇੱਕ ਵਾਰੀ ਸਵੇਰੇ ਸਵੇਰੇ ਸਾਨੂੰ ਕਰਨੀ ਪੈਂਦੀ ਹੈ। ਅਤੇ ਆਓ ਫਿਰ, ਜੇਕਰ ਨਹੀਂ ਤਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ ਆਪਣੇ ਚਿਹਰੇ ਦੇ ਉੱਤੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਬਾਹਰ ਕਾਫੀ ਠੰਡ ਹੋ ਚੁੱਕੀ ਸੀ, ਵੈਸੇ ਵੀ ਥੋੜ੍ਹੀ ਜਿਹੀ ਗਿੱਲਵੱਤ ਜੀ ਚੱਲ ਰਹੀ। ਇੱਕ ਛੋਟਾ ਜਿਹਾ ਕਮਰਾ, ਕਮਰੇ ਦੇ ਸਾਰੇ ਪਰਦੇ ਬੰਦ ਅਤੇ ਅੰਦਰ ਨਿੱਘ ਦੇ ਲਈ ਅੱਗ ਬਾਲੀ। ਇੱਕ ਪਿਓ ਆਪਣੇ ਪੁੱਤ ਦੇ ਨਾਲ ਸ਼ਤਰੰਜ ਖੇਡ ਰਿਹਾ। ਖੇਡਦੇ ਆਪਸ ਦੇ ਵਿੱਚ ਕੁਹਾਸਾ ਠੱਠਾ ਕਲੋਲਾਂ ਚੱਲ ਰਹੀਆਂ ਨੇ। ਮਾਂ ਵੀ ਪਰਲੇ ਪਾਸੇ ਰਸੋਈ ਦੇ ਵਿੱਚ ਉਹਨਾਂ ਦੇ ਲਈ ਕੁਛ ਸ਼ਾਇਦ ਬਣਾ ਰਹੀ ਆ। ਥੋੜ੍ਹਾ ਜਿਹਾ ਖੜਕਾ ਵਿੱਚ ਵਿੱਚ ਜ਼ਰੂਰ ਸੁਣ ਪੈਂਦਾ। ਅਚਾਨਕ ਬਾਹਰ ਗੇਟ ਦੇ ਉੱਤੇ ਇੱਦਾਂ ਲੱਗਾ ਜਿਵੇਂ ਕੋਈ ਆਇਆ। ਪਹਿਲਾਂ ਤਾਂ ਕਦਮਾਂ ਦੀ ਆਵਾਜ਼ ਸੁਣੀ, ਉਸ ਤੋਂ ਬਾਅਦ ਦਰਵਾਜ਼ੇ ਦੇ ਉੱਤੇ ਹਲਕੀ ਜਿਹੀ ਠੱਕ ਠੱਕ। ਪਿਓ ਕਾਲੀ ਦੇ ਨਾਲ ਉੱਠਿਆ, ਦਰਵਾਜ਼ੇ 'ਤੇ ਜਾ ਕੇ ਵੇਖਿਆ, ਉਹਦਾ ਇੱਕ ਅਜ਼ੀਜ਼ ਮਿੱਤਰ ਬਾਹਰ ਖੜ੍ਹਾ ਸੀ, ਲੰਮਾ ਚੌੜਾ ਆਦਮੀ, ਸੋਹਣੀ ਪਰਸਨੈਲਿਟੀ। ਦੋਵੇਂ ਇੱਕ ਦੂਸਰੇ ਨੂੰ ਵੇਖ ਕੇ ਕਾਫੀ ਖੁਸ਼ ਹੋਏ। ਖੁਸ਼ ਇਸ ਕਰਕੇ ਵੀ ਕਿਉਂਕਿ ਦੋਸਤ ਕਾਫੀ ਲੰਮਾ ਸਮਾਂ ਭਾਰਤ ਰਹਿ ਕੇ ਆਇਆ ਸੀ, ਫੌਜ ਦੇ ਵਿੱਚ ਹੋਣ ਕਰਕੇ ਉਹਦੀ ਡਿਊਟੀ ਭਾਰਤ ਦੇ ਵਿੱਚ ਲੱਗੀ ਸੀ। ਬਸ ਫਿਰ ਲੰਮਾ ਸਮਾਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਇੰਗਲੈਂਡ ਦੇ ਹਾਲਾਤਾਂ ਬਾਰੇ, ਉੱਥੋਂ ਦੀ ਠੰਡ ਬਾਰੇ, ਭਾਰਤ ਦੇ ਰੀਤੀ ਰਿਵਾਜ਼ਾਂ ਬਾਰੇ। ਬੜਾ ਕੁਛ ਨਵਾਂ ਜਾਣਨ ਨੂੰ ਮਿਲਿਆ। ਥੋੜ੍ਹੀ ਸਮੇਂ ਬਾਅਦ ਜਾਮ ਦੇ ਨਾਲ ਜਾਮ ਟਕਰਾਏ। ਹਲਕਾ ਜਿਹਾ ਸਰੂਰ ਬਣਨ ਤੋਂ ਬਾਅਦ ਭਾਰਤ ਦੇ ਵਿੱਚ ਹੋਰ ਥੋੜ੍ਹੀ ਜਿਹੀ ਦਿਲਚਸਪੀ ਜਿਤਾਉਂਦਿਆਂ ਮਿਸਟਰ ਵਾਈਟ ਨੇ ਪੁੱਛਿਆ, ਮੈਂ ਸੁਣਿਆ ਭਾਰਤ ਦੇ ਵਿੱਚ ਬੜੇ ਲੋਕ ਟੂਣੇ ਟੱਪਣੇ ਵੀ ਕਰਦੇ ਨੇ, ਕੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਜਾਂ ਫਿਰ ਐਵੇਂ ਅਫਵਾਹਾਂ ਹੀ ਸੁਣੀਆਂ? ਉਨੀ ਦੇਰ ਤੱਕ ਇੱਕ ਇੱਕ ਦੋ ਦੋ ਪੈਗ ਲੱਗ ਚੁੱਕੇ ਸੀ। ਬਸ ਫਿਰ ਕੀ ਸੀ, ਫੌਜੀ ਦੋਸਤ ਨੇ ਬੜੀਆਂ ਗੱਲਾਂ ਬਾਤਾਂ ਸੁਣਾਉਣੀਆਂ ਸ਼ੁਰੂ ਕੀਤੀਆਂ। ਮੈਂ ਦਾਅਵੇ ਨਾਂ 'ਤੇ ਨਹੀਂ ਕੁਛ ਕਹਿ ਸਕਦਾ, ਪਰ ਹਾਂ, ਜੋ ਤੂੰ ਸੁਣਿਆ ਉਹ ਮੈਂ ਵੀ ਬੜੀ ਵਾਰ ਬੜਿਆਂ ਲੋਕਾਂ ਕੋਲੋਂ ਸੁਣਿਆ, ਅਤੇ ਬੜੀਆਂ ਚੀਜ਼ਾਂ ਸੱਚ ਲੱਗਦੀਆਂ ਵੀ ਨੇ। ਪਰ ਹੁਣ ਉਹਨਾਂ ਨੂੰ ਕਹੀਏ ਕਿੱਦਾਂ, ਲੋਕ ਮੰਨਣਾ ਵੀ ਤਾਂ ਚਾਹੀਦੇ ਨੇ ਨਾ। ਹਾਂ, ਇਹ ਸਭ ਦੇ ਦਰਮਿਆਨ ਮੈਂ ਤੈਨੂੰ ਇੱਕ ਆਪਣਾ ਤਜਰਬਾ ਸਾਂਝਾ ਕਰ ਸਕਦਾ। ਮੇਰੇ ਮਨ ਦੇ ਵਿੱਚ ਵੀ ਬੜੀ ਉਤਸੁਕਤਾ ਸੀ ਇਸੇ ਵਿਸ਼ੇ ਦੇ ਉੱਤੇ, ਮੈਂ ਵੀ ਜਾਣਨ ਦੀ ਬੜੀ ਕੋਸ਼ਿਸ਼ ਕੀਤੀ। ਇੱਕ ਦਿਨ ਮੈਨੂੰ ਇੱਕ ਪਿੰਡ ਦੇ ਵਿੱਚ ਪਤਾ ਲੱਗਾ ਕਿ ਇੱਕ ਫਕੀਰ ਨੇ ਇੱਕ ਬਾਂਦਰ ਦੇ ਉੱਤੇ ਕੋਈ ਜਾਦੂ ਟੂਣਾ ਕੀਤਾ। ਸੋ ਉਸ ਭਾਰਤੀ ਫਕੀਰ ਨੇ ਬਾਂਦਰ ਦੇ ਪੰਜੇ ਦੇ ਵਿੱਚ ਕੁਛ ਐਸੀਆਂ ਸ਼ਕਤੀਆਂ ਭਰ ਦਿੱਤੀਆਂ ਜਿਹਦੇ ਨਾਲ ਤੁਸੀਂ ਆਪਣੀਆਂ ਮੰਗਾਂ ਪੂਰੀਆਂ ਕਰ ਸਕਦੇ ਹੋ। ਦੋਵਾਂ ਨੇ ਗਲਾਸ ਪਾਸੇ ਰੱਖਿਆ ਅਤੇ ਹੋਰ ਦਿਲਚਸਪੀ ਦੇ ਨਾਲ ਇਹ ਗੱਲਾਂ ਸੁਣਨ ਲੱਗ ਪਏ। ਸਾਰੇ ਪਰਿਵਾਰ ਦੀ ਉਤਸੁਕਤਾ ਹੁਣ ਵੱਧ ਚੁੱਕੀ ਸੀ, ਸਾਰੇ ਹੋਰ ਜਾਣਨਾ ਚਾਹੁੰਦੇ ਸੀ ਕੀ ਹੋਇਆ, ਕਿੱਦਾਂ ਹੋਇਆ, ਕਿਵੇਂ। ਉਧਰੋਂ ਵਹੁਟੀ ਨੇ ਪੁੱਛਿਆ ਕਿ ਸੱਚੀ ਇੱਦਾਂ ਦੇ ਜਾਦੂ ਹੁੰਦੇ ਨੇ, ਕੀ ਉਹ ਵਾਕਈ ਜਾਦੂ ਕੰਮ ਕਰਦਾ ਸੀ, ਕੀ ਉਹ ਆਦਮੀ ਬੜਾ ਪਵਿੱਤਰ ਸੀ, ਉਹਨੇ ਇਹ ਸਭ ਕਿੱਦਾਂ ਕੀਤਾ ਹੋਊਗਾ। ਜਿੱਦਾਂ ਸਵਾਲਾਂ ਦਾ ਇੱਕ ਢੇਰ ਹੀ ਲਾ ਦਿੱਤਾ ਹੋਵੇ। ਪਰ ਉਸ ਫੌਜੀ ਦੋਸਤ ਨੇ ਸਿਰਫ ਇੰਨਾ ਦੱਸਿਆ ਕਿ ਹਾਂ,
ਮੈਨੂੰ ਤਾਂ ਇੰਨਾ ਪਤਾ ਕਿ ਬਾਂਦਰ ਦੇ ਪੰਜੇ ਦੇ ਉੱਤੇ ਜੋ ਵੀ ਉਹਨੇ ਜਾਦੂ ਫੂਕਿਆ ਸੀ ਉਹ ਕੰਮ ਕਰਦਾ ਸ਼ਾਇਦ। ਵੈਸੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਮੈਂ ਬਾਂਦਰ ਦਾ ਪੰਜਾ ਨਾਲ ਹੀ ਲੈ ਆਇਆ।

ਪਹਿਲੀ ਵਾਰ ਜਿਹੜੇ ਬੰਦੇ ਨੇ ਇਹਦੀ ਵਰਤੋਂ ਕੀਤੀ ਸੀ ਉਹਨੇ ਆਪਣੀ ਆਖਰੀ ਮੰਗ ਇਹੀ ਮੰਗੀ ਸੀ ਕਿ ਮੇਰਾ ਛੁਟਕਾਰਾ ਕਰ ਦਿੱਤਾ ਜਾਵੇ। ਯਾਨੀ ਕਿ ਉਹਨੇ ਆਖਰੀ ਮੰਗ ਮੌਤ ਹੀ ਮੰਗੀ ਸੀ। ਸੋ ਇਸ ਕਰਕੇ ਮੈਂ ਤਾਂ ਭਾਈ ਇਹ ਪੰਗਾ ਨਹੀਂ ਕਦੀ ਲਿਆ, ਪਰ ਇਸ ਪਰਿਵਾਰ ਦੀ ਉਤਸੁਕਤਾ ਹੁਣ ਵੱਧ ਚੁੱਕੀ ਸੀ। ਇਸੇ ਦੇ ਦਰਮਿਆਨ ਉਸ ਫੌਜੀ ਦੋਸਤ ਨੇ ਆਪਣੀ ਜੇਬ ਦੇ ਵਿੱਚੋਂ ਉਹ ਪੰਜਾ ਕੱਢਿਆ ਅਤੇ ਸਾਹਮਣੇ ਬਲਦੀ ਅੱਗ ਦੇ ਵਿੱਚ ਸੁੱਟ ਦਿੱਤਾ। ਮੈਂ ਨਹੀਂ ਚਾਹੁੰਦਾ ਇਹ ਹੋਰ ਕਿਸੇ ਦੀ ਜ਼ਿੰਦਗੀ ਖਰਾਬ ਕਰੇ, ਪਤਾ ਨਹੀਂ ਮੈਂ ਵੀ ਕਿਉਂ ਐਵੇਂ ਜੇਬ ਦੇ ਵਿੱਚ ਲਈ ਫਿਰਦਾ। ਪਰ ਮਿਸਟਰ ਵਾਈਟ ਨੂੰ ਇਹ ਚੰਗਾ ਨਹੀਂ ਲੱਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਅੱਗ ਦੇ ਵਿੱਚੋਂ ਪੰਜਾ ਕੱਢ ਲਿਆ। ਇੱਦਾਂ ਕਿੱਦਾਂ, ਸਾਨੂੰ ਅਜਮਾ ਕੇ ਤਾਂ ਜ਼ਰੂਰ ਵੇਖਣਾ ਚਾਹੀਦਾ, ਇੱਦਾਂ ਥੋੜ੍ਹੀ ਅੱਗ 'ਚ ਸੁੱਟ ਦਿਆਂਗੇ, ਪਤਾ ਤਾਂ ਲੱਗੇ ਸੱਚ ਆ ਕਿ ਝੂਠ ਆ। ਅਤੇ ਫਿਰ ਕਿੰਨਾ ਲੰਮਾ ਸਮਾਂ ਗੱਲਾਂ ਚੱਲਦੀਆਂ ਰਹੀਆਂ। ਉਹ ਫੌਜੀ ਦੋਸਤ ਜਦੋਂ ਘਰ ਚਲਾ ਗਿਆ, ਪਰਿਵਾਰ ਦੇ ਵਿੱਚ ਫਿਰ ਵੀ ਉਹੀ ਗੱਲਾਂ ਚੱਲ ਰਹੀਆਂ ਨੇ। ਪੁੱਤਰ ਨੇ ਹਾਸੇ ਮਜ਼ਾਕ ਦੇ ਵਿੱਚ ਕਿਹਾ, ਪਾਪਾ ਸਾਨੂੰ ਇਹ ਵਰਤ ਕੇ ਵੇਖ ਹੀ ਲੈਣਾ ਚਾਹੀਦਾ, ਸਿਰਫ ਗੱਲਾਂ ਹੀ ਕਰੀ ਜਾਵਾਂਗੇ। ਵਹੁਟੀ ਨੇ ਕਿਹਾ, ਹਾਂ ਪਤਾ ਤਾਂ ਲੱਗ ਜੇ ਆਖਰ ਇਹਦੇ ਵਿੱਚ ਹੈ ਕੀ। ਤਾਂ ਮਿਸਟਰ ਵਾਈਟ ਨੇ ਕਿਹਾ, ਮੇਰੇ ਵੀ ਮਨ 'ਚ ਇਹ ਗੱਲ ਚੱਲ ਰਹੀ ਆ, ਪਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਮੰਗਾਂ ਕੀ। ਅਤੇ ਸੱਚ ਆ, ਜਦੋਂ ਕੁਛ ਇੱਦਾਂ ਦੀ ਸਿਚੁਏਸ਼ਨ ਬਣੇ ਤਾਂ ਫਿਰ ਸਾਨੂੰ ਮੰਗਣ ਨੂੰ ਵੀ ਕੁਛ ਨਹੀਂ ਲੱਭਦਾ, ਕਿਉਂਕਿ ਰੱਬ ਨੇ ਸਾਨੂੰ ਦਿੱਤਾ ਤਾਂ ਸਾਰਾ ਕੁਛ ਹੀ ਹੁੰਦਾ। ਸਾਡੇ ਗੁਜ਼ਾਰੇ ਚੱਲ ਰਹੇ ਹੁੰਦੇ, ਸਾਹ ਚੱਲ ਰਹੇ ਹੁੰਦੇ, ਕੋਈ ਨਾ ਕੋਈ ਇੰਤਜ਼ਾਮ ਅੱਗੇ ਦੀ ਅੱਗੇ ਹੋ ਹੀ ਰਿਹਾ ਹੁੰਦਾ ਜ਼ਿੰਦਗੀ ਦੇ ਵਿੱਚ। ਪਰ ਫਿਰ ਵੀ ਇਨਸਾਨ ਚਾਹੁੰਦਾ ਮੇਰੇ ਕੋਲ ਕੋਈ ਨਾ ਕੋਈ ਕਮੀ ਪੇਸ਼ੀ ਹੈਗੀ ਹੈ, ਉਹ ਮੈਂ ਕਮੀ ਪੇਸ਼ੀ ਪੂਰੀ ਕਰ ਲਵਾਂ। ਪਰ ਅਚਾਨਕ ਸੋਚਣ ਦੇ ਉੱਤੇ ਇਹ ਕਮੀ ਪੇਸ਼ੀ ਤੁਹਾਨੂੰ ਵੀ ਨਹੀਂ ਲੱਭਣੀ। ਅਚਾਨਕ ਪੁੱਤ ਦਾ ਸੁਝਾਅ ਆਇਆ, ਇਹ ਜਿਹੜਾ ਸਾਡੇ ਘਰ ਦੀ 200 ਪੌਂਡ ਦੀ ਕਿਸ਼ਤ ਟੁੱਟ ਰਹੀ ਆ, ਇਹੋ ਹੀ ਮੰਗ ਲਓ ਫਿਰ। ਇਹਨਾਂ ਕਹਿ ਕੇ ਮਾਂ ਪੁੱਤ ਹੱਸਣ ਲੱਗ ਪਏ, ਹਾਂ ਕੋਈ ਹਰਜ ਤਾਂ ਨਹੀਂ ਆ, ਆਪਾਂ ਤਾਂ ਸਿਰਫ ਇਹਨੂੰ ਟਰਾਈ ਕਰਨਾ। ਤਾਂ ਉਹਨੇ ਹੱਥ ਦੇ ਵਿੱਚ ਫੜ ਕੇ 200 ਪੌਂਡ ਦੀ ਮੰਗ ਕੀਤੀ। ਅਚਾਨਕ ਉਹਦੇ ਹੱਥ ਦੇ ਵਿੱਚੋਂ ਪੰਜਾ ਛੁੱਟ ਗਿਆ। ਵਹੁਟੀ ਨੇ ਪੁੱਛਿਆ, ਕੀ ਹੋਇਆ? ਕਹਿਣ ਲੱਗਾ, ਮੈਨੂੰ ਇੱਦਾਂ ਮਹਿਸੂਸ ਹੋਇਆ ਜਿੱਦਾਂ ਉਸ ਪੰਜੇ ਦੇ ਵਿੱਚ ਹਰਕਤ ਹੋਈ ਹੋਵੇ, ਜਿੱਦਾਂ ਕਿਸੇ ਸੱਪ ਦੀ ਹਰਕਤ। ਪਰ ਖੈਰ ਚਲੋ, ਹੁਣ ਆਪਾਂ ਇੰਤਜ਼ਾਰ ਕਰਦੇ ਹਾਂ, ਭਲਾ ਇਹ 200 ਪੌਂਡ ਕਿੱਥੋਂ ਆਉਂਦਾ। ਦਰਵਾਜ਼ੇ 'ਤੇ ਨਜ਼ਰ ਰੱਖੋ ਭਾਈ, ਇੱਕ ਦੂਸਰੇ ਦੇ ਨਾਲ ਮਜ਼ਾਕ ਫਿਰ ਚੱਲ ਰਿਹਾ, ਹਾਸੇ ਠੱਠੇ ਚੱਲ ਰਹੇ ਨੇ। ਪਰ ਇੱਦਾਂ ਦਾ ਤਾਂ ਕੁਛ ਨਹੀਂ ਹੋਇਆ। ਅਗਲੀ ਸਵੇਰ ਬਿਲਕੁਲ ਸਧਾਰਨ ਸੀ। ਪੁੱਤ ਆਪਣੇ ਕੰਮਕਾਰ ਦੇ ਉੱਤੇ ਚਲਾ ਗਿਆ, ਮਾਂ ਘਰ ਦੇ ਕੰਮਾਂ ਕਾਰਾਂ 'ਚ ਲੱਗੀ ਹੈ, ਅਤੇ ਮਿਸਟਰ ਵਾਈਟ ਵੀ ਆਪਣੇ ਕੰਮ 'ਚ ਮਸਰੂਫ ਹੋ ਗਿਆ। ਹੁਣ ਇਸ ਸਮੇਂ ਘਰ ਦੇ ਵਿੱਚ ਦੋਵੇਂ ਜੀ ਨੇ, ਅਤੇ ਅਚਾਨਕ ਮਾਂ ਦਾ ਧਿਆਨ ਪੈਂਦਾ। ਬਾਹਰ ਇੱਕ ਸੋਹਣਾ ਸੂਟ ਬੂਟ ਪਾ ਕੇ ਵਿਅਕਤੀ ਉਹਨਾਂ ਦੇ ਘਰ ਵੱਲ ਵੇਖੀ ਜਾਂਦਾ। ਮਾਂ ਨੇ 2-3 ਵਾਰ ਇਸ ਚੀਜ਼ ਦੇ ਉੱਤੇ ਸ਼ੱਕ ਜ਼ਾਹਰ ਕੀਤਾ, ਅਤੇ ਫਿਰ ਸੋਚਿਆ ਇਹਨੂੰ ਪੁੱਛ ਹੀ ਲੈਣਾ ਚਾਹੀਦਾ, ਇਹ ਵਿਅਕਤੀ ਮੈਨੂੰ ਥੋੜ੍ਹਾ ਸ਼ੱਕੀ ਲੱਗਦਾ। ਮਾਂ ਦਾ ਦਰਵਾਜ਼ਾ ਖੋਲ੍ਹਣ ਦੀ ਦੇਰ ਸੀ ਕਿ ਉਹ ਵਿਅਕਤੀ ਹੌਲੀ ਹੌਲੀ ਕਰਦਾ ਉਹਨਾਂ ਦੇ ਘਰ ਦੇ ਵੱਲ ਨੂੰ ਆ ਗਿਆ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਘਰ ਦੇ ਅੰਦਰ ਆ ਸਕਦਾ? ਮੈਂ ਉਸ ਕੰਪਨੀ ਤੋਂ ਆਇਆ ਜਿੱਥੇ ਤੁਹਾਡਾ ਪੁੱਤਰ ਕੰਮ ਕਰਦਾ। ਤੁਸੀਂ ਸੋਚ ਰਹੇ ਹੋਗੇ ਮੈਂ ਕਿੰਨੀ ਦੇਰ ਤੋਂ ਬਾਹਰ ਕੀ ਕਰੀ ਜਾਣਾ। ਅਸਲ ਦੇ ਵਿੱਚ ਮੈਂ ਚੱਕ ਰਿਹਾ, ਮੈਂ ਇਹ ਖਬਰ ਤੁਹਾਡੇ ਨਾਲ ਕਿੱਦਾਂ ਸਾਂਝੀ ਕਰਾਂ। ਹੋਇਆ ਕੁਛ ਇਸ ਤਰ੍ਹਾਂ ਕਿ ਕੰਮ ਕਰਦਿਆਂ ਤੁਹਾਡਾ ਪੁੱਤਰ ਇੱਕ ਮਸ਼ੀਨ ਦੀ ਲਪੇਟ ਦੇ ਵਿੱਚ ਆ ਗਿਆ। ਮਾਂ ਦੀ ਤਾਂ ਜਿੱਦਾਂ ਚੀਕ ਹੀ ਨਿਕਲ ਗਈ ਹੋਵੇ, ਜਿੱਦਾਂ ਸਾਰਾ ਕੁਛ ਦਿਨ ਦਿਹਾੜੇ ਹਨੇਰੇ ਦੇ ਵਿੱਚ ਡੁੱਬ ਗਿਆ ਹੋਵੇ। ਇਹ ਕੀ ਹੋ ਗਿਆ? ਰੋਣ ਕੁਰਲਾਉਣ ਸ਼ੁਰੂ ਹੋ ਗਿਆ, ਕੁਛ ਸਮਝ ਨਹੀਂ ਆ ਰਹੀ।
ਅਚਾਨਕ ਜਾਣ ਲੱਗੇ।

ਨੇ ਆਪਣੀ ਜੇਬ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ, ਕਹਿਣ ਲੱਗਾ, ਵੈਸੇ ਤਾਂ ਕੰਪਨੀ ਇਸ ਮੌਤ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ, ਪਰ ਫਿਰ ਵੀ ਤੁਹਾਡਾ ਪੁੱਤਰ ਬਹੁਤ ਵਧੀਆ ਕਾਮਾ ਸੀ। ਕੰਪਨੀ ਨੇ ਫੈਸਲਾ ਲਿਆ ਕਿ 200 ਪੌਂਡ ਪਰਿਵਾਰ ਦੀ ਮਦਦ ਦੇ ਲਈ ਦਿੱਤਾ ਜਾਵੇ। ਇਹਨਾਂ ਕਹਿ ਕੇ ਉਹਨੇ ਲਿਫਾਫਾ ਟੇਬਲ 'ਤੇ ਰੱਖ ਦਿੱਤਾ। ਦੋਵੇਂ ਜੀ ਇੱਕ ਦੂਸਰੇ ਦੇ ਮੂੰਹ ਵੱਲ ਵੇਖੀ ਜਾਂਦੇ ਨੇ ਕਿ ਇਹ ਬਾਂਦਰ ਦੇ ਪੰਜੇ ਨੇ ਕੀਤਾ। ਖੈਰ ਇੰਨਾ ਕੁਛ ਸੋਚਣ ਦਾ ਤਾਂ ਹੁਣ ਮੌਕਾ ਹੀ ਨਹੀਂ। ਹੁਣ ਤਾਂ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਜਾ ਚੁੱਕਾ ਸੀ, ਬੜੀ ਦੂਰ ਜਿੱਥੋਂ ਕੋਈ ਕਦੀ ਵਾਪਸ ਨਹੀਂ ਮੁੜਦਾ। ਪੁੱਤ ਦੇ ਜਾਣ ਤੋਂ ਬਾਅਦ ਮਾਂ ਜਿੱਦਾਂ ਪਾਗਲ ਹੋ ਗਈ ਹੋਵੇ, ਦਿਨ ਰਾਤ ਉਹਨੇ ਰੋ ਰੋ ਕੇ ਕੱਢੇ ਬੁਰੇ ਹਾਲ। ਘਰ ਦੇ ਹਾਲਾਤ ਕਿੱਦਾਂ ਬਦਲੇ ਕਿਸੇ ਨੂੰ ਕੁਛ ਸਮਝ ਹੀ ਨਹੀਂ ਆਇਆ। ਅੱਜ ਇੱਕ ਹਫ਼ਤਾ ਬੀਤ ਚੁੱਕਾ ਪੁੱਤ ਨੂੰ ਗਿਆ। ਪਤਾ ਨਹੀਂ ਮਾਂ ਦੇ ਦਿਮਾਗ ਦੇ ਵਿੱਚ ਅਚਾਨਕ ਕੀ ਆਇਆ। ਪਿਓ ਦੇ ਕੋਲ ਆ ਕੇ ਕਹਿਣ ਲੱਗੀ, ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ, ਇਹ ਜੋ ਕੁਛ ਵੀ ਹੋਇਆ ਵਾਪਰਿਆ ਇਸ ਬਾਂਦਰ ਦੇ ਪੰਜੇ ਕਰਕੇ ਹੋਇਆ ਵਾਪਰਿਆ। ਤੁਹਾਨੂੰ ਯਾਦ ਹੈ ਤੁਹਾਡਾ ਉਹ ਫੌਜੀ ਦੋਸਤ ਕਹਿੰਦਾ ਸੀ ਇਹਦੇ ਕੋਲੋਂ ਇੱਕ ਬੰਦਾ ਘੱਟ ਤੋਂ ਘੱਟ 3 ਮੰਗਾਂ ਮੰਗ ਸਕਦਾ। ਸਾਡੀਆਂ ਹਾਲੇ 2 ਮੰਗਾਂ ਅਧੂਰੀਆਂ ਪਈਆਂ ਨੇ, ਕਿਉਂ ਨਾ ਆਪਾਂ ਆਪਣੇ ਪੁੱਤ ਨੂੰ ਵਾਪਸ ਬੁਲਾ ਲਈਏ। ਮਿਸਟਰ ਵਾਈਟ ਨੇ ਬਥੇਰਾ ਸਮਝਾਇਆ ਪਰ ਮਾਂ ਨਹੀਂ ਮੰਨੀ। ਮਾਂ ਦਾ ਦਿਲ ਆ ਨਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਮਜਬੂਰ ਕੀਤਾ ਕਿ ਉਹ ਦੂਸਰੀ ਮੰਗ ਮੰਗ ਕੇ ਮੇਰੇ ਪੁੱਤ ਨੂੰ ਵਾਪਸ ਬੁਲਾ ਲਵੇ। ਪਿਓ ਨੇ ਮੰਗ ਮੰਗੀ, ਫਿਰ ਦੁਬਾਰਾ ਉਸੇ ਤਰ੍ਹਾਂ ਦੀ ਇੱਕ ਹਰਕਤ ਹੋਈ, ਪੰਜਾ ਹੱਥ ਦੇ ਵਿੱਚੋਂ ਛੁੱਟਾ ਅਤੇ ਦੋਵੇਂ ਜੀ ਬੈਠ ਕੇ ਇੰਤਜ਼ਾਰ ਕਰਨ ਲੱਗੇ। ਥੋੜ੍ਹੇ ਸਮੇਂ ਬਾਅਦ ਦਰਵਾਜ਼ੇ ਦੇ ਉੱਤੇ ਹਲਕੀ ਜੀ ਠੱਕ ਠੱਕ। ਇੱਕਦਮ ਦੋਵਾਂ ਦੇ ਜਿੱਦਾਂ ਕੰਨ ਖੜ੍ਹੇ ਹੋ ਗਏ ਹੋਣ। ਫਿਰ ਦੁਬਾਰਾ ਤੋਂ ਉਹੀ ਠੱਕ ਠੱਕ। ਮਾਂ ਨੇ ਕਿਹਾ, ਮੈਂ ਦਰਵਾਜ਼ਾ ਖੋਲ੍ਹਦੀ ਹਾਂ। ਪਰ ਉਨੀ ਦੇਰ ਨੂੰ ਪਤਾ ਨਹੀਂ ਪਿਓ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਪਿਓ ਨੇ ਰੋਕਣਾ ਸ਼ੁਰੂ ਕੀਤਾ, ਨਹੀਂ ਤੂੰ ਦਰਵਾਜ਼ਾ ਨਹੀਂ ਖੋਲ੍ਹੇਂਗੀ। ਪਰ ਮਾਂ ਦਾ ਦਿਲ ਆ ਨਾ, ਮਾਂ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਹੈ ਕਿ ਵਾਕਈ ਉਹ ਬਾਹਰ ਆਇਆ, ਕਿ ਉਹ ਦੁਬਾਰਾ ਤੋਂ ਜਿਉਂਦਾ ਹੋ ਗਿਆ। ਇਸ ਦੇ ਦਰਮਿਆਨ ਉਹ ਠੱਕ ਠੱਕ ਹੋਰ ਜ਼ਿਆਦਾ ਤੇਜ਼। ਮਾਂ ਨੇ ਭੱਜ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਿਓ ਵੀ ਪਿੱਛੇ ਭੱਜ ਕੇ ਥੱਲੇ ਆ। ਪਿਓ ਨੇ ਮਹਿਸੂਸ ਕੀਤਾ ਕਿ ਜਿੱਦਾਂ ਬਾਹਰੋਂ ਅਜੀਬ ਜਿਹੀ ਹਮਕਾਉਣ ਲਈ, ਇੱਦਾਂ ਦੀ ਬੋਝ ਜਿਹੜੀ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ। ਉਹਦੇ ਮਨ ਦੇ ਵਿੱਚ ਅਚਾਨਕ ਵਿਚਾਰ ਆਇਆ, ਇੱਕ ਹਫ਼ਤਾ ਕਬਰ ਦੇ ਵਿੱਚ ਰਹਿਣ ਤੋਂ ਬਾਅਦ ਉਹ ਕਿੱਦਾਂ ਦਾ ਦਿਖਦਾ ਹੋਊਗਾ। ਕੰਪਨੀ ਵਾਲੇ ਦੱਸਦੇ ਸੀ ਜਿਹੜੇ ਤਰੀਕੇ ਦੇ ਨਾਲ ਉਹਨੂੰ ਸੱਟਾਂ ਲੱਗੀਆਂ ਕਿ ਉਹ ਜੀਵ ਕੇ ਸਰਵਾਈਵ ਕਰ ਪਾਊਗਾ, ਸ਼ਾਇਦ ਨਹੀਂ। ਜਦੋਂ ਉਹਦਾ ਆਖਰੀ ਕਿਰਿਆਕਰਮ ਕਰਨ ਗਏ ਸੀ, ਮੇਰੇ ਕੋਲ ਤਾਂ ਉਹਦੇ ਮੂੰਹ ਵੱਲ ਵੀ ਨਹੀਂ ਸੀ ਵੇਖਿਆ ਗਿਆ ਕਿ ਦੁਬਾਰਾ ਤੋਂ ਆਪਾਂ ਉਹਨੂੰ ਵੇਖ ਪਾਵਾਂਗੇ। ਇੰਨਾ ਸੋਚ ਕੇ ਉੱਚੀ ਦੇਣੀ ਆਵਾਜ਼ ਮਾਰ ਕੇ ਫਿਰ ਦੁਬਾਰਾ ਤੋਂ ਵੋਟੀ ਨੂੰ ਰੋਕਿਆ, ਨਾ ਦਰਵਾਜ਼ਾ ਨਾ ਖੋਲ੍ਹੀ, ਅਤੇ ਸ਼ਾਇਦ ਉਹਦੇ ਕੋਲ ਵੀ ਚੁਟਕਣੀ ਤੱਕ ਪਹੁੰਚਿਆ ਨਹੀਂ ਜਾ ਰਿਹਾ। ਮਾਂ ਪਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਹ ਦਰਵਾਜ਼ਾ ਖੋਲ੍ਹੇ, ਆਪਣੇ ਪੁੱਤ ਨੂੰ ਵੇਖੇ, ਉਹਨੂੰ ਗੱਲ ਲਾਵੇ, ਉਹਨੂੰ ਆਪਣੇ ਘਰ ਜੀ ਆਇਆ ਆਖੇ। ਪਰ ਪਿਓ ਦੇ ਮਨ ਦੇ ਵਿੱਚ ਕੁਛ ਹੋਰ ਚੱਲ ਰਿਹਾ। ਪਿਓ ਪ੍ਰਤੱਖ ਵੇਖ ਰਿਹਾ ਕਿ ਇਸ ਤੋਂ ਇਲਾਵਾ ਲਾਸ਼ ਦੇ ਵਿੱਚ ਤਾਂ ਕਰਮ ਵੀ ਚੱਲ ਚੁੱਕੇ ਹੋਣਗੇ। ਇੱਕ ਹਫ਼ਤਾ ਕਬਰ ਦੇ ਵਿੱਚ ਰਹਿਣ ਤੋਂ ਬਾਅਦ ਕੀ ਉਹ ਪੁੱਤ ਨੂੰ ਆਪਣੇ ਘਰ ਦੇ ਵਿੱਚ ਜੀਆਂ ਆਖ ਪਾਉਣਗੇ। ਹਾਲੇ ਤਾਂ ਉਹ ਬਾਹਰ ਖੜ੍ਹਾ ਅਤੇ ਘਰ ਦੇ ਵਿੱਚ ਨੱਕ ਨਹੀਂ ਦਿੱਤਾ ਜਾਂਦਾ, ਪਰ ਮਾਂ ਉਹ ਤਾਂ ਮਮਤਾ ਦੇ ਵਿੱਚ ਅੰਨੀ ਆ। ਮਿਸਟਰ ਵਾਈਟ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ, ਭੱਜ ਕੇ ਦੁਬਾਰਾ ਤੋਂ ਫਿਰ ਉਹੀ ਪੰਜਾ ਲੱਭਣਾ ਸ਼ੁਰੂ ਕੀਤਾ।
ਹਫੜਾ ਦਫੜੀ ਦੇ ਵਿੱਚ ਪੰਜਾ ਲੱਭ ਕੇ ਆਪਣੀ ਆਖਰੀ ਮੰਗ ਮੰਗੀ। ਜਿੱਥੋਂ ਆਇਆ ਇਹ ਉੱਥੇ ਵਾਪਸ ਚਲਾ ਜਾਵੇ, ਰਾਬੇ ਦੀ ਰੂਹ ਨੂੰ ਸਕੂਨ ਦੇਵੇ, ਜਿੱਥੇ ਵੀ ਕਿਤੇ ਰਹੇ ਉੱਥੇ ਖੁਸ਼ ਰਹੇ, ਸੁਖੀ ਰਹੇ। ਅਤੇ ਅਚਾਨਕ ਦਰਵਾਜ਼ੇ ਦੇ ਉੱਤੇ ਠੱਕ ਠੱਕ ਬੰਦ ਹੋ ਗਈ। ਇੰਨੀ ਦੇਰ ਨੂੰ ਮਾਂ ਨੇ ਦਰਵਾਜ਼ਾ ਖੋਲ੍ਹਿਆ, ਬਾਹਰ ਕੋਈ ਨਹੀਂ ਸੀ। ਪਾਗਲ ਹੋਈ ਮਾਂ ਦੂਰ ਤੱਕ ਭੱਜੀ ਨੱਠੀ ਵੇਖਦੀ, ਸਾਹਮਣੇ ਗਲੀ ਦੀਆਂ ਬੱਤੀਆਂ ਟਿਮਟਮਾ ਰਹੀਆਂ ਸੀ, ਸੜਕ ਬਿਲਕੁਲ ਸ਼ਾਂਤ ਸੁਨਸਾਨ, ਅਤੇ ਪਿਓ ਮਾਂ ਨੂੰ ਹੌਂਸਲਾ ਦੇ ਰਿਹਾ, ਜੋ ਹੋਣਾ ਸੀ ਉਹ ਹੋ ਚੁੱਕਾ, ਜੋ ਅਸੀਂ ਚਾਹਿਆ ਸੀ ਉਹ ਹੋ ਚੁੱਕਾ, ਜੋ ਤੁਸੀਂ ਚਾਹੋਗੇ ਸ਼ਾਇਦ ਉਹ ਹੋ ਤਾਂ ਜਾਂਦਾ, ਪਰ ਕਿਹੜੀ ਸ਼ਰਤ ਦੇ ਉੱਤੇ ਇਹ ਸਮਝਣਾ ਬੜਾ ਔਖਾ। ਕਹਾਣੀ ਸਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜੋ ਜ਼ਿੰਦਗੀ ਦੇ ਵਿੱਚ, ਜੋ ਤੁਹਾਡੀ ਲੇਖਾਂ ਦੇ ਵਿੱਚ ਲਿਖਿਆ, ਜੋ ਕਿਸਮਤ ਦੇ ਵਿੱਚ ਲਿਖਿਆ, ਉਹ ਤੁਹਾਨੂੰ ਹਰ ਹੀਲੇ ਮਿਲਣਾ। ਅਤੇ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ, ਤੁਸੀਂ ਆਪਣੀ ਕਿਸਮਤ ਨੂੰ ਬਦਲਣ ਦੀ ਗੱਲ ਕਰਦੇ ਹੋ, ਚਾਹੇ ਤੁਸੀਂ ਟੂਣੇ ਟੱਪੇ ਕਰਕੇ ਬਦਲਣ ਦੀ ਕੋਸ਼ਿਸ਼ ਕਰੋ, ਚਾਹੇ ਤੁਸੀਂ ਲੱਖ ਉਪਾਅ ਕਰਕੇ ਬਦਲਣ ਦੀ ਕੋਸ਼ਿਸ਼ ਕਰੋ, ਦੁਨੀਆਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਯਤਨ ਲੋਕ ਕਰਦੇ ਨੇ ਆਪਣੀ ਕਿਸਮਤ ਨੂੰ ਬਦਲਣ ਦੇ ਲਈ, ਕਿਉਂਕਿ ਦੁਨੀਆਂ ਦੇ ਵਿੱਚ ਸ਼ਾਇਦ ਹੀ ਕੋਈ ਇਨਸਾਨ ਹੋਵੇ ਜਿਹਨੂੰ ਇਹ ਵਰਤਾਰਾ ਠੀਕ ਲੱਗ ਰਿਹਾ ਹੋਵੇ ਜੋ ਉਹਦੇ ਨਾਲ ਹੋ ਰਿਹਾ। ਹਰ ਕਿਸੇ ਵਿਅਕਤੀ ਨੂੰ ਕੋਈ ਨਾ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਹਮੇਸ਼ਾ ਰੜਕਦੀ ਰਹਿੰਦੀ ਹੈ, ਕਿਸੇ ਨੂੰ ਪੈਸੇ ਦੀ ਘਾਟ ਰੜਕਦੀ, ਕਿਸੇ ਨੂੰ ਜੀਆਂ ਦੀ, ਕਿਸੇ ਨੂੰ ਜੀਆਂ ਦੇ ਵਰਤਾਰੇ ਦੀ, ਕਿਸੇ ਨੂੰ ਆਪਣੇ ਆਪ ਨੂੰ ਜਾਂ ਫਿਰ ਆਪਣੇ ਜੀਆਂ ਨੂੰ ਲੱਗੀਆਂ ਭੈੜੀਆਂ ਬਿਮਾਰੀਆਂ ਦੀ, ਕਈਆਂ ਨੂੰ ਆਪਣੀ ਔਲਾਦ ਨੂੰ ਲੱਗੀਆਂ ਭੈੜੀਆਂ ਕੋਝੀਆਂ ਆਦਤਾਂ ਦੀ। ਕਿਸੇ ਨੂੰ ਵੱਡਾ ਘਰ ਚਾਹੀਦਾ ਅਤੇ ਕਿਸੇ ਨੂੰ ਉਸ ਵੱਡੇ ਘਰ ਦੇ ਵਿੱਚ ਸ਼ਾਂਤੀ ਚਾਹੀਦੀ, ਕਈਆਂ ਨੂੰ ਵੱਡੇ ਘਰ ਮਿਲ ਕੇ ਵੀ ਉਹਨਾਂ ਦੀਆਂ ਕਿਸ਼ਤਾਂ ਨਹੀਂ ਤਰਦੀਆਂ, ਅਤੇ ਕਈ ਛੋਟੇ ਘਰਾਂ ਦੇ ਵਿੱਚ ਰਾਤ ਦਿਨ ਝੂਰਦੇ ਰਹਿੰਦੇ ਆ ਕਦੋਂ ਸਾਡੇ ਵੱਡੇ ਮਹਿਲ ਬਣਨਗੇ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦੁਨੀਆਂ ਦਾ ਕੋਈ ਵੀ ਇਨਸਾਨ ਖੁਸ਼ ਨਹੀਂ ਹੈ, ਉਹਨੂੰ ਇੱਦਾਂ ਲੱਗਦਾ ਕਿ ਮੇਰੀ ਕਿਸਮਤ ਦੇ ਵਿੱਚ ਕੁਛ ਹੋਰ ਵਧੇਰੇ ਕੁਛ ਬਿਹਤਰ ਚਾਹੀਦਾ, ਮੇਰੇ ਨਾਲ ਰੱਬ ਨੇ ਆਹ ਚੰਗਾ ਨਹੀਂ ਕੀਤਾ, ਇਹ ਸਿਰਫ ਗੁਆਂਢੀ ਦੇ ਨਾਲ ਚੰਗਾ ਕੀਤਾ, ਫਲਾਣੇ ਰਿਸ਼ਤੇਦਾਰ ਨੂੰ ਜੋ ਮਿਲਿਆ ਉਹ ਮੈਨੂੰ ਕਿਉਂ ਨਹੀਂ ਦਿੱਤਾ। ਹਰ ਕੋਈ ਆਪੋ ਆਪਣੀ ਕਮੀ ਪੇਸ਼ੀ ਵੇਖਦਾ ਅਤੇ ਆਪਣੀ ਉਸ ਕਿਸਮਤ ਨੂੰ ਹਮੇਸ਼ਾ ਝੂਰਦਾ ਰਹਿੰਦਾ ਅਤੇ ਜਿੱਥੇ ਵੀ ਕਿਤੇ ਮੌਕਾ ਮਿਲੇ ਉਸ ਕਿਸਮਤ ਨੂੰ ਬਦਲਣ ਦੀ ਕੋਸ਼ਿਸ਼ ਕਰਦਾ। ਅਤੇ ਜਦੋਂ ਵੀ ਕਿਤੇ ਇੱਦਾਂ ਦਾ ਜੀ ਕਰੇ ਸ਼ਾਇਦ ਇਹ ਕਹਾਣੀ ਤੁਹਾਡੇ ਕੰਮ ਆਵੇ। ਆਪਾਂ ਆਪਣੀ ਕਿਸਮਤ ਨੂੰ ਸ਼ਾਇਦ ਬਦਲ ਤਾਂ ਲਵਾਂਗੇ, ਕਹਿੰਦੇ ਨੇ ਕਿ ਜਦੋਂ ਇਨਸਾਨ ਕਰਨ 'ਤੇ ਆਉਂਦਾ ਤਾਂ ਫਿਰ ਉਹ ਕੁਛ ਵੀ ਕਰ ਲੈਂਦਾ, ਪਰ ਜੇਕਰ ਆਪਾਂ ਆਪਣੀ ਧੱਕੇ ਦੇ ਨਾਲ ਬਦਲੀ ਕਿਸਮਤ ਨੂੰ ਬਦਲ ਵੀ ਲਿਆ ਤਾਂ ਸ਼ਾਇਦ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਊਗਾ। ਸ਼ਾਇਦ ਇਸ ਕਹਾਣੀ ਵਾਂਗ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਸ਼ੋਰਟਕੱਟ ਕੰਮ ਨਹੀਂ ਆਉਂਦਾ, ਜੋ ਵੀ ਤੁਸੀਂ ਲੈ ਸਕਦੇ ਹੋ, ਜੋ ਵੀ ਤੁਸੀਂ ਅਚੀਵ ਕਰਨਾ ਉਹ ਤੁਸੀਂ ਮਿਹਨਤ ਦੇ ਨਾਲ ਜ਼ਰੂਰ ਕਰ ਸਕਦੇ ਹੋ, ਕਿਉਂਕਿ ਖਮਿਆਜ਼ਾ ਤਾਂ ਉੱਥੇ ਵੀ ਤੁਹਾਨੂੰ ਭੁਗਤਣਾ ਪੈਂਦਾ, ਪਰ ਉੱਥੇ ਤੁਸੀਂ ਮਿਹਨਤ ਦਾ ਖਮਿਆਜ਼ਾ ਭੁਗਤਦੇ ਹੋ, ਉੱਥੇ ਤੁਸੀਂ ਮੁਸ਼ਕਤ ਕਰਦੇ ਹੋ, ਉੱਥੇ ਤੁਸੀਂ ਆਪਣਾ ਖੂਨ ਪਸੀਨਾ ਰੋੜਦੇ ਹੋ, ਅਤੇ ਇੱਕ ਇਮਾਨਦਾਰੀ ਦੇ ਨਾਲ ਕੀਤੀ ਮਿਹਨਤ ਦੇ ਨਾਲ ਆਪਣੀ ਕਿਸਮਤ ਨੂੰ ਤੁਸੀਂ ਬਦਲ ਲੈਂਦੇ। ਪਰ ਜੇ ਕੋਈ ਚਾਹੇ ਕਿ ਮੈਂ ਹੱਥ 'ਤੇ ਹੱਥ ਧਰ ਕੇ ਬੈਠਾ ਰਹਾਂ ਅਤੇ ਕੋਈ ਸੌਖਾ ਜਿਹਾ ਤਰੀਕਾ ਲੱਭਾਂ, ਬਸ ਇੱਦਾਂ ਦਾ ਹੀ ਕੋਈ ਟੂਣੇ ਟੱਪੇ ਵਾਲਾ ਜਾਂ ਫਿਰ ਕੁਛ ਹੋਰ ਕਿਸੇ ਵੀ ਤਰ੍ਹਾਂ ਦਾ
ਯਾਦ ਰਹੇ ਕਿ ਕਦੀ ਵੀ ਦਿਨ ਬੈਠੇ ਬਿਠਾਇਆ ਹੱਥ 'ਤੇ ਹੱਥ ਧਰ ਕੇ ਨਹੀਂ ਬਦਲਦੇ। ਜੇ ਬਦਲਣੇ ਤਾਂ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਅਤੇ ਜੋ ਤੁਹਾਡੀ ਕਿਸਮਤ 'ਚ ਉਸ ਰੱਬ ਨੇ ਲਿਖਿਆ ਉਹ ਸਵੀਕਾਰ ਕਰਨਾ ਪੈਣਾ, ਕਿਉਂਕਿ ਉਹ ਤੁਹਾਡੇ ਲਈ ਸਭ ਤੋਂ ਬਿਹਤਰ ਜਾਣਦਾ, ਉਹ ਤੁਹਾਡੇ ਲਈ ਸਭ ਤੋਂ ਬਿਹਤਰ ਕਰਦਾ। ਸਾਨੂੰ ਵਿਸ਼ਵਾਸ ਰੱਖਣਾ ਪਊਗਾ ਉਸ ਰੱਬ ਦੇ ਉੱਤੇ ਅਤੇ ਸ਼ੁਕਰਾਨਾ ਹਮੇਸ਼ਾ ਕਰਦੇ ਰਹਿਣਾ ਪਊਗਾ ਉਸ ਸੱਚੇ ਰੱਬ ਦਾ। ਇਹ ਕਹਾਣੀ ਲਿਖੀ ਸੀ WW ਯੱਕ ਦੀ ਮੰਕੀ ਪਾ। ਆਸ ਕਰਦਾ ਕਿ ਇਸ ਕਹਾਣੀ ਨੂੰ ਤੁਸੀਂ ਪਸੰਦ ਕੀਤਾ ਹੋਊਗਾ ਅਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਵੀ ਰੱਖੋਗੇ। ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜੇ ਕੋਈ ਭੁੱਲ ਚੁੱਕ ਕੋਈ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਰੱਬ ਰੱਬ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੇਖਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਭਾਈ ਵੀ ਵਾਅਦਾ ਕਰੋ ਕਿ ਜ਼ਰੂਰ ਹੱਸੋਗੇ। ਆਪਣੇ ਆਪ ਨੂੰ ਹਾਸੇ ਦੀ ਇੱਕ ਕਮਾਂਡ ਦੇ ਕੇ ਰੱਖਿਓ ਕਿਉਂਕਿ ਹਾਸਾ ਕਿਤੇ ਬਾਹਰੋਂ ਨਹੀਂ ਆਉਣਾ। ਚੁਟਕਲਾ ਨਵਾਂ ਸੁਣਿਆ ਹੋਵੇ ਪਹਿਲਾਂ ਕਿੰਨੀ ਵਾਰੀ ਵੀ ਸੁਣ ਚੁੱਕੇ ਹੋ ਹਾਸਾ ਤੁਹਾਡੇ ਅੰਦਰੋਂ ਹੀ ਨਿਕਲਣਾ। ਸੋਣ ਵਾਲਾ ਅੱਧਾ ਪੌਣਾ ਘੰਟਾ ਆਪਣੇ ਆਪ ਨੂੰ ਕਮਾਂਡ ਦੇ ਕੇ ਰੱਖੋ ਕਿ ਆਪਾਂ ਹੱਸਣਾ ਅਤੇ ਆਓ ਫਿਰ ਸਵੇਰੇ ਸਵੇਰੇ ਰਲ ਮਿਲ ਕੇ ਆਪਾਂ ਹੱਸਦੇ ਹਾਂ ਅਤੇ ਬੱਚੇ ਵੇਖਦੇ ਹਾਂ ਸਾਡੇ ਲਈ ਕੀ ਲੈ ਕੇ ਆਏ ਨੇ ਸਕੂਲ ਤੋਂ ਪਹਿਲਾਂ। ਪਹਿਲਾਂ ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਹੋਣਗੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਹਾਂ ਨਹੀਂ ਗੋਡਿਆ ਪੁੱਤੋ, ਜਿੱਥੇ ਇੰਨੀਆਂ ਥਾਵਾਂ 'ਤੇ ਲੈ ਕੇ ਗਏ ਨਾ ਉਹ ਸਾਰਾ ਕੁਛ ਤੁਸੀਂ ਇੱਕ ਪਾਸੇ ਰੱਖ ਦਿਉ, ਜਿੱਥੇ ਨਹੀਂ ਲੈ ਕੇ ਗਏ ਨਾ ਉਹ ਗੱਲਾਂ ਸੁਣਾਇਆ ਕਰੋ ਮੰਮੀ ਨੂੰ, ਠੀਕ ਆ? ਹਾਂ ਅਤੇ ਪੁੱਤ ਜਿਹੜਾ ਇੰਨੀ ਥਾਈਂ ਲੈ ਕੇ ਗਏ ਆ ਪਹਿਲਾਂ ਉਹਦਾ ਥੈਂਕ ਯੂ ਕਰੋ ਨਾ, ਜਿੱਥੇ ਨਹੀਂ ਲੈ ਕੇ ਗਏ ਉਹ ਤੁਸੀਂ ਗਣਾਉਣਾ ਸ਼ੁਰੂ ਕਰਤਾ ਕੀਤਾ ਸੀ ਨਾ। ਹਾਂ ਅਤੇ ਬਸ ਠੀਕ ਆ, ਫਿਰ ਉਹ ਨੈਕਸਟ ਟਾਈਮ ਲੈ ਜਾਣਗੇ ਉੱਥੇ ਜਿਹੜਾ ਰਹਿ ਗਿਆ।
1: ਅੱਛਾ
0: ਫਿਰ ਫਨ ਹੋਊਗਾ। ਚਲੋ ਗੁੱਡ, ਕਿੱਥੋਂ ਆਉਣਾ ਉਹਨਾਂ?
1: ਉਹਨਾਂ ਨੇ ਆਉਣਾ
0: ਅੱਛਾ ਐਪਿੰਗ ਤੋਂ। ਓਕੇ ਓਕੇ ਓਕੇ ਓਕੇ ਓਕੇ ਤੇ ਉਹਨਾਂ ਦੀਆਂ ਛੁੱਟੀਆਂ ਵਾ ਫਿਰ? ਉਹ
1: ਨਹੀਂ, ਉਹਨਾਂ ਨੇ ਸੈਟਰਡੇ ਨੂੰ ਆਣਾ।
0: ਆਹ ਅੱਛਾ ਅੱਛਾ ਅੱਛਾ, ਵੀਕਐਂਡ ਤੇ ਆਉਣਾ, ਠੀਕ ਹੈ। ਤੇ ਅੱਜ ਜਾ ਰਹੇ ਹੋ ਸਕੂਲ?
1: ਹਾਂਜੀ ਅੱਜ ਜਾ ਰਹੇ
0: ਹਾਂ। ਓਕੇ, ਐਕਸਾਈਟਿਡ ਹੋ, ਜੀ ਕਰਦਾ ਕਿ ਨਹੀਂ?
1: ਨਹੀਂ
0: ਨਹੀਂ ਜੀ ਕਰਦਾ, ਤਾਂ ਰਹਿਣ ਦੇਣਾ ਹੀ ਯਾਰ।
1: ਮੰਮਾ ਕਹਿੰਦੇ ਜਾਓ,
0: ਮੰਮਾ ਕਹਿੰਦੇ ਜਾਓ। ਚਲੋ ਮੰਮਾ ਦੇ ਵੀ ਅੱਖ ਲੱਗਣਾ ਚਾਹੀਦਾ ਯਾਰ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤਨੀ ਬੋਲੀ।
0: ਬੋਲੀ, ਓਕੇ।
1: ਸੱਸ ਮਰੀ ਨੇ ਮੁੰਡੇ ਜੰਮੇ, ਸੱਸ ਮਰੀ ਨੇ ਮੁੰਡੇ ਜੰਮੇ, ਮੁੰਡੇ ਜੰਮੇ 12। ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ
0: ਪੀ ਪੀ ਪੀ,
1: ਗੱਡੀਆਂ ਮੋਟਰਾਂ
0: ਪਾ ਪਾ ਪਾ,
1: ਗੱਡੀਆਂ ਮੋਟਰਾਂ ਪੀ ਪੀ ਪੀ,
0: ਗੱਡੀਆਂ ਮੋਟਰਾਂ ਪਾ ਪਾ ਪਾ। ਇਹ ਤੇ ਕੁੜੀਆਂ ਵਾਲੀ ਬੋਲੀ ਯਾਦ ਕਰ ਲਈ ਓਏ।
1: ਨਹੀਂ,
0: ਹਾਂ ਮੁੰਡੇ ਵਾਲੀ ਆ,
1: ਮੁੰਡੇ ਵਾਲੀ ਆ।
0: ਅੱਛਾ,
1: ਸੱਸ ਮਰੀ ਨੇ ਮੁੰਡੇ ਜੰਮੇ।
0: ਹਾਂ ਹਾਂ, ਫਿਰ
1: ਮੁੰਡੇ ਜੰਮੇ 12। ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ ਪੀ ਪੀ ਪੀ, ਗੱਡੀਆਂ ਮੋਟਰਾਂ ਪਾ ਪਾ।
0: ਹਾਂ ਠੀਕ ਆ, ਮੁੰਡੇ ਵਾਲੀ ਵੀ ਤਾਂ ਹੋ ਹੀ ਸਕਦੀ ਆ, ਇਹਦੇ ਚ ਕਿਹੜੀ ਗੱਲ ਹੈ, ਹੈ ਨਾ?
1: ਯਾ
0: ਗੁੱਡ,
1: ਆਲ ਗੁੱਡ,
0: ਥੈਂਕ ਯੂ ਥੈਂਕ ਯੂ
1: ਦੀਦੀ। ਹੁਣ ਦੀਦੀ ਨਾਲ ਗੱਲ ਕਰ।
0: ਹਾਂਜੀ ਹੁਣ ਦੀਦੀ ਨਾਲ ਕਰਾ ਦਿਓ, ਥੈਂਕ ਯੂ। ਸਤਿ ਸ਼੍ਰੀ ਅਕਾਲ ਮਨ,
1: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਕੀ ਹਾਲ ਚਾਲ ਹੈ ਮਨ ਦਾ?
1: ਮੈਂ ਠੀਕ ਆ, ਤੁਸੀਂ ਠੀਕ ਹੋ?
0: ਮੈਂ ਠੀਕ ਆ। ਤੁਹਾਡਾ ਹੋ ਗਿਆ ਫਨ ਛੁੱਟੀਆਂ 'ਚ?
1: ਹਾਂਜੀ।
0: ਤੁਸੀਂ, ਤੁਹਾਨੂੰ ਕੀ ਲੱਗਦਾ ਛੁੱਟੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ? ਨਹੀਂ ਫਤਿਹ ਜ਼ਿਆਦਾ ਲੇਜ਼ੀ ਹੋ ਜਾਂਦਾ ਹੈ ਨਾ?
1: ਨਹੀਂ
0: ਫਤਿਹ ਨਹੀਂ ਹੁੰਦਾ?
1: ਨਹੀਂ।
0: ਗੁੱਡ ਆ ਫਿਰ, ਤੇ ਫਿਰ ਕਿਹੜੀ ਗੱਲ ਹੋਈ, ਪਰ ਕਈ ਜਵਾਕ ਹੋ ਜਾਂਦੇ ਹੈ ਨਾ।
1: ਹਾਂਜੀ।
0: ਚਲੋ ਗੁੱਡ ਹੋ ਗਿਆ ਫਿਰ, ਤੇ ਐਕਸਾਈਟਿਡ ਹੋ ਸਕੂਲ ਲਈ?
1: ਹਾਂਜੀ।
0: ਗੁੱਡ ਗੁੱਡ।
1: ਆਹ ਟਰਮ ਮੇਰੇ ਸਭ ਤੋਂ ਮੋਸਟ ਇੰਪੋਰਟੈਂਟ ਆ, ਕਿਉਂਕਿ ਮੇਰੀ ਆਖਰੀ ਟਰਮ ਆ ਪੂਰੇ ਸਕੂਲ, ਮੇਰੇ ਪੂਰੇ ਪ੍ਰਾਇਮਰੀ ਸਕੂਲ ਦੇ ਲਈ।
0: ਅੱਛਾ, ਤੁਸੀਂ ਅਗਲੇ ਸਾਲ ਹਾਈ ਸਕੂਲ ਚਲ ਜਾਣਾ ਹੈ?
1: हाँ जी
0: ओए मन्नत है, एडी वड्डी हो गई तू।
1: हाँ जी
0: वाह, मैनू तो लगता हाले निकी जी मन्नत तो एडी वड्डी भी हो गई झाटी है। ओए हैं तुम तो बड़ी छेती छेती वड्डे हो ही जांदे जी। की सुनाओगे फिर?
1: आज मैं सुनाऊंगी एक चुटकुला।
0: हाँ जी
1: बारी डॉक्टर रिसर्च करके ग्रीन टी बनाउंदे आ जिस दे नाल एक 60 साल दी औरत पी के उनू 30 साल दी लग सकदी आ।
0: ओहो अच्छा
1: पप्पू कहंदा अच्छा बहुत ये तो बहुत वधिया वा, फिर तो थोड़ी बहुत बिकदी हो। डॉक्टर उपरावा जे कोई औरत आपनु 60 साल दी समझोगी तो फिर ये बिकूगा। पप्पू बेहोश।
0: पप्पू बेहोश, दवाई फ्लॉप। वो फिर चोरी चोरी ऑनलाइन मंगा लेंदिया होनिया मन्नत
1: हाँ जी
0: है ना, हाइड हाइड करके है ना।
1: हाँ जी
0: गुड गुड, थैंक यू मन्नत।
1: थैंक यू। फतेह ना भी कर पाऊंगा।
0: ओ फतेह ना दे कर ली गल ते फतेह ना दो बारी गल कर ली है।
1: ओ नहीं याद भूल गया सी।
0: सुस्ती लथी नहीं मेनू लगदा मन्नत, मेरी भी नहीं लथी, कोई गल नहीं चल। थैंक यू थैंक यू। ਇਹ ਸਨ ਸਾਡੇ ਨਾਲ ਮੰਨਤ ਅਤੇ ਫਤਿਹ। ਅਤੇ ਆਓ ਆਪਾਂ ਨੈਕਸਟ ਵੇਖਦੇ ਹਾਂ ਸਾਡੇ ਨਾਲ ਕੌਣ ਆ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਚਾਲ ਹੈ? ਤੁਹਾਡੀ ਸੁਸਤੀ ਲਥੀ ਆ ਕਿ ਨਹੀਂ ਲਥੀ ਭਲਾ? ਮੈਨੂੰ ਲੱਗਦਾ ਨਹੀਂ ਲਥੀ। ਅਤੇ ਆਪਾਂ ਤਵਨੀਤ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ ਹਾਂ। ਤਵਨੀਤ ਐਂਡ ਸਿਬਲਿੰਗਸ, ਤੁਹਾਡੀ ਸੁਸਤੀ ਲੱਥ ਗਈ ਕਿ ਨਹੀਂ ਲਥੀ ਭਲਾ?
2: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਕੋਈ ਵੀ ਨਹੀਂ।
0: ਸਤਿ ਸ਼੍ਰੀ ਅਕਾਲ। ਖੰਘ ਆ ਗਈ ਮੈਨੂੰ ਲੱਗਦਾ।
2: ਹਾਂਜੀ
0: ਕੀ ਖਾਦਾ ਸੀ?
2: ਦਲੀਆ।
0: ਹੈਂ
2: ਦਲੀਆ?
0: ਦਲੀਆ ਖਾਦਾ ਸੀ? ਨਹੀਂ ਪਰ ਖੰਘ ਕਾਹਦੇ ਨਾਲ ਆਈ ਹੈ? ਕੀ ਅਨੈਲਿਸਿਸ ਕੀਤਾ ਮੰਮਾ ਨੇ ਵੀ ਕੌਣ ਆਇਆ ਸੀ ਘਰ, ਕਿੱਥੇ ਗਏ ਹਾਂ, ਕਿਹੜੀ ਚਟਨੀ ਖਾਦੀ, ਕੀ ਨਤੀਜਾ ਕੱਢਿਆ ਖੰਘ ਦਾ?
2: ਅੰਬ ਵਾਲੀ ਚਟਨੀ ਖਾਦੀ।
0: ਅੱਛਾ ਅੰਬ ਵਾਲੀ ਚਟਨੀ ਖਾਦੀ ਆ। ਓਕੇ, ਉਹ ਘਰੇ ਬਣਾਈ ਸੀ ਕਿ ਲੈ ਕੇ ਆਉਂਦੀ ਸੀ ਕਿਤੇ?
2: ਤੁਸੀਂ ਦੱਸੀ ਸੀ।
0: ਅਸੀਂ ਦੱਸੀ ਸੀ?
2: ਹਾਂਜੀ।
0: ਓਕੇ, ਮੈਂ ਦੱਸੀ ਸੀ ਕਿ ਹੋਰ ਕਿਸੇ ਨੇ ਦੱਸੀ?
2: ਦੱਸੀ।
0: ਮੈਂ ਦੱਸੀ ਸੀ। ਓਕੇ ਓਕੇ
2: ਹਾਂਜੀ।
0: ਤੇ ਉਹਦੇ ਨਾਲ ਖੰਘ ਆ ਗਈ?
2: ਪਤਾ ਨਹੀਂ।
0: ਅੱਛਾ ਨਹੀਂ, ਉਹਦੇ ਨਾਲ ਤਾਂ ਨਹੀਂ ਆਉਣੀ ਚਾਹੀਦੀ ਹੈ ਨਾ, ਇੱਥੇ ਤਾਂ ਅੰਬ ਵੀ ਮਿੱਠੇ ਹੁੰਦੇ ਆ।
2: ਅਸੀਂ ਕੱਲ ਚਿਕਨ ਪਾਸਤਾ ਖਾਦਾ।
0: ਓਏ ਹੋਏ ਹੋਏ ਹੋਏ ਹੋਏ, ਯਮੀ ਹੀ। ਸਵੇਰੇ ਦਲੀਆ ਖਾਦਾ? ਵੇਖਿਆ, ਪਤਾ ਲੱਗ ਗਿਆ ਮੈਨੂੰ ਸਵੇਰੇ ਤੁਸੀਂ ਕੀ ਖਾਦਾ। ਜਦੋਂ ਮੈਂ ਲੰਘਿਆ ਹਨਾ, ਉਦੋਂ ਤੁਹਾਡੇ ਘਰ ਦੇ ਲੱਗੋਂ ਫਰੈਗਰੈਂਸ ਆਉਣ ਡੀ ਸੀ, ਦਲੀਏ ਵਰਗੀ ਸਮੈਲ ਆਉਣ ਡੀ ਸੀ। ਫਿਰ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਅੱਜ ਦਲੀਆ ਬਣਾਇਆ ਵਾ। ਸਾਰਿਆਂ ਨੇ ਖਾ ਲਿਆ ਕਿ ਨਹੀਂ ਹਲੇ?
2: ਸਾਰਿਆਂ ਨੇ
0: ਖਾ ਲਿਆ। ਓਕੇ, ਹੋ ਗਏ ਤਿਆਰ?
2: ਹਾਂਜੀ। ਯੈਸ, ਮੈਂ ਬਲਸ਼ ਕਰਨਾ।
0: ਓਏ ਬਲਸ਼ ਕਰਨਾ ਜਾਣ ਲੱਗਿਆ ਹਨਾ। ਤੇ ਛੁੱਟੀਆਂ ਵਧੀਆ ਰਹੀਆਂ ਤੁਹਾਡੀਆਂ?
2: ਹਾਂਜੀ, ਕੱਲ ਅਸੀਂ 1000 ਸਟੈਪ ਗਏ ਤੇ ਅਸੀਂ ਉੱਥੇ ਕਿ ਜਿੱਥੇ ਜ਼ਿਆਦਾ ਹਾਈਕਿੰਗ ਕਰਨਗੇ ਤੇ ਉੱਥੇ ਅਸੀਂ ਪੈਰ ਟੁੱਟੇ ਨਦੀ।
0: ਵੈਰੀ ਨਾਈਸ ਵੈਰੀ ਨਾਈਸ, ਫਿਰ ਤੇ ਬਹੁਤ ਵਧੀਆ। ਤੁਸੀਂ
2: ਪਾਣੀ ਸੀ
0: ਤੁਸੀਂ ਤੇ ਤਿੰਨਾ ਤਿੰਨਾ ਭੈਣ ਭਰਾਵਾਂ ਨੇ
2: ਤੇ ਅਸੀਂ ਕੱਚਾ ਪਿਆ ਤੇ ਗਏ।
0: ਅੱਛਾ, ਗੁੱਡ ਗੁੱਡ ਗੁੱਡ ਗੁੱਡ, ਤੁਸੀਂ ਤੇ ਚਾਰਾਂ ਭੈਣ ਭਰਾਵਾਂ ਨੇ ਖੂਬ ਫਨ ਕੀਤਾ। ਗੱਡੀ
2: ਸਾਰੀ ਗੱਡੀ
0: ਹੈ, ਤੁਸੀਂ ਤੇ ਖੂਬ ਫਨ ਕੀਤਾ ਛੁੱਟੀਆਂ 'ਚ।
2: ਹਾਂਜੀ
0: ਗੁੱਡ। ਕੀ ਸੁਣਾ ਕੀ ਸੁਣਾ?
2: ਤੇ ਤੇ ਇੱਕ ਇੱਕ ਇੱਕ
0: ਹਾਂਜੀ ਮਮਾ ਕਹਿੰਦੇ ਨਹੀਂ ਦੱਸੋ
2: ਦਾਦਾ ਦਾ ਬਰਥਡੇ ਆ, ਸੋ ਅਸੀਂ ਕਿੱਥੇ ਵਿਸ਼ ਕਰਨਾ, ਦੀਨਾ ਗੱਲ ਕਰ ਲੋ।
0: ਕਦੋਂ ਆ? ਅੱਜ ਆ?
2: ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ
2: ਤੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
0: ਮੇਰਾ ਵੀ ਠੀਕ। ਅੱਜ ਤੁਹਾਡੀ ਡਿਊਟੀ ਲੱਗੀ ਅੱਜ ਬਟੇ ਬਰਥਡੇ ਵਿਸ਼ ਕਰਨ ਦੇ ਲਈ।
2: ਹਾਂਜੀ,
0: ਤੁਸੀਂ ਬਰਥਡੇ ਸਪੈਸ਼ਲਿਸਟ ਹੋ?
2: ਤੇ ਸਾਰੇ?
0: ਅੱਛਾ, ਸਾਰੇ ਹੀ ਕਰੋਗੇ? ਓਕੇ ਓਕੇ, ਚਲੋ ਫਿਰ ਕਰੀਏ ਫਿਰ।
2: ਹਾਂਜੀ, ਇੱਕ ਤੇ ਮੈਂ ਕੁਛ ਗੱਲ ਦੱਸਣੀ
0: ਬਾਅਦ ਚ ਕੇ ਪਹਿਲਾਂ
2: ਹੁਣ
0: ਹੁਣ। ਹਾਂਜੀ ਦੱਸੋ।
2: ਸਾਰੀ ਛੁੱਟੀਆਂ ਲੰਘ ਗਈ ਤੇ ਹਰੇ ਮੋਟੇ ਪਿੰਡੇ ਦਾ ਵਿਆਹ ਨਹੀਂ ਹੋਇਆ।
0: ਓਹੋ, ਉਹ ਤੇ ਅਗਲੀਆਂ ਛੁੱਟੀਆਂ ਚ ਹੋਣਾ ਸੀ ਨਾ, ਕ੍ਰਿਸਮਿਸ ਦੇ ਲਾਗੇ ਕਰਾਂਗੇ, ਦੀਵਾਲੀ ਦੇ ਲਾਗੇ ਗੱਲ ਹੋਈ ਸੀ।
2: ਤੁਸੀਂ ਬਹਾਨੇ ਲਾਉਣ ਲੱਗੇ।
0: ਉਹ ਨਹੀਂ, ਬਹਾਨੇ ਨਹੀਂ ਲਾਉਂਦੇ ਅਸੀਂ, ਆਹ ਦਿਨ ਕੋਈ ਵਿਆਹ ਕਰਨ ਦੇ ਥੋੜੀ ਹੁੰਦੇ ਆ ਕੁੜੀਏ। ਉਹ ਮਹੂਰਤ ਨਹੀਂ ਨਾ ਨਿਕਲਿਆ ਉਹਦਾ, ਉਹਦਾ ਮਹੂਰਤ ਨਹੀਂ, ਉਹ ਸ਼ੁਭ ਮਹੂਰਤ ਨਹੀਂ ਸੀ ਉਹ।
2: ਗਰਮ ਗ੍ਰੋਸਰੀ ਸਟੋਰ ਤੇ ਦੇਖਿਆ ਸੀ, ਮੂਡ ਪੱਕਾ ਹੋਇਆ ਸੀ,
0: ਓਏ ਉਹ
2: ਰੁੱਸਿਆ ਬੈਠਾ ਸੀ।
0: ਓਏ ਉਹ ਤੇ ਬਾਹਰੋਂ ਆਇਆ ਸੀ
2: ਦੋਸਤਾਂ ਦੇ ਨਾਲ,
0: ਉਹ ਅਮਰੂਦ ਜਿਹੜਾ ਸੀ ਨਾ, ਉਹ ਤੇ ਉਹਨਾਂ ਨੇ ਸਟੋਰ ਦੇ ਵਿੱਚ ਰੱਖਿਆ ਸੀ, ਉਹ ਤੇ ਪੱਕੜ ਜਿਹਾ ਅਮਰੂਦ ਸੀ। ਉਹ ਬੁੱਢੇ ਅਮਰੂਦ ਦੇ ਨਾਲ ਥੋੜੀ ਵਿਆਹ ਦੇਣੀ ਆਪਾਂ।
2: ਸਾਰੇ ਨੂੰ ਸਾਰੇ ਉਹਨੂੰ ਕਹਿੰਦੇ ਛੜਾ ਛੜਾ ਛੜਾ।
0: ਆਹ ਤੇ ਆਪਾਂ ਛੜੇ ਨਾਲ ਥੋੜੀ ਵਿਆਹਣੀ ਆ, ਆਪਾਂ ਤੇ ਨਵੇਂ ਅਮਰੂਦ ਆਉਣੇ। ਹੁਣ ਗਰਮੀਆਂ ਗਰਮੀਆਂ ਜਦੋਂ ਆਈਆਂ, ਫਿਰ ਨਵੇਂ ਅਮਰੂਦ ਆਉਣੇ ਆ ਤੇ ਨਵੀਆਂ ਭਿੰਡੀਆਂ ਆਉਣੀਆਂ।
2: ਉਹ ਲਾਰੇ ਨਾ ਲਾਓ,
0: ਉਹੀ ਯੰਗ ਭਿੰਡੀ ਤੇ ਯੰਗ ਅਮਰੂਦ
2: ਮੰਦੀ
0: ਲੈ। ਤੂੰ ਕੁੜੀਏ ਮੇਰਾ ਯਕੀਨ ਹੀ ਨਹੀਂ ਕਰਦੀ। ਲੈ ਦੱਸ ਹੁਣ ਮੈਂ ਕੀ ਕਰਾਂ ਦਾ।
2: ਅਸੀਂ ਵੀ ਮਾਂਜੇ ਵਾਲੇ, ਤੁਸੀਂ ਵੀ ਮਾਂਜੇ ਵਾਲੇ, ਕ੍ਰੈਸ਼
0: ਕ੍ਰੈਸ਼। ਹਾਂ ਤੇ ਫਿਰ ਠੀਕ ਹੈ, ਫਿਰ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਫਿਰ।
2: ਹਾਂਜੀ, ਪਰ ਅਸੀਂ ਕ੍ਰੈਸ਼ ਕ੍ਰੈਸ਼ ਹੋ ਗਏ।
0: ਅਰੇ ਕ੍ਰੈਸ਼ ਕ੍ਰੈਸ਼ ਹੋ ਗਏ। ਓਹੋ, ਫਿਰ ਹੁਣ ਕੀ ਕਰੀਏ?
2: ਉਹਨਾਂ ਦਾ ਛੇਤੀ ਛੇਤੀ ਵਿਆਹ ਕਰਾਓ, ਉਹਨੇ ਤਾਂ ਅਸੀਂ ਬਲੂਡ ਦਾ, ਅਸੀਂ ਉਹਦੀ ਤਾਂ ਬਲੂਡ ਛੜਾ ਰਹਿਣ ਦੇਣਾ ਤੇ ਪਿੰਡੀ ਨੂੰ ਛੜੀ ਰਹਿਣ ਦੇਣਾ।
0: ਓਹੋ, ਫਿਰ ਮੇਰੇ ਹਿਸਾਬ ਨਾਲ ਨਾ ਕੋਈ ਆਪਾਂ ਕੋਈ ਮਾਲਵੇ ਵਾਲਾ ਦਬਾਬੇ ਵਾਲਾ ਵੀ ਬੰਦਾ ਪਾਈਏ ਵਿੱਚ, ਹੈ ਨਾ। ਇਹ ਮਾਝੇ ਵਾਲਿਆਂ ਨੂੰ ਇੱਕ ਦੂਸਰੇ ਦਾ ਪਤਾ ਲੱਗ ਜਾਂਦਾ।
2: ਹਾਂਜੀ
0: ਚਲੋ,
2: ਅਸੀਂ ਬਰਥਡੇ ਵਿਸ਼ ਕਰਨਾ।
0: ਹਾਂਜੀ ਹਾਂਜੀ ਚਲੋ, 1 2 3 Happy birthday,
2: happy birthday
0: to you,
2: happy birthday to you, happy birthday dear Sasha,
0: happy birthday to you, hooray hooray। ਹਾਂਜੀ, ਕੀ ਵਿਸ਼ ਕਰੋਗੇ?
2: ਬੱਲੇ ਬੱਲੇ ਸ਼ਾਬਾ
0: ਸ਼ਾਬਾ। ਬੱਲੇ ਬੱਲੇ ਕੀ ਵਿਸ਼ ਕਰੋਗੇ ਪਾਪਾ ਲਈ?
2: ਮੈਂ ਵਿਸ਼ ਕਰੂੰਗੀ ਦੈਟ ਲੰਬੀ ਨਹੀਂ
0: ਹਾਂ ਲੰਬੀ
2: ਉਮਰ ਦੇਵੇ ਤੇ ਸਾਨੂੰ ਕੱਟ ਦਾਨ ਤੇ ਸਾਨੂੰ ਛੁੱਟੀਆਂ ਤੇ ਕਿਤੇ ਲੈ ਕੇ ਜਾਣਾ।
0: ਹਾਂ ਤੇ ਤੰਦਰੁਸਤੀ ਦੇਵੇ।
2: ਮੈਂ ਵਿਸ਼ ਕਰਨਾ ਤੇਰਾ ਸਾਨੂੰ ਮਨਾ ਨਾ ਕਰੇ ਕਿਤੇ ਜਾਣ ਲਈ ਤੇ ਸਾਨੂੰ ਤੇ ਖੁਸ਼ ਰਹਿਣ।
0: ਅੱਛਾ, ਖੁਸ਼ ਰਹਿਣ। ਓਕੇ ਓਕੇ, ਖਿਜ ਮੰਮਾ ਨਾ ਖਿਜਣ ਨਾ, ਹੈ
2: ਹਮੇਸ਼ਾ ਖੁਸ਼ ਰਹਿਣ, ਸਾਨੂੰ ਦਾਨ ਤੇ ਨਾ ਐਵਰੀ ਡੇ ਤੇ ਸਾਨੂੰ ਲੋਜ ਕਿਤੇ ਲੈ ਕੇ ਜਾਓ ਜਿੱਥੇ ਅਸੀਂ ਜਾਣਾ।
0: ਅੱਛਾ, ਰੋਜ਼ ਹੀ ਜਾਣਾ ਹੁੰਦਾ ਤੁਸੀਂ ਕਿਤੇ?
2: ਹਾਂਜੀ,
0: ਰੋਜ਼ ਨਹੀਂ, ਛੁੱਟੀਆਂ ਚ ਕਹਿ ਲਈਏ ਕਿ
2: ਛੁੱਟੀਆਂ ਚ ਅਮਰ ਕਿਤੇ ਲੈ ਕੇ ਜਾਓ।
0: ਹਾਂ ਆਹ ਠੀਕ ਹੈ, ਆਹ ਠੀਕ ਹੈ। ਤੇ ਇਹਦੇ ਜਿਹੜਾ ਤੁਸੀਂ ਗਿਫਟ ਤੇ ਪਾਪਾ ਨੂੰ ਦੇਣਾ ਸੀ ਤੇ ਤੁਸੀਂ ਤੇ ਸਾਰੇ ਆਪਣੇ ਆਪ ਦੇ ਲਈ ਮੰਗੀ ਜਾਂਦੇ ਜੇ। ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਵੀ ਤੁਸੀਂ ਕਹੋ ਵੀ ਪਾਪਾ ਤੁਹਾਡਾ ਬਰਥਡੇ ਆ ਤੇ ਆਪਾਂ ਤੁਹਾਨੂੰ ਗਿਫਟ ਦਿੰਦੇ ਹਾਂ, ਆਪਾਂ ਤੁਹਾਨੂੰ ਤੰਗ ਨਹੀਂ ਕਰਾਂਗੇ, ਹੈ ਨਾ, ਆਪਾਂ ਤੁਹਾਨੂੰ ਆਰਾਮ ਨਾਲ ਤੁਹਾਨੂੰ ਸੌਣ ਦੇਵਾਂਗੇ ਛੁੱਟੀ ਵਾਲੇ ਦਿਨ, ਹੈ ਤੁਹਾਡੇ ਆਪਾਂ ਪੈਰ ਲੱਤਾਂ ਘੁੱਟਾਂਗੇ। ਤੇ ਉਹ ਤੇ ਗਿਫਟ ਹੋਇਆ ਪਾਪਾ ਦਾ।
2: ਦਾਰੇ ਗਿਫਟ ਨੂੰ ਨਹੀਂ ਚੰਗੇ ਲੱਗਦੇ।
0: ਕਿਉਂ?
2: ਮੈਨੂੰ ਪਤਾ ਨਹੀਂ
0: ਕਿਉਂ ਨਹੀਂ ਚੰਗੇ ਲੱਗਦੇ।
2: ਦਾਰੇ ਲਾਈਕ ਸਿੱਕੂ।
0: ਤੁਹਾਡੀ ਨਾ ਚੀ ਚੀ ਚੀ ਚੀ ਕਰਨ ਵਾਲੀ ਹੋਈ ਹੈ ਤੁਹਾਡੀ, ਤੁਸੀਂ ਕਰਦੇ ਖਰਾਬੀਆਂ। ਹੈ ਸੋ ਬਹੁਤ ਬਹੁਤ ਵਧਾਈਆਂ ਵੀ ਤੁਹਾਡੇ ਪਾਪਾ ਨੂੰ, ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ, ਬਹੁਤ ਖੁਸ਼ੀਆਂ ਦੇਵੇ, ਅਤੇ ਇਸੇ ਤਰ੍ਹਾਂ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਨੂੰ ਮਿਲਣ ਸਾਨੂੰ ਵੀ। ਅਤੇ ਧੰਨਵਾਦ ਪਾਪਾ ਦਾ, ਇੰਨੇ ਪਿਆਰੇ ਪਿਆਰੇ ਸਾਨੂੰ ਬੱਚੇ ਦਿੱਤੇ, ਇੰਨੀਆਂ ਗੱਲਾਂ ਸੋਹਣੀਆਂ ਸੋਹਣੀਆਂ ਅਤੇ ਚੁਟਕਲੇ ਸੋਹਣੇ ਸੋਹਣੇ ਸੁਣਾਉਂਦੇ ਆ ਸਾਨੂੰ।
2: ਹਾਂਜੀ
0: ਹਾਂਜੀ, ਅਤੇ ਅੱਜ ਕੋ
2: ਬਾਏ
0: ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ 'ਚ ਰਹੋ। ਅਤੇ ਨੈਕਸਟ ਸਾਡੇ ਨਾਲ ਆਈਆਂ ਨੇ ਅਨਾਹਤ ਹੁਣੀ, ਸਤਿ ਸ਼੍ਰੀ ਅਕਾਲ ਬ੍ਰਸਿਸ, ਕੀ ਹਾਲ ਚਾਲ ਹੈ?
3: ਅੰਕਲ ਜੀ ਤੇ ਕੋਈ ਵੀ ਨਹੀਂ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕੁੜੀਓ?
3: ਵਧੀਆ, ਤੁਸੀਂ ਸੁਣਾਓ?
0: ਅਸੀਂ ਵੀ ਠੀਕ ਹਾਂ। ਸੁਸਤੀ ਸਸਤੀ ਲੱਥੀ ਕਿ ਨਹੀਂ?
3: ਹਾਂਜੀ ਥੋੜੀ ਜੀ ਹਜੇ ਵੀ ਰਹਿੰਦੀ ਆ।
0: ਹਾਏ ਥੋੜੀ ਜੀ ਰਹਿੰਦੀ ਆ, ਛੁੱਟੀਆਂ ਤੋਂ ਬਾਅਦ ਜਦੋਂ ਆਪਾਂ ਸਕੂਲ ਜਾਂਦੇ ਹਾਂ ਤੇ ਫਿਰ ਇੱਕ ਵਾਰੀ ਤੇ ਔਖਾ ਲੱਗਦਾ ਕਿ ਨਹੀਂ ਲੱਗਦਾ?
3: ਹਾਂਜੀ ਲੱਗਦਾ ਬਹੁਤ।
0: ਓਏ ਕੀ ਔਖਾ ਲੱਗਦਾ, ਉੱਠਣਾ ਔਖਾ ਲੱਗਦਾ ਕਿ ਜਾਣਾ ਔਖਾ ਲੱਗਦਾ?
3: ਉੱਠਣਾ, ਕਿਉਂਕਿ ਠੰਡ ਵੀ ਜ਼ਰਾ ਜਾਈ ਨੂੰ ਛੱਡਣ ਦਾ ਦਿਲ ਨਹੀਂ ਕਰਦਾ।
0: ਹਾਏ ਹਾਂ, ਆਹ ਤੇ ਬੜੀ ਪ੍ਰੋਬਲਮ ਹੈ। ਪਰ ਠੰਡ ਇੰਨੀ ਤੇ ਨਹੀਂ ਆ?
3: ਨਹੀਂ ਇੰਨੀ ਨਹੀਂ ਆ, ਪਰ ਸਵੇਰੇ ਉਹ ਹੁੰਦੀ ਆ,
0: ਸਵੇਰੇ ਸਵੇਰੇ ਹੁੰਦੀ ਆ,
3: ਨੀਂਦ ਆਉਂਦੀ ਆ।
0: ਤੇ ਤੁਹਾਨੂੰ ਕੀ ਲੱਗਦਾ ਫਿਰ ਜਦੋਂ ਹੁਣ ਗਰਮੀ ਹੋ ਜਾਊਗੀ, ਰਜਾਈ ਆਪਾਂ ਚੁੱਕ ਦਾਂਗੇ ਤੇ ਫਿਰ ਸੁਸਤੀ ਹਟ ਜੂਗੀ?
3: ਥੋੜੀ ਜਿਹੀ ਹਟ ਜੂਗੀ,
0: ਮੈਨੂੰ ਲੱਗਦਾ ਨਹੀਂ ਹਟਣੀ, ਗਰਮੀਆਂ 'ਚ ਵੀ ਸੁਸਤੀ ਰਹਿੰਦੀ ਤੇ ਹੈਗੀ ਆ, ਹੈ ਨਾ? ਫਿਰ ਆਪਾਂ ਏਸੀ ਲਾ ਕੇ ਤੇ ਫਿਰ ਰਜਾਈ ਲੈ ਲੈਣੀ ਆ, ਹੈ ਨਾ? ਰਜਾਈ ਥੋੜੀ ਛੱਡੀ ਦੀ ਆ।
3: ਹਾਂਜੀ
0: ਚਲੋ ਕੋਈ ਗੱਲ ਨੀ, ਇੱਕ ਅੱਧਾ ਦਿਨ
3: ਰਜਾਈ ਨੂੰ ਪਾਸੇ ਵੀ ਨਹੀਂ ਕਰ ਸਕਦੇ ਕਿਉਂਕਿ ਪਤਾ ਨਹੀਂ ਹੁੰਦਾ ਮੌਸਮ ਦਾ ਕਦ ਚੇਂਜ ਹੋ ਕੇ।
0: ਹਾਂ ਇਹ ਤੇ ਪ੍ਰੋਬਲਮ ਹੈਗੀ ਆ, ਇਹ ਕਹਿ ਕੇ ਮੰਮਾ ਰਜਾਈਆਂ ਚੁੱਕਦੀਆਂ ਹੀ ਨਹੀਂ ਆ ਤੇ। ਹੈ ਨਾ, ਇਹ ਨਾਲੇ ਇੰਨਾ ਕਹਿ ਕੇ ਤੇ ਮੰਮਾ ਨੂੰ ਸਾਂਭਣੀ ਵੀ ਨਹੀਂ ਪੈਂਦੀ।
3: ਹਾਂਜੀ ਫਿਰ ਬੈਡ, ਰਜਾਈ ਬੈਡ ਦੀ ਸਪੇਸ ਸਕੇਲ ਹੁੰਦੀ ਹੈ ਤੇ ਉਨੀ ਸਪੇਸ ਘੱਟ ਜਾਂਦੀ ਆ।
0: ਹਾਂ ਉਨੀ ਸਪੇਸ ਘੱਟ ਜਾਂਦੀ ਆ, ਚਲੋ ਕੋਈ ਗੱਲ ਨਹੀਂ ਚੱਲੀ ਜਾਂਦਾ, ਹੈ ਨਾ? ਕੀ ਸੁਣਾਉਂਗੇ ਫਿਰ ਅੱਜ?
3: ਅੱਜ ਮੈਂ ਇੱਕ ਬੋਲੀ ਸੁਣਾਉਂਗੀ।
0: ਓਕੇ।
3: ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਸੈਲਫੀ ਖਿੱਚਣੇ ਮੁਟਿਆਰੇ ਲੰਬੀ ਬਾਂਹ
0: ਕਰਕੇ, ਚਲੈਣੀ ਮੁਟਿਆਰੇ ਲੰਮੀ ਬਾਂਹ ਕਰਕੇ,
3: ਸੈਲਫੀ ਖਿੱਚਣੇ ਮੁਟਿਆਰੇ
0: ਲੰਮੀ ਬਾਂਹ ਕਰਕੇ, ਬਲਬਲ ਬਲਬਲ ਬਲ। ਹਾਂ ਤੇ ਬੜੀ ਵਧੀਆ ਮਾਡਰਨ ਬੋਲੀ ਬਣਾਤੀ ਤੁਸੀਂ, ਹੈ? ਅੱਗੇ ਤੇ ਮਤੇ ਮਟਿਆਰ ਗੇੜਾ ਦਿੰਦੀ ਹੁੰਦੀ ਸੀ, ਹੁਣ ਸੈਲਫੀਆਂ ਖਿੱਚਦੀ ਹੈ, ਹੈ ਨਾ? ਤੁਹਾਨੂੰ ਆਉਂਦੀ ਸੈਲਫੀ ਖਿੱਚਣੀ?
3: ਹਾਂਜੀ।
0: ਸੱਚੀ? ਜਦੋਂ ਤੁਸੀਂ ਸੈਲਫੀ ਖਿੱਚਦੇ ਤੁਹਾਡਾ ਮੂੰਹ ਵੱਡਾ ਨਹੀਂ ਹੋ ਜਾਂਦਾ ਵਿੱਚ?
3: ਹਾਂਜੀ ਥੋੜਾ ਜਿਹਾ ਹੋ ਜਾਂਦਾ। ਹਾਂ
0: ਮੈਨੂੰ ਤੇ ਬੜੀ ਪ੍ਰੋਬਲਮ ਆਉਂਦੀ ਆ, ਮੈਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਅੰਗੂਠਾ ਹੀ ਨਿੱਕਾ ਹੋ ਗਿਆ, ਹੈ ਨਾ? ਥੈਂਕ ਯੂ। ਤੇ ਭੈਣ ਹੈਗੀ?
3: ਹਾਂਜੀ।
0: ਲਿਓ ਹੈਲੋ। ਸਤਿ ਸ਼੍ਰੀ ਅਕਾਲ। ਸੁਸਤੀ ਲੱਥੀ ਨਹੀਂ ਹਲੇ ਫਿਰ? ਬਹੁਤੀ ਬਹੁਤੀ ਸੁਸਤੀ ਕਿਹਦੇ ਚ? ਘਰ ਚੋਂ ਸਭ ਤੋਂ ਵੱਧ ਸੁਸਤੀ ਕੌਣ ਹੈ?
3: ਕਹਿੰਦੇ ਤਾਂ ਮੈਂ ਹੀ ਆ, ਤਾਂ ਮੈਂ ਹੀ ਹੋਵਾਂਗੀ।
0: ਇਸ ਗੱਲੋਂ ਤੇ ਕਾਫੀ ਓਨੈਸਟ ਆ ਅਰਗੁਨ ਨੂੰ। ਗੁੱਡ। ਐਕਸਾਈਟਿਡ ਹੋ ਸਕੂਲ ਜਾਣ ਲਈ?
3: ਨਹੀਂ ਥੋੜਾ
0: ਜਿਹਾ। ਨਹੀਂ ਓਹੋ, ਤੇ ਫਿਰ ਰਹਿਣ ਦੇਣਾ ਸੀ, ਏਡੀ ਕਿਹੜੀ ਗੱਲ ਸੀ।
3: ਹਾਂਜੀ ਪਰ ਫਿਰ ਪਾਪਾ ਨੇ ਉਠਾ ਦਿੱਤਾ, ਫਿਰ ਜਾਣਾ ਪਿਆ। ਮਤਲਬ ਪਏਗਾ।
0: ਓਹੋ, ਘਰ ਕਰਨਾ ਵੀ ਕੀ ਹੈ ਨਾ।
4: ਇਹਦੇ ਨਾਲ ਲੜਨਾ ਹੀ ਹੈ।
0: ਹੋਰ ਕੀ, ਟੀਚਰਾਂ ਦੀ ਤਨਖਾਹ ਜਾਣ ਡਈ ਐ, ਮੈਂ ਘਰ ਬੈਠਿਆਂ ਕੀ ਕਰਨਾ। ਅੱਜ ਕਿਹੜਾ ਪੜਾਉਣਾ ਉਹਨਾਂ ਨੇ, ਹੈਨਾ?
4: ਹਾਂਜੀ, ਅੱਜ ਤਾਂ ਪਹਿਲਾ ਦਿਨ ਹੈ।
0: ਅੱਜ ਤੇ ਉਹਨਾਂ ਨੇ ਵੀ ਖਡਾਉਣਾ ਖਡਾਉਣਾ, ਅੱਜ ਤੇ ਉਹਨਾਂ ਨੂੰ ਵੀ ਸੁਸਤੀ ਪਈ ਹੋਣੀ ਹੈ ਨਾ।
4: ਹਾਂਜੀ
0: ਹਾਂ, ਉਹਨਾਂ ਦੀਆਂ ਵੀ ਤੇ ਛੁੱਟੀਆਂ ਹੋ ਗਈਆਂ ਹਟੀਆਂ,
4: ਉਹਨਾਂ ਨੂੰ ਵੀ ਉੱਠਣਾ ਔਖਾ ਲੱਗਾ ਹੋਏਗਾ,
0: ਉਹਨਾਂ ਨੂੰ ਵੀ ਔਖਾ ਲੱਗਾ ਹੋਣਾ ਹੈ ਨਾ। ਅੱਜ ਤੁਸੀਂ ਜਾ ਕੇ ਪੁੱਛੋ ਨਾ ਟੀਚਰ ਨੂੰ ਵੀ ਤੁਹਾਨੂੰ ਵੀ ਆਈ ਪ੍ਰੋਬਲਮ, ਭਲਾ ਤੁਹਾਨੂੰ ਵੀ ਸੁਸਤੀ ਪਈ ਭਲਾ,
4: ਠੀਕ ਹੈ
0: ਹਾਂ, ਫਿਰ ਉਹਨਾਂ ਨੇ ਉਹਦੇ ਉੱਤੇ ਤੁਹਾਡਾ ਟਾਈਮ ਵਾਹਵਾ ਕੱਢ ਦੇਣਾ।
4: ਯਸ਼ਾਂਤੀ ਵੀ ਸੁੱਤੇ ਪਏ, ਉਹਨਾਂ ਦੀ ਵੀ ਨਹੀਂ ਉਤਰੀ।
0: ਹੋਰ ਸਾਰੇ ਸਾਰੇ ਸੁਸਤੀ ਸੁਸਤੀ ਵੇਖ ਲਓ ਹੈ।
4: ਉਹ ਵੀ ਨਾ ਆਏ ਅੱਜ,
0: ਹਾਂ ਉਹ ਵੀ ਨਹੀਂ ਆਏ ਵੇਖ ਲਓ। ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
4: ਇੱਕ ਵਾਰੀ ਭਗਤ ਕਹਿੰਦਾ, ਬਾਬਾ ਜੀ ਮੈਂ ਪੜ੍ਹਿਆ ਲਿਖਿਆ ਹਾਂ, ਨੌਕਰੀ ਨਹੀਂ ਮਿਲ ਰਹੀ, ਮੈਨੂੰ ਕੀ ਕਰਾਂ? ਫਿਰ ਬਾਬਾ ਕਹਿੰਦਾ, ਕਿੱਥੋਂ ਤੱਕ ਪੜ੍ਹਿਆ? ਭਗਤ ਕਹਿੰਦਾ, ਜੀ BA ਕੀਤੀ ਹੈ। ਬਾਬਾ ਕਹਿੰਦਾ, ਇੱਕ ਵਾਰ ਹੋਰ BA ਕਰ ਲੈ, ਬਾਬਾ ਬਣ ਜਾਏਗਾ, ਨੌਕਰੀ ਦੀ ਲੋੜ ਨਹੀਂ ਪੈਣੀ।
0: ਯਾਨੀ ਕਿ BA ਬਾਬਾ। ਆਹੀ ਸੋਹਣੀ ਸਕੀਮ ਹੈ ਨਾ। ਥੈਂਕ ਯੂ ਅਰਗੁਣ, ਤੁਹਾਡਾ ਦਿਨ ਅੱਜ ਵਧੀਆ ਵਧੀਆ ਰਹੇ ਅਤੇ ਖੂਬ ਤੁਸੀਂ ਹੱਸੋ ਖੇਡੋ ਸਕੂਲ 'ਚ ਇੰਜੋਏ ਕਰੋ। ਥੈਂਕ ਯੂ ਪੁੱਤਰ ਜੀ, ਥੈਂਕ ਯੂ। ਇੱਕ ਵਾਰੀ ਫਿਰ ਆਪਾਂ ਟਰਾਈ ਕਰਦੇ ਹਾਂ। ਇੱਕ ਕੁੜੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਭਲਾ ਵੇਹਨੇ ਹਾਂ। ਉਹ ਤੇ ਹੋਰ ਕੁੜੀ ਸੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਮੈਂ ਤੇ ਹੋਰ ਕਿਸੇ ਦਾ ਨਾਂ ਲੈਣਾ ਸੀ। ਓਹੋ, ਚਲੋ ਹੁਣ ਤੁਸੀਂ ਲੈ ਲਓ, ਚਲੋ ਹੁਣ ਤੁਸੀਂ ਕਰ ਲਓ ਗੱਲ, ਹੈ ਨਾ। ਅਸੀਂ ਇਸ ਕੌਰ ਨੂੰ ਤੇ ਥੋੜੀ ਸੁਸਤੀ ਪੈਂਦੀ, ਇਹਨੂੰ ਤੇ ਕਦੀ ਵੀ ਨਹੀਂ ਪੈਂਦੀ ਨਾ।
4: ਫਿਰ
0: ਮੰਮਾ ਕਦੇ ਕਹਿੰਦੇ ਨੀ ਹੁੰਦੇ, ਅਸੀਸ ਤੇਰੇ ਹੱਥ ਚੱਲੇ ਨੀ ਰਹਿੰਦੇ, ਏਦਾਂ ਨੀ ਕਹਿੰਦੇ ਹੁੰਦੇ ਕਦੀ?
4: ਨਹੀਂ,
0: ਕਦੀ ਨੀ ਕਿਹਾ ਏਦਾਂ?
4: ਨਾ।
0: ਓਕੇ ਓਕੇ ਓਕੇ, ਫਿਰ ਤੁਸੀਂ ਹਟਦੇ ਨਹੀਂ ਨਾ ਹੋਣੇ, ਤੁਸੀਂ ਫੋਨ ਦੇ ਉੱਤੇ ਉਂਗਲਾਂ ਉਂਗਲਾਂ ਜੀਆਂ ਮਾਰੀ ਜਾਂਦੇ ਹੋਣੇ ਨਾ।
4: ਨੋ।
0: ਆਹਾ,
4: ਨਾ
0: ਬੋਲੇ, ਪਤਾ ਨਹੀਂ ਮੈਨੂੰ ਕਿਉਂ ਇਦਾਂ ਲੱਗਦਾ ਵੀ ਸੀਸ ਕੌਰ ਫੋਨ ਤੇ ਪੰਗੇ ਪੁੰਗੇ ਬੜੇ ਲੈਂਦੀ ਹੈ। ਹੈ, ਪਤਾ ਨਹੀਂ ਯਾਰ, ਮੰਮਾ ਨੇ ਤੇ ਮੈਨੂੰ ਦੱਸਿਆ ਸੀ ਵੀ ਕਹਿੰਦੇ ਵੀ ਅਸੀਂ ਇਸ ਕੌਰ ਨਾ ਫੋਨ ਦੇ ਉੱਤੇ ਬੜੇ ਪੰਗੇ ਲੈਂਦੀ ਆ।
4: ਮੈਂ ਪੰਗੇ ਮੈਂ ਲੈਂਦੀ ਨਹੀਂ ਵੈਸੇ, ਬਟ ਕਦੇ ਕਦੇ ਮੈਂ ਆਸ ਕਰਦੀ ਵੀ ਮੈਂ ਫੋਨ ਫੜ ਲਾਂ।
0: ਹਾਂ, ਉਹੀ ਹੁੰਦੇ ਆ,
4: ਉਹ ਪੰਗੇ ਨਹੀਂ ਹੁੰਦੇ, ਉਹ ਫੋਨ ਚੱਕਣਾ ਕਹਿੰਦੇ।
0: ਅੱਛਾ, ਉਹਨੂੰ ਫੋਨ ਚੱਕਣਾ ਕਹਿੰਦੇ ਆ। ਓਕੇ, ਪਰ ਮੈਂ ਵੀ ਜਦੋਂ ਆਪਣਾ ਫੋਨ ਫੜਦਾ ਤੇ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਭਾਂਡੇ ਫੋਨ ਤੇ ਪੰਗੇ ਲੈਂਦਾ, ਇਹ ਤਾਂ ਮਤਲਬ ਮੈਂ ਵੀ ਨਹੀਂ ਪੰਗੇ ਲੈਂਦਾ ਨਾ। ਉਹ ਤੇ ਯੂਜ਼ ਕਰਨਾ ਹੁੰਦਾ ਫੋਨ, ਹੈ ਨਾ। ਹਾਂ, ਇਹ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਅਸੀਸ ਵੀ ਵਿੱਚ ਕਦੀ ਕਦੀ ਫੋਨ ਯੂਜ਼ ਕਰ ਲੈਂਦੀ ਹੈ, ਹੈ ਨਾ।
4: ਤੇ ਜਦੋਂ ਤੁਹਾਡਾ ਫੋਨ ਡੈੱਡ ਹੋ ਜਾਂਦਾ ਫਿਰ ਉਹ ਚੱਲਦਾ ਨਹੀਂ, ਉਹ ਕਾਲਾ ਹੋ ਜਾਂਦਾ।
0: ਹਾਂ, ਫਿਰ ਉਹ ਡੈੱਡ ਹੀ ਹੋ ਜਾਂਦਾ ਨਾ ਫਿਰ ਤੇ ਉਹ ਵਿਚਾਰਾ। ਡੈਡ ਨਾ ਨਾ ਹੋਣ ਦਿਆ ਕਰੋ, ਉਹਨੂੰ ਚਾਰਜ ਲਾ ਕੇ ਰੱਖਿਆ ਕਰੋ। ਜਦੋਂ ਡੈਡ ਹੋਣ ਲੱਗ ਪਏ ਨਾ ਫਿਰ ਨਵਾਂ ਲੈ ਲਿਆ ਕਰੋ। ਫਿਰ ਨਿਊ ਲੈ ਲਈ ਦਾ ਜਦੋਂ ਡੈਡ ਹੋਣ ਲੱਗ ਪਏ। ਹੈ, ਹੋਰ ਕੀ,
4: ਮਨੀ ਖਰਾਬ ਕਰਨਾ।
0: ਹਾਂ, ਤੇ ਫੋਨ ਵੀ ਤੇ ਨਵਾਂ ਲੈਣਾ ਹੈ ਫਿਰ। ਤੁਹਾਡੀ ਵੀ ਗੱਲ ਠੀਕ ਹੈ ਨਾ, ਮਨੀ ਬੜੀ ਖਰਾਬ ਹੁੰਦੀ ਹੈ, ਪੈਸੇ ਬੜੇ ਲੱਗਦੇ।
4: ਫਿਰ ਚਾਰਜ ਤੇ ਲਾਓ ਫੋਨ ਨੂੰ।
0: ਫਿਰ ਚਾਰਜ ਵੀ ਲੈਣਾ ਪੈਂਦਾ।
4: ਨੋ, ਚਾਰਜਸ ਵਰਕ ਔਨ ਦ ਸੇਮ ਫੋਨ।
0: ਓਏ ਹੋਏ ਓਏ ਹੋਏ, ਐਡੀ ਸੋਹਣੀ ਅੰਗਰੇਜ਼ੀ ਬੋਲਦੀ ਹੈ ਤੂੰ ਕੁੜੀਏ। ਹੈ,
4: ਮੈਂ ਅੰਗਰੇਜ਼ੀ ਵੀ ਸੋਹਣੀ ਬੋਲਦੀ, ਪੰਜਾਬੀ ਵੀ ਸੋਹਣੀ ਬੋਲਦੀ।
0: ਮੈਨੂੰ ਲੱਗਦਾ ਹਿੰਦੀ ਵੀ ਸੋਹਣੀ ਬੋਲ ਲੈਂਦੇ ਹਾਂ ਨਾ। ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੋ, ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੁੰਦੇ ਹੋ, ਮੈਂ ਨਿਕਲਾ ਗੱਡੀ ਲੈ ਕੇ।
1: ਨਮਸਤੇ
0: ਕੀ ਦੁਬਾਰਾ?
1: ਬਾਰਿਸ਼ ਬਹੁਤ ਹੈ।
0: ਓਏ ਹੋਏ ਹੋਏ ਹੋਏ ਹੋਏ, ਹੋਰ ਕੁਛ ਹੋਰ ਕੁਛ? ਭੁੱਲ ਗਿਆ ਸੜਕ ਪਰ
1: ਤੁਸੀਂ ਵੀ ਭੁੱਲ ਗਏ ਮਾੜੀ ਦੇ
0: ਇੱਕ ਮੋੜ ਆਇਆ ਮੈਂ ਉੱਥੇ
1: ਛੱਡ
0: ਗਿਆ ਆਏ। ਤੁਹਾਡਾ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ ਤੈਨੂੰ ਯਾਦ ਹੈ? ਜਦੋਂ ਤੁਸੀਂ ਸ਼ੁਰੂ ਸ਼ੁਰੂ ਚ ਗਾਣਾ ਸੁਣਾਉਂਦੇ ਸੀ ਕਿਹੜਾ ਸੀ? ਉਹ ਨਹੀਂ, ਉਹ ਤੇ ਬਹੁਤ ਰੀਸੈਂਟ ਆ, ਜਦੋਂ ਤੁਸੀਂ ਬਹੁਤ ਨਿੱਕੇ ਹੁੰਦੇ ਸੀ।
1: ਮੈਨੂੰ ਪਤਾ
0: ਕਿਹੜਾ?
1: ਓਹੋ ਹਾ ਹਾ
0: ਹੈ ਸ਼ਰਮਾਈ ਗਈ ਤੂੰ ਕੁੜੀਏ ਹੈ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਲੈਂਦੇ ਹੋ।
1: ਹਾਂਜੀ
0: ਹਮ, ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
1: ਨਹੀਂ ਪ੍ਰਾਈਵੇਟ ਨਹੀਂ ਹੁੰਦਾ, ਦੁੱਧ ਦੀ ਬੋਤਲ ਲੈ ਕਹਿੰਦੇ ਹੋ
0: ਹੈ?
1: ਪ੍ਰਾਈਵੇਟ ਨਹੀਂ ਹੁੰਦਾ
0: ਹੈ? ਨਹੀਂ ਨਹੀਂ ਪ੍ਰਾਈਵੇਟ ਥੋੜੀ ਹੁੰਦਾ। ਹਮ, ਇਹ ਚ ਕੀ ਪ੍ਰਾਈਵੇਟ ਹੈ?
1: ਓਹ ਗੋਡ,
0: ਹਮ, ਬੈਠੇ ਹੋ ਨਾ ਹੈ, ਤੇ ਉੱਥੇ ਤੁਸੀਂ ਨਾਲੇ ਗਾਣਾ ਬੋਲ ਰਹੇ ਹੋ। ਪਰ ਹੁਣ ਤਾਂ ਵੱਡੇ ਹੋ ਗਏ ਨਾ ਤੁਸੀਂ, ਹੁਣ ਤੇ ਤੁਸੀਂ ਬਹੁਤ ਬਿਗ ਹੋ ਗਏ ਹੋ। ਤੁਹਾਡੀਆਂ ਛੁੱਟੀਆਂ ਕਿੱਦਾਂ ਰਹੀਆਂ? ਫਨ ਕੀਤਾ ਛੁੱਟੀਆਂ ਚ?
1: ਵਧੀਆ,
0: ਗੁੱਡ ਗੁੱਡ।
1: ਨਾਉ ਆਮ ਐਕਸਾਈਟਡ ਟੂ ਗੋ ਟੂ ਸਕੂਲ।
0: ਵੈਰੀ ਨਾਈਸ, ਵੈਰੀ ਨਾਈਸ। ਭੈ ਸਾਰੇ ਬੱਚੇ ਕਹਿੰਦੇ ਆ ਨਹੀਂ ਅਸੀਂ ਸੁਸਤੀ ਆ।
1: ਮੈਨੂੰ ਪਤਾ ਮੇਰਾ ਰੀਡਰਸੌਂਗ ਸੀ ਬਈ ਜਿਹੜਾ ਮੋਸਟ ਪਰ ਉਹਨੂੰ ਮਿਲੂਗਾ ਅਵਾਰਡ, ਤੇ ਫਿਰ ਮੈਂ 1% ਸੀ ਜਿਹੜਾ ਵਨ ਕਰ ਗਿਆ।
0: ਓ ਗੁੱਡ, ਵੈਰੀ ਗੁੱਡ। ਮੈਨੂੰ ਪਤਾ ਹੀ ਤੁਸੀਂ ਵਿਨ ਕਰ ਮਾਈ
1: ਕਲਾਸ,
0: ਮੈਨੂੰ ਪਤਾ ਹੀ ਤੁਸੀਂ ਵਿਨ ਕਰ ਜਾਣਾ।
1: ਆਈ ਨਿਊ ਦੈਟ ਕਜ਼ ਆਈ ਆਲਵੇਜ਼, ਕਜ਼ ਮੈਂ ਫਸਟ ਕੁੜੀ ਆ ਜਿਹੜੀ 100 ਤੱਕ ਪੜ੍ਹ ਲਿਆ, ਸੋ ਮੈਨੂੰ ਪਤਾ ਮੈਂ ਹੀ ਬਾਲੀ ਰੀਡ ਕਰਨੀ। ਕਈ ਪੀਪਲ ਤਾਂ ਛੁੱਟੀਆਂ ਚ ਵੀ ਪੜ੍ਹਦੇ ਆ, ਮੈਂ ਵੀ ਪੜ੍ਹਦੀ ਆ, ਬਟ ਸਮ ਪੀਪਲ ਛੁੱਟੀਆਂ ਨੂੰ ਕਹਿੰਦੇ ਵੀ ਹੁਣ ਕੀ ਪੜ੍ਹਨਾ, ਛੁੱਟੀਆਂ ਆ
0: ਨਾ, ਉਹ ਫਿਰ ਉਹ ਇੰਟੈਲੀਜੈਂਟ ਨਹੀਂ ਨਾ ਬਣ ਪਾਉਂਦੇ ਫਿਰ।
1: ਫਿਰ ਉਹ ਲੂਜ਼ ਕਰਦੇ, ਫਿਰ ਉਹ ਕਹਿੰਦੇ ਲੂਜ਼ ਕਿਉਂ ਕੀਤਾ,
0: ਹੋਰ ਇਹ ਤੇ ਇੰਟੈਲੀਜੈਂਟ, ਤੇ ਫਿਰ
1: ਟੀਚਰ ਕਹਿੰਦੇ ਤੁਸੀਂ ਪੜ੍ਹਿਆ ਨਹੀਂ,
0: ਹੋਰ ਤਾਂਹੀਓ ਫਿਰ ਅਸੀਸ ਇੰਟੈਲੀਜੈਂਟ ਹੈ ਨਾ। ਤੇ ਕੀ ਸੁਣਾਉਂਗੀ ਅਸੀਸ ਫਿਰ ਅੱਜ?
1: ਲੰਘਣੋ ਰਹਿ ਗਈ ਕਿਆਰੀ, ਭਾਬੀ ਜੀ ਆਉਣ ਜੋਗੀ ਏ, ਲਗੇ ਵੀਰ ਤੋਂ ਪਿਆਰੀ ਨੀ ਪਾਬੋ ਜੀ ਆਉਣ
0: ਜੋਗੀਏ,
1: ਲਗੇ ਵੀਰ ਤੋਂ ਪਿਆਰੀ ਨੀ ਪਾਬੀ ਜੀ ਆਉਣ ਜੋਗੀਏ, ਲਗੇ ਵੀਰ ਤੋਂ ਪਿਆਰੀ
0: ਭਾਬੀ ਜੀ
1: ਬੱਲੇ ਬੱਲੇ ਬੱਲੇ ਬੱਲੇ ਜੋ ਦਾਖਲ ਜੀ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਥੈਂਕ ਯੂ ਏ ਸੀ ਸਾਡੇ ਨਾਲ ਅਸੀਸ ਕੌਰ ਅਤੇ ਹੋਰ ਭਾਈ ਜੇ ਕਿਸੇ ਨੇ ਕਰਨੀ ਗੱਲਬਾਤ ਕੋਈ ਸੁਣਾਉਣਾ ਚੁਟਕਲਾ ਕੁਆਸਾ ਠੱਠਾ ਅਤੇ ਹਾਲੇ ਸਾਡੇ ਕੋਲ ਥੋੜ੍ਹਾ ਟਾਈਮ ਹੈਗਾ ਅਤੇ ਤੁਸੀਂ ਕਰ ਸਕਦੇ ਹੋ ਕੌਲ 044-717-1674 ਦੇ ਉੱਤੇ ਜਾਂ ਫਿਰ 93-56-0-344 ਦੇ ਉੱਤੇ ਤੁਸੀਂ ਕਰਕੇ ਕੌਲ ਸੁਣਾ ਸਕਦੇ ਹੋ ਚੁਟਕਲਾ। ਧੰਨਵਾਦ ਤੁਹਾਡਾ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਪਰਮਾਤਮਾ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖਣ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 22 ਕੈਰੇਟ ਦਾ ਰੇਟ $183 ਆ 22 ਗ੍ਰਾਮ ਦੇ ਹਿਸਾਬ ਨਾਲ, ਇਹਦਾ ਮਤਲਬ ਵੀ ਸੋਨਾ ਠੀਕ ਹੇਠ ਆਈਆਂ। ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਗੁੱਡ ਮੋਰਨਿੰਗ ਸਾਡੇ ਵੱਲੋਂ ਵੀ। ਅਤੇ ਇੱਧਰ ਮਨਦੀਪ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ ਅਤੇ ਬੈਕ ਟੂ ਵਰਕ ਅਤੇ ਹਾ ਹਾ ਹਾ ਹਾ ਹਾ ਹਾ ਅਤੇ ਹੀ ਬੜਾ ਔਖਾ ਆ ਮਨਦੀਪ ਜੀ, ਕੰਮ 'ਤੇ ਵਾਪਸ ਜਾਣਾ। ਆਸ ਕਰਦਾ ਹੁਣ ਤੁਸੀਂ ਰਾਜੀ ਖੁਸ਼ੀ ਹੋ ਗਏ, ਠੀਕ ਹੋ ਗਏ, ਹੁਣ ਤੁਹਾਡੀ ਸਿਰਪੀੜ ਠੀਕ ਹੋਊਗੀ। ਅਤੇ ਮਿਹਰਬਾਨੀ ਤੁਹਾਡੀ ਜੀ, ਗੁਰੂਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਅਤੇ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਉੱਤੇ। ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਪਾਉਂਦੇ ਨੇ, ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਵਧੀਆ ਵਧੀਆ ਸਭ ਦਾ ਦੇਣ ਰਵੇ। ਬਹੁਤ ਸ਼ੁਕਰੀਆ ਜੀ। ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ ਅਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਇੱਧਰ ਸਾਡੇ ਨਾਲ ਨੈਕਸਟ ਡਡਵਾਲ ਬ੍ਰਦਰਸ ਆਏ ਨੇ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸੁਖਨ ਤੁਹਾਡੇ? ਹੈਲੋ, ਉਹ ਕੀ ਹਾਲ ਚਾਲ ਨੇ ਯਾਰ? ਯਾਰ ਮੈਨੂੰ ਨਾ ਅੱਜ ਸੁਸਤੀ ਬੜੀ ਪਈ ਹੋ, ਕੀ ਕਰਾਂ ਮੈਂ? ਤੁਹਾਨੂੰ ਵੀ ਪਈ ਆ? ਓਹੋ ਯਾਰ, ਫਿਰ ਕੀ ਕਰੀਏ? ਠੰਡਾ ਪਾਣੀ ਪੀਏ, ਵੇਖੀਏ, ਪਾਣੀ ਪੀ ਕੇ ਵੇਖੀਏ। ਚਲੋ ਮੈਂ ਵੀ ਪੀਵਾਂ, ਤੁਸੀਂ ਵੀ ਪੀ ਕੇ ਵੇਖੋ ਇੱਕ ਵਾਰੀ। ਹੈਗੀ ਬੋਤਲ? ਪੀ ਲਿਆ ਵਾ। ਓਹੋ, ਫਿਰ ਬਣੀ ਗੱਲ ਕਿ ਨਹੀਂ? ਥੋੜ੍ਹੀ ਜਿਹੀ ਬਣੀ। ਓਹੋ, ਮੈਂ ਕਹਾਂ ਸਾਹਿਬ ਨੂੰ, ਕਹਾਂ ਤੁਹਾਨੂੰ ਠੰਡੇ ਠੰਡੇ ਹੱਥ ਲਾਵੇ। ਸਾਹਿਬ ਚਲ ਗਿਆ। ਓਹੋ, ਫਿਰ ਕੌਣ? ਲੋ ਮੰਮਾ ਨੂੰ ਕਹਾਂ ਫਿਰ? ਨਹੀਂ, ਕਿਉਂ? ਮੰਮਾ ਡਰਾਈਵ ਕਰਦੇ ਆ? ਹੈਂ, ਘਰੇ ਜਾ ਕੇ? ਤੁਸੀਂ ਤਾਂ ਘਰੇ ਜਾ ਕੇ ਫਿਰ ਸੌ ਸਕਦੇ ਹੋ ਕਿ ਨਹੀਂ? ਹੈਂ, ਕੀ ਘਰੇ ਨਹੀਂ ਜਾਣਾ? ਘਰੇ ਹੀ ਹੋ? ਹੈਲੋ, ਅੱਛਾ ਘਰੇ ਹੀ ਹੋ, ਘਰੇ ਹੀ ਹੋ? ਓਕੇ ਓਕੇ। ਅੱਜ ਤੇ ਮੈਨੂੰ ਲੱਗਦਾ ਵੀ ਵੱਡੀ ਸੁਸਤੀ ਪਈ ਅੱਜ, ਹੈ ਨਾ? ਹੋਏ ਹੋਏ ਹੋਏ, ਚਲੋ ਕੀ ਸੁਣਾਓਗੇ ਫਿਰ? ਦਵਾ ਦਵ ਸੁਣਾ ਕੇ ਤੇ ਤੁਸੀਂ ਸੌ ਲਓ ਥੋੜਾ ਜਿਹਾ। ਬੋਲੀ ਹਾਂਜੀ, ਕਿਹੜੀ ਕਿਹੜੀ ਕਿਹੜੀ?
5: ਹੈਲੋ ਮਿਸਟਰ ਜੋਨੀ, ਤੇਰੀ ਬਣਪਤੀ ਸੋਨੀ ਤੇ ਲਗਾਤਾ ਤੇਰਾ ਸਾਰਾ ਕਸ਼ਾ।
0: ਉਹ ਜੋਨੀ ਦਾ ਕੱਛਾ ਹੀ ਪਾੜ ਗਿਆ ਸਵੇਰੇ ਸਵੇਰੇ। ਓਹੋ, ਸ਼ੇਮ ਸ਼ੇਮ ਨਹੀਂ ਹੋਈ ਫਿਰ ਉਹਦੀ? ਹੋ ਗਈ ਆ ਨਾ ਸ਼ੇਮ ਸ਼ੇਮ। ਵੇਖਿਆ ਫਿਰ ਉਹਨੂੰ ਮੈਂ ਕਿਹਾ ਸੀ ਵੀ ਆਟਾ ਨਹੀਂ ਲੱਗਣ ਦੇਣਾ ਪੈਂਟ ਨੂੰ। ਥੈਂਕ ਯੂ, ਥੈਂਕ ਯੂ ਸੁਖਨ, ਥੈਂਕ ਯੂ ਪੁੱਤ। ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਥੈਂਕ ਯੂ, ਥੈਂਕ ਯੂ ਭਾਈ, ਥੈਂਕ ਯੂ ਸੁਖਨ ਜੀ। ਤੇ ਨੈਕਸਟ ਸਾਡੇ ਨਾਲ ਨੇ ਢਿੱਲੋ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੁਸੀਂ ਆਉਂਦੇ ਰਹੋ।
6: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਜੀ?
0: ਸਤਿ ਸ਼੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਚੱਲ ਰਿਹਾ?
6: ਵਧੀਆ, ਕਿੱਦਾਂ ਸਿਹਤਾਂ ਪਰਿਵਾਰ?
0: ਸਿਹਤਾਂ ਬਹੁਤ ਵਧੀਆ ਜੀ, ਸਭ ਕੁਛ ਠੀਕ ਠਾਕ, ਤੁਸੀਂ ਦੱਸੋ?
6: ਚਲੋ ਸ਼ੁਕਰ ਹੈ ਬਾਬੜ ਸਾਹਿਬ ਦਾ ਜੀ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਚਾਹੀਦਾ।
6: ਬਾਬਾ ਬੁੱਢਾ ਸਾਹਿਬ ਦਾ ਮੇਲਾ ਚੱਲ ਰਿਹਾ ਤੇ ਮੈਂ ਇੱਥੇ ਫਿਰ ਰਿਹਾ, ਕਿੱਡੀ ਮਾੜੀ ਗੱਲ ਆ।
0: ਵਾਹ ਜੀ ਵਾਹ, ਚਲੋ ਵੇਖ ਲਓ ਸਾਰਾ ਕੁਛ ਉਸੇ ਤਰ੍ਹਾਂ ਚੱਲੀ ਜਾਣਾ।
6: ਚੱਲੀ ਜਾਂਦਾ, ਹਾਂਜੀ ਹਾਂਜੀ।
0: ਕਿੱਦਾਂ ਰਹੀਆਂ ਛੁੱਟੀਆਂ?
6: ਛੁੱਟੀਆਂ ਠੀਕ ਆ, ਕੱਲ ਤਾਂ ਉਹਨੇ ਕੰਮ ਖਰਾਬ ਕੀਤਾ, ਘੰਟਾ ਗਾਹ ਨੀ ਹੋ ਗਈ ਸੋਈ ਇੱਕ।
0: ਹਾਂ ਉਹ ਬੜਾ ਕੰਮ ਖਰਾਬ ਹੁੰਦਾ ਯਾਰ, ਮਤਲਬ
6: ਉਹਦੇ ਕਰਕੇ ਸੁਸਤੀਆਂ ਪਈਆਂ, ਮੈਂ ਵੀ ਲੇਟ ਕਰੋਂ ਨਿਕਲਿਆ।
0: ਹਾਂ ਜ਼ਿਆਦਾ ਨਾ ਚਾਹੁੰਦਿਆਂ ਵੀ ਅਸਰ ਤੇ ਹੁੰਦਾ ਹੀ ਆ, ਵੇਖੋ ਤਾਂ
6: ਹੋ ਜਾਂਦਾ ਵਧੋ ਵਧੀ। ਹਾਂਜੀ,
0: ਜਾਂ ਤਾਂ ਕੋਈ ਦੱਸੇ ਹੀ ਨਾ ਨਾ, ਤਾਂ ਵੀ ਮੈਨੂੰ ਲੱਗਦਾ ਸਰ ਨਾ ਹੋਵੇ।
6: ਸਹੀ ਗੱਲ ਹੈ, ਸਹੀ ਗੱਲ।
0: ਜਦੋਂ ਕੋਈ ਦੱਸ ਦਿੰਦਾ ਨਾ ਵੀ ਆਹ ਵੀ ਹੋਇਆ, ਉਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰਦੀ ਗੱਲ,
6: ਉਹਦੇ ਨਾਲ ਫਰਕ ਪੈ ਜਾਂਦਾ। ਹਾਂਜੀ
0: ਹਾਂ, ਵਧੋ ਵਧੀ ਪੈ ਜਾਂਦਾ। ਹੋਰ ਸੁਣਾਓ ਕੀ ਲੈ ਕੇ ਆਇਓ ਫਿਰ?
6: ਕਹਿੰਦਾ ਸ਼ਿੰਦੂਰ ਦੇ ਵਿਆਹ ਜਾਂਦੇ ਸਾਰੇ ਯਾਰ।
0: ਹਾਂਜੀ,
6: ਉਹ ਜ਼ਿਆਦਾ ਨਾ ਆਉਂਦਾ ਵੀ ਮੰਮੀ ਕੋਲ ਜਾ ਕੇ ਹੌਲੀ ਜੀ ਕਿ ਮੰਮੀ ਮੰਮੀ, ਮਤਲਬ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਲੱਭੋ ਰਿਸ਼ਤਾ ਕੋਈ, ਤੇ ਉਹਦਾ ਪਾਪਾ ਵੀ ਸੁਣ ਲੈਂਦਾ ਉਦੋਂ ਗੱਲ।
0: ਅੱਛਾ,
6: ਕਹਿੰਦਾ ਕਾਕਾ ਯੂ ਆਰ ਨਾਟ ਐਲੀਜੀਬਲ ਸੇ ਸੋਰੀ, ਹਨਾ। ਉਹ ਕਹਿੰਦਾ ਪਾਪਾ ਮੈਂ ਕਿਹੜੀ ਗਲਤੀ ਕੀਤੀ ਕੋਈ, ਮੈਂ ਕਾਹਤੋਂ ਸੋਰੀ ਮੰਗਾ, ਹਨਾ ਮੈਂ ਇਹੋ ਕਿਹਾ ਕਿ ਮੈਂ ਵਿਆਹ ਕਰਾ ਦੋ।
0: ਆਹੋ, ਇਹ ਚੀਜ਼ ਮਾੜਾ ਤੇ।
6: ਹਾਂ ਮੰਮੀ ਮੈਂ ਤੇ ਕੰਮ ਤੇ ਵੀ ਲੱਗਾ ਵਾ, ਜੋਬ ਕਰਦਾ ਵਾ, ਚਲੋ ਕਰਦਾ ਨਿਕਲ ਜਾਂਦਾ ਜਿਹੜਾ ਘਰੋਂ ਕੰਮ ਤੇ, ਫਿਰ ਏਦਾਂ ਨਿਕਲ ਜਾਂਦੇ ਇੱਕ ਦੋ ਦਿਨ, ਤੇ ਫਿਰ ਜਾਣ ਲੱਗਾ ਤਿਆਰ ਹੋਇਆ, ਕਹਿੰਦਾ ਮੰਮੀ ਕੋਈ ਵੇਖੋ ਮਾਰੋ ਝਾਤ, ਮੈਂ ਲੇਟ ਹੋਈ ਜਾਂਦਾ।
0: ਕੋਈ ਲੈਪਸੀ ਲਾ,
6: ਉਹ ਕਹਿੰਦਾ ਵੀ ਸੇ ਸੋਰੀ, ਹਨਾ ਫਿਰ ਦਾ ਪਾਪਾ ਸੁਣ ਲੈਂਦਾ। ਉਹ ਕਹਿੰਦਾ ਵੀ ਸੇ ਸੋਰੀ ਪਾਪਾ, ਮੈਂ ਤੂੰ ਲਿਜੀ ਬੱਲੀ ਅਜੇ ਹੈਗਾ, ਸੋਰੀ ਬੋਲ ਸਨੀ ਦਿਓਲ ਵਾਸਤੇ ਆਇਆ ਨਾ।
0: ਅੱਛਾ,
6: ਤੇ ਉਹ ਫਿਰ ਇਕੱਠੇ ਨਿਕਲਦੇ ਆ, ਤੇ ਨਾਲੇ ਰਾਹ ਜਾਂਦਾ ਵੀ ਕੀ ਚੱਕਰ ਕੀ ਹੈ ਪਾਪਾ, ਮੈਂ ਤਾਂ ਕੋਈ ਗਲਤੀ ਕੀਤੀ, ਨਾ ਕੋਈ ਲਾਮਾ ਆਇਆ, ਨਾ ਕੋਈ ਗੱਲ, ਨਾ ਕੋਈ ਬਾਤ, ਤੇ ਸੋਰੀ ਮੈਂ ਕਾਹਦੀ ਬੋਲਾਂ। ਉਹ ਫਿਰ ਉਹਨੂੰ ਕਹਿੰਦਾ ਆਂਦਾ ਸੋਰੀ ਬੋਲ,
0: ਚੰਗਾ ਡੈਡੀ ਆ,
6: ਚੰਗਾ ਡੈਡੀ ਆ। ਉਹ ਫਿਰ ਜਰਾ ਮਾਂ ਦਾ ਹੋਰ ਤਰ੍ਹਾਂ ਹੋ ਗਿਆ ਨਾ, ਕਹਿੰਦਾ ਚਲੋ ਪਾਪਾ ਆਈ ਐਮ ਸੋਰੀ, ਹੈ ਕਹਿੰਦਾ ਨਾਓ ਯੂ ਆਰ ਐਲੀਜੀਬਲ।
0: ਹਾਂ ਹੁਣ ਸੋਰੀ ਗਾ ਕੇ ਕਹਿਣਾ ਹੈ,
6: ਸਿੱਖ ਲਿਆ। ਆਂਦਾ ਵੀ ਇਹ ਆਂਦਾ ਵੀ ਆਂਦਾ ਇਹ ਵਿਆਹ ਤੋਂ
0: ਥੈਂਕ ਯੂ ਜੀ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਬਸੰਤ ਲਾਲ। ਲਾਲ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਤੁਹਾਨੂੰ ਵੀ ਪਈ ਸੁਸਤੀ ਕਿ
7: ਨਹੀਂ?
0: ਹਾਂ ਸੁਣ ਸੁਣ ਕੇ ਅੱਛਾ, ਇੱਡੀ ਛੇਤੀ ਚਲ ਗਏ ਵਾਪਸ? ਕਮਾਲ ਹੋ ਗਈ, ਦੱਸ ਏਡੀ ਦੂਰ ਬੰਦਾ ਇੰਨੇ ਦੀ ਟਿਕਟ ਖਰਚੀ ਤੇ 15 ਦਿਨ ਹੀ?
7: ਓ ਬਸ ਹੁਣ ਛੁੱਟੀਆਂ ਮਿਲਦੀਆਂ, ਇੰਡੀਆ ਦੇ ਲੋਕੀ ਜ਼ਿਆਦਾ ਬਿਜ਼ੀ ਆ ਕੰਮ
0: ਯਾਰ। ਆਹ ਇਦਾਂ ਐਦਾਂ ਦੀਆਂ ਛੁੱਟੀਆਂ ਚ ਪਿੱਛੇ ਜੇ ਆਉਂਦੇ ਹੁੰਦੇ ਸੀ ਮਾਂ ਪਿਓ, ਜਾਂਦੇ ਜਾਂਦੇ ਇੱਕ ਜਣਾ ਛੱਡ ਜਾਂਦੇ ਹੁੰਦੇ ਸੀ ਉਹ। ਬਸ ਟਰਾਲੀ ਇੱਥੇ ਲਾ ਜਾਂਦੇ ਜਾਂਦੇ ਜਾਂਦੇ ਆ। ਸਨਾਵਰ ਵੇਖ ਆਈਏ ਕਰੀ ਤੇ ਫਿਰ ਜਾਣ ਲੱਗਿਆ ਕਹਿੰਦੇ ਵੀ ਹੁੰਦੇ ਆ ਨਾ ਵੀ ਨਹੀਂ ਠੀਕ ਹੈ, ਸਾਨੂੰ ਤਸੱਲੀ ਹੈ ਨਾ, ਘਰ ਵਰਗੇ ਮਾਹੌਲ ਚ ਬੈਠਾ ਵਾ ਨਾ। ਇਹ ਤੇ ਕਹਿ ਨੀ ਸਕਦੇ ਵੀ ਜਿੱਦਾਂ ਦਾ ਉੱਥੇ ਉਦਾਂ ਦਾ ਇੱਥੇ ਆ, ਬਾਹਰ ਵਰਗਾ ਤੇ ਸਾਨੂੰ ਕੁਝ ਲੱਗਾ ਨੀ। ਇੱਥੇ ਵੀ ਤੁਸੀਂ ਪਾਠ ਹੀ ਵਿਖਾ ਛੱਡੇ, ਲੰਗਰ ਹੀ ਖਵਾ ਛੱਡੇ।
7: ਰੈਲੀ ਦੇਖਣਾ, ਮੈਂ ਕਿਹਾ ਰੈਲੀ ਨੀ, ਤੁਸੀਂ ਕੁਛ ਹੋਰ ਦੇਖਣ ਦੇ, ਤੁਸੀਂ ਇੱਧਰ ਆ ਜਾਓ। ਤੇ ਕਹਿੰਦੇ ਕਹਿੰਦੇ ਨਹੀਂ ਨਹੀਂ ਏਦਾਂ ਦੀ ਗੱਲ ਕੋਈ ਨੀ ਹੈ। ਤੇ ਮੈਂ ਦੱਸ ਦੱਸ ਦੋ ਜੇ ਗੁੰਮ ਹੋ ਨਾ ਦੱਸ ਦੋ, ਪਾਸਪੋਰਟ ਤੁਹਾਡਾ ਪਾੜ ਦਿੰਦੇ। ਕਹਿੰਦੇ ਨਹੀਂ ਨਹੀਂ ਏਦਾਂ ਦੀ ਗੱਲ ਨੀ ਕੋਈ। ਚਲੋ ਮੈਂ ਚਲੋ ਮਾਰਾ ਮੋਜਾ। ਭੈਣਾਂ ਜਾਣਾ, ਕਹਿੰਦਾ ਭੈਣਾਂ ਦਾ ਬੇਚਾਰੀ ਆਪਣਾ ਨਾਮ ਨਾ ਨਾਮ ਵੀ ਵੀਰਪਾਲ ਰੱਖ ਲੈਂਦੀਆਂ ਨੇ, ਪਰ ਅੱਜ ਦਾ ਇਤਿਹਾਸ ਗਵਾਇਆ, ਮੁੰਡੇ ਨੇ ਕਦੀ ਆਪਣਾ ਭੈਣ ਪਾਲ ਨਾਮ ਨੀ ਰੱਖਿਆ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर मेट्रोपॉलिटन रीजन के सदस्य, लेवल 1-670 चैपल स्ट्रीट, साउथ 11, daviddavis.com.au।
6: ऑस्ट्रेलिया जा अपना कार लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लैंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लैंडिंग।
7: टेंशन टेंशन मेरी टेंशन
8: की हुआ,
7: अथे इमिग्रेशन दे इन्ने पंगे ने यार मुकदे ही नहीं।
8: काका जी टेंशन छोड़ो, फोन चको, कॉल करो वीवाई इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
7: या 90-77-93-33
8: या ईमेल info@

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 5 ਤਰੀਕ ਆ ਅਕਤੂਬਰ ਦੇ ਮਹੀਨੇ ਦੀ ਤੇ ਅੱਜ ਦਿਨ ਸੋਮਵਾਰ ਦਾ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ। ਨਵਾਂ ਹਫ਼ਤਾ ਹੈ ਔਰ ਨਵੇਂ ਤਰੀਕੇ ਦੀਆਂ ਖ਼ਬਰਾਂ ਹੋਣਗੀਆਂ, ਨਾਮ ਉਹੀ ਹੋਣਗੇ, ਚਿਹਰੇ ਉਹੀ ਹੋਣਗੇ, ਬਸ ਕਈ ਵਾਰ ਅੰਕੜੇ ਬਦਲ ਜਾਂਦੇ ਨੇ, ਖ਼ਬਰਾਂ ਦੀ ਤਰਤੀਬ ਬਦਲ ਜਾਂਦੀ ਹੈ, ਪਰ ਉਹੀ ਕੁੱਝ ਰਿਹਾ ਜੋ ਦੁਨੀਆਂ ਦੇ ਵਿੱਚ ਪਹਿਲਾਂ ਤੋਂ ਹੋ ਰਿਹਾ। ਔਰ ਕਾਫ਼ੀ ਹੱਦ ਤੱਕ ਟਾਈਮ ਲਾਈਨ ਜਿਹੜੀ ਹੈ ਉਸਦੇ ਵਿੱਚ ਏਦਾਂ ਤਬਦੀਲੀਆਂ ਆ ਜਾਂਦੀਆਂ ਨੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਤਾਂ ਘੱਟੋ ਘੱਟ, ਕਿਉਂਕਿ ਜੀਓ ਪੋਲੀਟਿਕਸ ਕੁਝ ਇਸ ਤਰੀਕੇ ਦੇ ਨਾਲ ਬਦਲਦੀ ਹੈ ਕਿ ਉਹ ਆਪਣੇ ਤੈਅਸ਼ੁਦਾ ਤਰੀਕੇ ਦੇ ਨਾਲ ਹੀ ਕਰਵਟ ਲੈਂਦੀ ਹੈ ਕਿ ਇੰਨੇ ਮਹੀਨਿਆਂ ਬਾਅਦ ਕੋਈ ਜੰਗ ਖਤਮ ਹੋਏਗੀ, ਇੰਨੇ ਸਾਲਾਂ ਬਾਅਦ ਕੋਈ ਸਮਝੌਤਾ ਹੋਏਗਾ। ਖੈਰ, ਇਰਾਨ ਦਾ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਦੇ ਅਮਰੀਕਾ ਦਾਅਵੇ ਕਰ ਦਿੰਦਾ, ਕਦੇ ਇਰਾਨ ਦਾਅਵੇ ਕਰ ਦਿੰਦਾ। ਟਰੰਪ ਤੇ ਤਾਂ ਕੀ ਯਕੀਨ ਕਰੀਏ, ਇਰਾਨੀ ਸਪੀਕਰਸ ਦੇ ਉੱਤੇ ਵੀ ਕੀ ਯਕੀਨ ਕਰੀਏ। ਸਪੀਕਰ ਯਾਨੀ ਕਿ ਇਰਾਨ ਦੀ ਤਰਫ ਤੋਂ ਜਿਹੜੇ ਵੀ ਗੱਲ ਆਪਣੀ ਦਾਅਵੇ ਦੇ ਨਾਲ ਰੱਖਦੇ ਨੇ। ਵੈਸੇ ਇਰਾਨੀ ਸਪੀਕਰ ਦੀ ਗੱਲ ਕਰੀ ਹੋਵੇ ਤਾਂ ਇਰਾਨ ਦੀ ਪਾਰਲੀਮੈਂਟ ਦੇ ਸਪੀਕਰ, ਜਿਸ ਪਾਰਲੀਮੈਂਟ ਦੇ ਵਿੱਚ ਲੋਕਤੰਤਰ ਨਾਂ ਦੇ ਬਰਾਬਰ ਹੈ, ਉੱਥੋਂ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਾਲੀਆ ਦਿਨਾਂ ਦੇ ਵਿੱਚ ਇੱਕ ਵਿਚੋਲੀਏ ਦੇ ਜ਼ਰੀਏ ਇੱਕ ਪ੍ਰਸਤਾਵ ਭੇਜਿਆ। ਖ਼ਬਰ ਦੇ ਮੁਤਾਬਕ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਮਰੀਕੀ ਅਧਿਕਾਰੀ ਮੀਡੀਆ ਦੇ ਵਿੱਚ ਕੁਝ ਹੋਰ ਕਹਿ ਰਹੇ ਨੇ, ਹਾਲਾਂਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਵਿਚੋਲੀਏ ਨੂੰ ਭੇਜਿਆ ਸੀ। ਗਲੀਬਾਫ ਨੇ ਇਹਨਾਂ ਪ੍ਰਸਤਾਵਾਂ ਦਾ ਬਿਓਰਾ ਜਾਰੀ ਨਹੀਂ ਕੀਤਾ, ਨਾ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਆਖਿਰਕਾਰ ਕੀ ਸੀ ਇਸ ਪ੍ਰਸਤਾਵ ਦੇ ਵਿੱਚ, ਅਮਰੀਕਾ ਨੇ ਕੀ ਗੱਲ ਕਹੀ ਸੀ। ਪਰ ਉਹਨਾਂ ਇਹ ਕਿਹਾ ਕਿ ਜਦੋਂ ਤੱਕ ਇਸਲਾਮਾਬਾਦ ਅਕਾਰਡ ਯਾਨੀ ਇਸਲਾਮਾਬਾਦ ਸਮਝੌਤਾ ਉਸ ਆਧਾਰ ਦੇ ਉੱਤੇ ਸਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਹੋਰਮੁਜ਼ ਸਟ੍ਰੇਟ ਨਹੀਂ ਖੋਲਿਆ ਜਾਏਗਾ। ਦੂਸਰੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਨੇ ਕਿਹਾ ਕਿ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਤਹਿਤ ਕੰਮ ਕਰਨ ਵਾਲੀ 6 ਮੈਂਬਰੀ ਕਮੇਟੀ ਅਮਰੀਕਾ ਦੇ ਨਾਲ ਹੋਣ ਵਾਲੀਆਂ ਗੱਲਾਂ ਬਾਤਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਦੇ ਵਿੱਚ ਉਹੀ ਅਗਵਾਈ ਕਰਨਗੇ। ਜ਼ਿਕਰ ਹੋ ਗਿਆ ਕਿ ਹਾਲੀਆ ਦਿਨਾਂ ਦੇ ਵਿੱਚ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਨੇ ਇੱਕ 6 ਮੈਂਬਰੀ ਟੀਮ ਦਾ ਜ਼ਿਕਰ ਵੀ ਕੀਤਾ ਸੀ। ਉਹਨਾਂ ਕਿਹਾ ਸੀ ਕਿ ਅਮਰੀਕਾ ਦੇ ਨਾਲ ਜੁੜੇ ਸਾਰੇ ਮਾਮਲੇ ਇਸੇ ਟੀਮ ਦੇ ਅਧਿਕਾਰ ਦੇ ਹੇਠ ਹੋਣਗੇ ਤੇ ਉਹਨਾਂ ਦੇ ਹੀ ਫੈਸਲੇ ਲਾਗੂ ਕੀਤੇ ਜਾਣਗੇ। ਹੁਣ CBS ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਤੋਂ ਬਾਅਦ ਇਰਾਨੀ ਸਰਕਾਰੀ ਮੀਡੀਆ ਦੀ ਕਮੇਟੀ ਦੇ ਇਹਨਾਂ ਮੈਂਬਰਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਦੇ ਵਿੱਚ ਖੁਦ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਹੋਣਗੇ, ਪਾਰਲੀਮੈਂਟ ਦੇ ਚੀਫ ਹੋਣਗੇ, ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਹੋਣਗੇ ਤੇ ਅਲੱਗ ਅਲੱਗ ਜਿਹੜੇ ਫੌਜੀ ਬਲ ਨੇ ਉਹਨਾਂ ਦੇ ਪ੍ਰਮੁੱਖ ਤੇ IRGC ਦੇ ਕਮਾਂਡਰ ਇਨ ਚੀਫ ਤੇ ਇੱਕ ਹੋਰ ਮੈਂਬਰ ਨੂੰ ਸ਼ਾਮਿਲ ਕੀਤਾ ਜਾਏਗਾ, ਜਿਸ ਦਾ ਫਿਲਹਾਲ ਨਾਮ ਸਾਂਝਾ ਨਹੀਂ ਕੀਤਾ। ਬਗਈ ਦੇ ਤਾਜ਼ਾ ਬਿਆਨ ਦੇ ਨਾਲ ਅਬਾਸ ਅਰਾਗਚੀ ਦੀ ਇਸ ਕਮੇਟੀ ਦੇ ਵਿੱਚ ਮੈਂਬਰਸ਼ਿਪ ਦੀ ਵੀ ਪੁਸ਼ਟੀ ਹੋ ਗਈ ਹੈ, ਕਿਉਂਕਿ ਬਗਈ ਨੂੰ ਵੀ ਇਸ ਉਸ ਦੇ ਵਿੱਚ ਕਮੇਟੀ ਚ ਲਿਆ ਹੀ ਜਾਏਗਾ। ਜੇਕਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਤੌਰ ਤੇ ਇਸਮਾਇਲ ਬਗਈ ਹੁਣ ਤੱਕ ਸਾਰੀਆਂ ਗੱਲਾਂਬਾਤਾਂ ਦੇ ਵਿੱਚ ਜਿੰਨੇ ਵੀ ਸਮਝੌਤੇ ਦੀਆਂ ਗੱਲਾਂ, ਚਾਹੇ ਉਹ ਇਸਲਾਮਾਬਾਦ ਅਕਾਰਡ ਸੀ, ਉਹਦੇ ਚ ਵੀ ਸ਼ਾਮਿਲ ਰਹੇ ਨੇ। ਉਧਰ ਯਮਨ ਦੇ ਹੁਤੀ ਬਾਗੀਆਂ ਨੇ ਇੱਕ ਅਹਿਮ ਸਪਲਾਈ ਰੂਟ ਨੂੰ ਕਥਿਤ ਤੌਰ ਦੇ ਉੱਤੇ ਕੱਟ ਦਿੱਤਾ। ਇਸ ਦਾਅਵੇ ਨੂੰ ਖ਼ਬਰ ਏਜੰਸੀ AFP ਨੇ ਪ੍ਰਕਾਸ਼ਿਤ ਵੀ ਕੀਤਾ। ਅਲੱਗ ਅਲੱਗ ਅਖ਼ਬਾਰਾਂ ਨੂੰ ਇਹ ਖ਼ਬਰ ਭੇਜੀ ਗਈ ਹੈ। ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਯਮਨ ਨੇ ਇੱਕ ਪੁਲਿਸ ਸੂਤਰ ਦੇ ਹਵਾਲੇ ਦੇ ਨਾਲ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਹੂਤੀਆਂ ਨੇ ਸਾਫੀਆ ਇਲਾਕੇ ਦੇ ਉੱਤੇ ਹੁਣ ਕਬਜ਼ਾ ਕਰ ਲਿਆ, ਮੁੱਖ ਸੜਕ ਨੂੰ ਬੰਦ ਕਰ ਦਿੱਤਾ ਤੇ ਪੁਲਿਸ ਸਟੇਸ਼ਨ ਤੇ ਵੀ ਕਬਜ਼ਾ ਲੈ ਲਿਆ। ਜ਼ਿਕਰਯੋਗ ਹੈ ਕਿ ਇਰਾਨ ਦੀ ਹਮਾਇਤ ਦੇ ਨਾਲ ਚੱਲਣ ਵਾਲੇ ਇਸ ਬਾਗੀ ਗੁੱਟ ਹੂਤੀ ਗਰੁੱਪ ਨੂੰ, ਹੂਤੀ ਗਰੁੱਪ ਜਿਹੜੇ ਨੇ ਉਹਨਾਂ ਨੇ ਯਮਨ ਦੇ ਰਾਜਧਾਨੀ ਸ਼ਹਿਰ ਸਨਾ ਨੂੰ ਛੱਡ ਕੇ ਹੁਣ ਬਾਬ ਅਲ ਮੰਦਬ ਸਟ੍ਰੇਟ ਤੇ ਲਾਲ ਸਾਗਰ ਦੇ ਪੂਰਬੀ ਤੱਟ ਦੇ ਲਗਭਗ ਪੂਰੇ ਦੇ ਪੂਰੇ ਹਿੱਸੇ ਦੇ ਉੱਤੇ ਕੰਟਰੋਲ ਲੈ ਲਿਆ। ਜੇਕਰ ਹੁਤੀ ਅਦਨ ਤੱਕ ਪਹੁੰਚ ਜਾਂਦੇ ਨੇ, ਅਦਨ ਦੀ ਖਾੜੀ ਕਾਫੀ ਅਹਿਮ ਸਮੁੰਦਰੀ ਰਸਤਾ ਹੈ, ਤਾਂ ਫਿਰ ਯਮਨ ਜਿਹੜਾ ਉਹ ਦੋ ਤਰੀਕਿਆਂ ਦੇ ਵਿੱਚ, ਦੋ ਹਿੱਸਿਆਂ ਦੇ ਵਿੱਚ ਵੱਢ ਜਾਏਗਾ, ਇੱਕ ਪੂਰਬੀ ਯਮਨ, ਇੱਕ ਪੱਛਮੀ ਯਮਨ। ਖ਼ਬਰ ਏਜੰਸੀ ਨੇ ਇਹ ਵੀ ਦੱਸਿਆ ਕਿ ਯਮਨ ਦੀ ਫੌਜ 3 ਅਲੱਗ ਅਲੱਗ ਇਲਾਕਿਆਂ ਦੇ ਉੱਤੇ ਸਪਲਾਈ ਰੂਟ ਜਿਹੜੇ ਇਲਾਕੇ ਨੇ ਉਹਨਾਂ ਦੇ ਉੱਤੇ ਕਬਜ਼ੇ ਲੈਣ ਦਾ ਦਾਅਵਾ ਕਰ ਚੁੱਕੀ ਹੈ, ਜਦਕਿ ਹੂਤੀਆਂ ਨੇ ਵੀ ਅਲੱਗ ਅਲੱਗ ਇਲਾਕਿਆਂ ਤੇ ਕਬਜ਼ੇ ਲੈਣ ਦਾ ਦਾਅਵਾ ਕੀਤਾ। ਹੁਣ ਯਮਨ ਦੀ ਫੌਜ ਹੈ ਜਿਹੜੀ, ਉਸਨੂੰ ਸਾਊਦੀ ਅਰਬ ਤੇ ਅਮਰੀਕਾ ਦੀ ਹਮਾਇਤ ਹਾਸਲ ਹੈ, ਹੂਤੀ ਬਾਗੀ ਜਿਹੜੇ ਨੇ ਉਹਨਾਂ ਨੂੰ ਇਰਾਨ ਦੀ ਹਮਾਇਤ ਹਾਸਲ ਹੈ। ਉੱਥੇ ਹੀ ਕੌਮਾਂਤਰੀ ਖ਼ਬਰਾਂ ਚ ਅਗਲੀ ਨਿਊਜ਼ ਯੂਕਰੇਨ ਦੇ ਨਾਲ ਵੀ ਜੁੜੀ, ਇੱਥੇ ਵੀ ਅਟੈਕ ਚੱਲ ਹੀ ਰਹੇ ਨੇ, ਹਮਲੇ ਚੱਲ ਰਹੇ ਨੇ, ਬਲਕਿ ਈਰਾਨ ਵਾਲੇ ਹਮਲੇ ਤੋਂ 1 ਸਾਲ 2 ਸਾਲ ਪਹਿਲਾਂ ਹੀ ਸ਼ੁਰੂ ਹੋ ਗਏ ਸੀ ਇੱਥੇ। ਯੂਕਰੇਨ ਦੇ ਰਾਜਧਾਨੀ ਕੀਵ ਦੇ ਵਿੱਚ ਲਗਾਤਾਰ ਰੂਸ ਨੇ 4ਵੇਂ ਦਿਨ ਡਰੋਨ ਹਮਲਾ ਜਾਰੀ ਰੱਖਿਆ ਔਰ ਇਹਨਾਂ ਹਮਲਿਆਂ ਦੇ ਵਿੱਚ ਸ਼ਹਿਰ ਦੇ ਮਹੱਤਵਪੂਰਨ ਪੁਲਾਂ ਨੂੰ ਬ੍ਰਿਜਿਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐਤਵਾਰ ਦੀ ਸਵੇਰ ਉੱਤਰੀ ਪਵਿਚਨੀ ਇਲਾਕੇ ਦੇ ਵਿੱਚ ਲਗਾਤਾਰ ਦੂਜੇ ਦਿਨ ਹਮਲਾ ਹੋਇਆ, 2 ਲੋਕ ਜ਼ਖਮੀ ਹੋਏ। ਪਿਛਲੇ ਹਫ਼ਤੇ ਵੀ ਪਵਿਚਨੀ ਇਲਾਕੇ ਦੇ ਸਦਰਨ ਇਲਾਕਿਆਂ ਦੇ ਵਿੱਚ ਕਈ ਵਾਰ ਹਮਲੇ ਕੀਤੇ ਗਏ ਸੀ। ਤਾਜ਼ਾ ਹਮਲਾ ਅਜਿਹੇ ਸਮੇਂ 'ਚ ਹੋਇਆ ਜਦੋਂ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਸ ਯੂਕਰੇਨ ਦੇ ਨਾਲ ਹਮਾਇਤ ਜਤਾਉਣ ਦੇ ਲਈ ਉੱਥੋਂ ਦੇ ਸ਼ਹਿਰ, ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ, ਉੱਥੋਂ ਦੇ ਰਾਜਧਾਨੀ ਸ਼ਹਿਰ ਕੀਵ ਪਹੁੰਚੇ ਹੋਏ ਨੇ ਜਿੱਥੇ ਹਮਲੇ ਹੋ ਰਹੇ ਨੇ। ਰੂਸ ਦੀ ਫੌਜ ਨੇ ਕਿਹਾ ਹੈ ਕਿ ਉਹ ਕੀਵ ਤੇ ਯੂਕਰੇਨ ਦੇ ਦੂਸਰੇ ਹਿੱਸਿਆਂ ਦੇ ਉੱਤੇ ਹਮਲੇ ਹੋਰ ਤੇਜ਼ ਕਰਨਗੇ ਔਰ ਰੂਸ ਦਾ ਇਹ ਵੀ ਦਾਅਵਾ ਹੈ ਕਿ ਦੋਹਾਂ ਪੁਲਾਂ ਨੂੰ ਨਿਸ਼ਾਨਾ ਬਣਾ ਕੇ ਹੀ ਹਮਲੇ ਕੀਤੇ ਗਏ ਸੀ, ਕਿਉਂਕਿ ਉਹ ਪੁਲ ਨੇ ਜਿਨ੍ਹਾਂ ਨੂੰ ਯੂਕਰੇਨੀ ਫੌਜ ਦੇ ਰੋਜ਼ਾਨਾ ਆਉਣ ਜਾਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਵੈਸੇ ਦੱਸ ਦਈਏ ਕਿ ਇਹਨਾਂ ਦੋਹਾਂ ਪੁਲਾਂ ਤੋਂ ਕਰੀਬ 5 ਲੱਖ ਵਾਹਨ ਹਰ ਰੋਜ਼ ਗੁਜ਼ਰਦੇ ਨੇ। ਹਾਲਾਂਕਿ ਰੂਸੀ ਹਮਲਿਆਂ ਦੇ ਬਾਵਜੂਦ ਵੀ ਦੋਵੇਂ ਪੁਲ ਖੜੇ ਦੇ ਖੜੇ ਦਿਖਾਈ ਦੇ ਰਹੇ ਨੇ ਵੀਡੀਓਜ਼, ਜੇਕਰ ਤੁਸੀਂ ਉਹਨਾਂ ਦੀ ਦੇਖੋ ਅੱਜ ਦੀ ਤਰੀਕ ਦੇ ਵਿੱਚ। ਪਰ ਨੁਕਸਾਨ ਜ਼ਰੂਰ ਹੋਇਆ ਔਰ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਪੁਲ ਦੇ ਸੜਕ ਦੇ ਕੁਝ ਹਿੱਸਿਆਂ ਦੇ ਉੱਤੇ ਟੋਏ ਪਏ ਨੇ। ਯੂਕਰੇਨ ਦੀ ਹਵਾਈ ਫੌਜ ਦੇ ਮੁਤਾਬਕ ਰੂਸ ਨੇ ਰਾਤ ਭਰ 135 ਡਰੋਨ ਦਾਗੇ ਸੀ, ਜਿਨ੍ਹਾਂ ਦੇ ਵਿੱਚ 52 ਜੈਟ ਇੰਜਨ ਵਾਲੇ ਡਰੋਨ ਵੀ ਸ਼ਾਮਲ ਸੀ। ਯੂਕਰੇਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ 125 ਡਰੋਨ ਤੇ ਦੂਸਰੇ ਹੋਰ ਹਵਾਈ ਹਮਲੇ ਕੀਤੇ ਨੇ ਅਲੱਗ ਅਲੱਗ ਪ੍ਰੋਜੈਕਟਲ ਦੇ ਜ਼ਰੀਏ। ਰੂਸ ਦੀ ਰੱਖਿਆ ਮੰਤਰਾਲੇ ਨੇ ਐਤਵਾਰ ਦੇ ਦਿਨ ਇਹ ਵੀ ਕਿਹਾ ਕਿ ਉਹ ਯੂਕਰੇਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਮਲੇ ਹੋਰ ਵੀ ਤੇਜ਼ ਕਰਨਗੇ। ਕੌਮਾਂਤਰੀ ਖਬਰਾਂ 'ਚ ਆਖਰੀ ਖਬਰ ਦੀ ਸਾਂਝ ਪਾਕਿਸਤਾਨ ਤੋਂ, ਜਿੱਥੇ ਪ੍ਰਮੁੱਖ ਵਿਰੋਧੀ ਧੜੇ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਨੇ ਐਤਵਾਰ ਦੇ ਦਿਨ ਲੌਂਗ ਮਾਰਚ ਸ਼ੁਰੂ ਕੀਤਾ। ਪੀਟੀਆਈ ਦੇ, ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਸੱਦੇ ਦੇ ਉੱਤੇ ਖੈਬਰ ਪਖਤੂਨਵਾ ਦੇ ਲੱਕੀ ਮਰਵਤ ਜ਼ਿਲ੍ਹੇ ਦਾ ਗੁੰਡੀ ਚੌਂਕ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਇੱਥੋਂ ਬਲੂਚਿਸਤਾਨ ਸੂਬੇ ਦੇ ਦੱਖਣੀ ਇਲਾਕੇ ਤੋਂ ਵੀ ਲੋਕ ਜਿਹੜੇ ਨੇ ਕਾਫਲੇ ਦੇ ਕਾਫਲੇ ਪਹੁੰਚ ਰਹੇ ਨੇ। ਇਹ ਲੌਂਗ ਮਾਰਚ ਇਸਲਾਮਾਬਾਦ ਤੱਕ ਕੱਢੇ ਜਾਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਗ੍ਰਹਿ ਮੰਤਰੀ ਜਿਹੜੇ ਨੇ, ਮੌਜੂਦਾ ਗ੍ਰਹਿ ਮੰਤਰੀ ਪਾਕਿਸਤਾਨ ਦੇ ਮੌਸਿਫ ਨਕਵੀ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਸਮੂਹ ਨੂੰ ਇਸਲਾਮਾਬਾਦ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ ਰਾਜਧਾਨੀ ਸ਼ਹਿਰ ਚ। ਨਾਲ ਇਹ ਵੀ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪੀਟੀਆਈ ਦੇ ਨੇਤਾਵਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਏਗੀ। ਇਸ ਲੌਂਗ ਮਾਰਚ ਦੀ ਅਗਵਾਈ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਕਰ ਰਹੇ ਨੇ। ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮਾਰਚ ਬੀਤੇ ਮਹੀਨੇ ਕੱਢਿਆ ਜਾਣਾ ਸੀ, ਫਿਰ ਸਰਕਾਰ ਤੇ ਪੀਟੀਆਈ ਦੇ ਦਰਮਿਆਨ ਗੱਲਬਾਤ ਦਾ ਦੌਰ ਵੀ ਚੱਲਿਆ ਜੋ ਕਿ ਅਸਫਲ ਰਿਹਾ। ਹੁਣ ਦੱਸ ਦਈਏ ਕਿ ਖੈਬਰ ਪਖਤੂਨਵਾ ਦੇ ਜਿਹੜੇ ਮੁੱਖ ਮੰਤਰੀ ਨੇ, ਮਾਫ ਕਰਨਾ, ਸੋਹੇਲ ਅਫਰੀਦੀ, ਉਹ ਪੀਟੀਆਈ ਪਾਰਟੀ ਦੇ ਨਾਲ ਹੀ ਜੁੜੇ ਨੇ, ਯਾਨੀ ਕਿ ਇਮਰਾਨ ਖਾਨ ਦੀ ਪਾਰਟੀ ਦੇ ਨਾਲ। ਔਰ ਇਹੀ ਇੱਕ ਇਲਾਕਾ ਹੈ ਜਾਂ ਇਹੀ ਇੱਕ ਸੂਬਾ ਜਿੱਥੇ ਪੀਟੀਆਈ ਕਾਫੀ ਮਜ਼ਬੂਤ ਹੈ, ਇਸੇ ਕਰਕੇ ਲੌਂਗ ਮਾਰਚ ਦੀ ਸ਼ੁਰੂਆਤ ਇੱਥੋਂ ਲੈ ਕੇ ਦੇਸ਼ ਦੇ ਰਾਜਧਾਨੀ ਸ਼ਹਿਰ ਇਸਲਾਮਾਬਾਦ ਤੱਕ ਹੋ ਰਹੀ ਹੈ। ਨਹੀਂ ਤੇ ਦੇਸ਼ ਦੇ ਵਿੱਚ ਤੇ ਦੂਜੇ ਸੂਬਿਆਂ 'ਚ ਸਣੇ ਪਾਕਿਸਤਾਨ ਦਾ ਸਭ ਤੋਂ ਵੱਡਾ ਸਟੇਟ ਪੰਜਾਬ, ਜਿੱਥੇ PMLN ਯਾਨੀ ਕਿ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸੱਤਾ ਕਾਇਮ ਹੈ, ਸੋ ਉਸ ਦੇ ਖਿਲਾਫ਼ ਇਹ ਲੌਂਗ ਮਾਰਚ ਕੀਤਾ ਜਾ ਰਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੇਲ੍ਹ ਦੇ ਵਿੱਚ ਗੈਰ ਮਨੁੱਖੀ ਤਰੀਕੇ ਦੇ ਨਾਲ ਰੱਖਿਆ ਜਾ ਰਿਹਾ, ਉਹਨਾਂ ਦੀ ਸਿਹਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਹਨਾਂ ਦੀ ਰਿਹਾਈ ਕੀਤੀ ਜਾਵੇ ਆਦਿ ਆਦਿ ਬਹੁਤ ਸਾਰੀਆਂ ਮੰਗਾਂ। ਹੁਣ ਖਬਰ ਇਹ ਵੀ ਹੈ ਕਿ ਮਰਵਤ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਇਸਮਾਇਲ ਖਾਨ ਡਿਵੀਜ਼ਨ ਦੇ 4 ਜ਼ਿਲ੍ਹਿਆਂ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਧਾਰਾ 144 ਵੀ ਲਾਗੂ ਕਰ ਦਿੱਤੀ ਹੈ। ਲਗਭਗ ਇਹੀ ਧਾਰਾ ਭਾਰਤ ਦੇ ਵਿੱਚ ਵੀ ਲੱਗਦੀ ਹੈ, ਪਰ ਉਹ ਭਾਰਤੀ ਸੰਵਿਧਾਨ ਦੇ ਮੁਤਾਬਕ ਹੈ। ਇਸ ਦੇ ਬਾਵਜੂਦ PTI ਦੇ ਹਮਾਇਤੀ ਜਿਹੜੇ ਨੇ ਉਹ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋ ਰਹੇ ਨੇ ਔਰ ਵੱਡੀ ਗਿਣਤੀ 'ਚ ਹੋ ਰਹੇ ਨੇ। ਹੁਣ ਗੁੰਡੀ ਚੌਂਕ ਜਿਹੜਾ ਉਹ ਇਲਾਕਾ ਇਸ ਕਰਕੇ ਇੱਕ ਗੜ ਬਣ ਗਿਆ ਕਿਉਂਕਿ ਇੱਥੋਂ ਤਕਰੀਰਾਂ ਹੋ ਰਹੀਆਂ ਨੇ। ਸਰਕਾਰ ਉੱਥੋਂ ਦੀ ਜਿਹੜੀ ਸੂਬਾਈ ਸਰਕਾਰ, ਉਹ ਜ਼ਾਹਰ ਜੀ ਗੱਲ ਹੈ ਕਿ PTI ਦੇ ਹੱਕ ਦੀ ਹੈ, ਇਸ ਕਰਕੇ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਜੁੜਨਾ ਸ਼ੁਰੂ ਹੋ ਰਹੇ ਨੇ। ਪਰ ਕਿਉਂਕਿ ਨੈਟਵਰਕਿੰਗ ਜਿਹੜੀ ਹੈ, ਜਾਂ ਜਿਵੇਂ ਫੋਨ ਨੈਟਵਰਕ ਨੇ, ਜਾਂ ਦੂਸਰੀਆਂ ਸੇਵਾਵਾਂ ਦੂਸਰੇ ਸੂਬਿਆਂ ਚੋਂ ਆ ਕੇ ਹੋਣ ਵਾਲੀਆਂ, ਜਾਂ ਕੇਂਦਰੀ ਪੱਧਰ ਦੇ ਉੱਤੇ ਮਿਲਦੀਆਂ ਸੇਵਾਵਾਂ, ਉਹ ਕੇਂਦਰ ਸਰਕਾਰ ਹੀ ਦਿੰਦੀ ਹੈ, PMLN ਪਾਰਟੀ ਜਿਹਦੀ ਸੱਤਾ ਹੈ। ਹੁਣ ਮੋਬਾਈਲ ਫੋਨ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ, ਇਸ ਕਰਕੇ ਲੋਕਾਂ ਨੂੰ ਆਪਸ 'ਚ ਸੰਪਰਕ ਕਰਨ 'ਚ ਦਿੱਕਤ ਆ ਰਹੀ ਹੈ। ਇਸ ਦੇ ਨਾਲ ਅਪਰ ਸਾਊਥ ਵਜ਼ੀਰਿਸਤਾਨ ਦੇ ਵਿੱਚ ਪੁਲਿਸ ਨੇ PTI ਦੇ ਕਾਰਕੁਨਾਂ ਦੇ ਖਿਲਾਫ਼ ਇੱਕ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਭੀੜ ਦੇ ਉੱਤੇ, ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਕੀਨ ਖੇਤਰ ਤੋਂ ਕੱਢਿਆ ਗਿਆ ਕਾਫਲਾ ਭਾਰੀ ਪੁਲਿਸ ਦੀ ਮੌਜੂਦਗੀ ਦੇ ਕਾਰਨ ਅੱਗੇ ਨਹੀਂ ਵੱਧ ਸਕਿਆ। ਲੌਂਗ ਮਾਰਚ ਕੱਢੇ ਜਾਣ ਦੇ ਦਰਮਿਆਨ ਮੌਸਿਨ ਨਕਵੀ ਪੇਸ਼ਾਵਰ ਪਹੁੰਚੇ ਨੇ। ਗਵਰਨਰ ਹਾਊਸ ਵਿੱਚ ਗਵਰਨਰ ਫੈਜ਼ਲ ਕਰੀਮ ਕੁੰਦੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ, ਔਰ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਸਰਕਾਰ ਤੇ ਪੀਟੀਆਈ ਦੇ ਦਰਮਿਆਨ ਗੱਲਬਾਤ ਤਾਂ ਹੁਣ ਖਤਮ ਹੋ ਚੁੱਕੀ ਹੈ। ਲਾਹੌਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦਰਮਿਆਨ ਮੌਸਿਨ ਨਕਵੀ ਨੇ ਇਹ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੁਹੇਲ ਅਫਰੀਦੀ, ਜਿਹੜੇ ਮੁੱਖ ਮੰਤਰੀ ਨੇ ਖੈਬਰ ਪਖਤੂਨਵਾ, ਉਹਨਾਂ ਦੇ ਉੱਤੇ ਹੋਏਗੀ। ਦੂਸਰੇ ਪਾਸੇ ਪੀਟੀਆਈ ਦੇ ਮਾਸਕਤਰ ਸਲਮਾਨ ਅਕਰਮ ਰਾਜ਼ਾ ਨੇ ਦਾਅਵਾ ਕੀਤਾ ਹੈ ਕਿ ਗੱਲਬਾਤ ਅਸਫਲ ਹੋਣ ਦੀ ਵਜ੍ਹਾ ਤਾਂ ਖੁਦ ਸਰਕਾਰ ਹੀ ਸੀ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਸਰਕਾਰ ਅੱਤਵਾਦ ਵਿਰੋਧੀ ਮੁਹਿੰਮਾਂ ਦੇ ਹੱਕ ਦੇ ਵਿੱਚ ਜਿਹੜੀਆਂ ਉਹਨਾਂ ਦੀ ਹਮਾਇਤ ਕਰ ਸਕੇ, ਤੇ ਖੈਬਰ ਪਖਤੂਨਵਾ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਅੱਤਵਾਦ ਨੂੰ ਹੋਰ ਉਤਸ਼ਾਹਿਤ ਉੱਥੇ ਕੀਤਾ ਜਾਵੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਐਤਵਾਰ ਦੇ ਦਿਨ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਸੁਰੱਖਿਆ ਦੇ ਨਾਲ ਜੁੜੀ ਜਾਣਕਾਰੀ ਦੇਣ ਦੇ ਦੋਸ਼ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੀਟੀਆਈ ਖਬਰ ਏਜੰਸੀ ਦੇ ਮੁਤਾਬਕ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਜਿਹੜੇ ਕਥਿਤ ਮੁਲਜ਼ਮ ਨੇ ਉਹਨਾਂ ਦੇ ਵਿੱਚ ਫੌਜ ਦਾ ਇੱਕ ਸਾਬਕਾ ਜਵਾਨ ਵੀ ਸ਼ਾਮਲ ਹੈ, ਜਿਸ ਨੂੰ ਸੰਵਿਧਾ ਦੇ ਆਧਾਰ ਦੇ ਉੱਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ। ਸ਼ਰਮਾ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਕੇਂਦਰੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਹੋਈ ਹੈ, ਹਾਲਾਂਕਿ ਇਹਨਾਂ ਦੋਹਾਂ ਦੀ ਪਛਾਣ ਤੇ ਸੁਰੱਖਿਆ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ। ਪਰ ਪਾਕਿਸਤਾਨ ਨੂੰ ਇਹ ਭਾਰਤ ਦੀ ਫੌਜ ਦੇ ਨਾਲ ਜੁੜੀਆਂ ਖੁਫੀਆ ਜਾਣਕਾਰੀਆਂ ਦੇ ਰਹੇ ਸੀ, ਇਸੇ ਕਰਕੇ ਇਹਨਾਂ ਨੂੰ ਇਹ ਗ੍ਰਿਫਤਾਰ ਕੀਤੀ ਗਈ ਹੈ। ਹਾਲਾਂਕਿ ਇਸ ਕਿਸਮ ਦੀਆਂ ਖਬਰਾਂ ਪ੍ਰਮੁੱਖ ਖਬਰ ਤੋਂ ਧਿਆਨ ਨਹੀਂ ਭਟਕਾ ਸਕਣਗੀਆਂ, ਜੰਤਰ ਮੰਤਰ ਦੇ ਉੱਤੇ ਹੋਇਆ ਪ੍ਰਦਰਸ਼ਨ। ਦੱਸੀਏ ਕਿ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਭਾਰਤ ਤੋਂ ਕੱਲ ਦੇ ਦਿਨ। ਪਹਿਲੀ ਖਬਰ ਤਾਂ ਗਿਆਨੇਸ਼ ਕੁਮਾਰ, ਜਿਹੜੇ ਕਿ ਜਿਨ੍ਹਾਂ ਦੇ ਖਿਲਾਫ ਹੀ ਦੋਵੇਂ ਖਬਰਾਂ ਜੁੜੀਆਂ ਹੋਈਆਂ ਨੇ। ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਬਲਾ ਨੇ KSTP ਰੋਡਵਰਕ ਪ੍ਰੋਜੈਕਟ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਲੇਸ਼ੀਅਨ ਇੰਜੀਨੀਅਰਸ ਦੀ 2006 ਦੇ ਵਿੱਚ ਮੌਤ ਦੇ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਦੇ ਦਿੱਤੇ ਨੇ। ਗਿਆਨੇਸ਼ ਕੁਮਾਰ ਉਸ ਵਕਤ ਸੂਬੇ ਦੇ ਵਿੱਚ PWD ਮਹਿਕਮੇ 'ਚ ਸਕੱਤਰ ਵਜੋਂ ਸੇਵਾ ਨਿਭਾ ਰਹੇ ਸੀ। ਹੁਕਮਰਾਨ UDF ਤੇ ਵਿਰੋਧੀ ਧਿਰ LDF ਨੇ ਜਾਂਚ ਦੇ ਫੈਸਲੇ ਦਾ ਸਵਾਗਤ ਕੀਤਾ। ਇਹ ਹੁਕਮ ਅਜਿਹੇ ਮੌਕੇ 'ਚ ਦਿੱਤੇ ਗਏ ਨੇ ਜਦੋਂ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇਸ਼ ਦੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੇ ਮਾਮਲੇ 'ਚ ਕਥਿਤ ਬੇਨੀਮੀਆਂ ਦੇ ਹਵਾਲੇ ਦੇ ਨਾਲ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਦੇ ਉੱਤੇ ਬਜਿਤ ਨੇ। ਗਿਆਨੇਸ਼ ਕੁਮਾਰ ਕੇਰਲਮ ਕੈਡਰ ਦੇ IAS ਅਧਿਕਾਰੀ ਨੇ, ਜਿਨ੍ਹਾਂ ਨੂੰ ਕੇਂਦਰੀ ਮੰਤਰਾਲੇ ਦੇ ਵਿੱਚ ਜਾਣ ਤੋਂ ਪਹਿਲਾਂ ਸੂਬਾਈ ਸਰਕਾਰ ਦੇ ਵਿੱਚ ਅਲੱਗ ਅਲੱਗ ਵਿਭਾਗਾਂ 'ਚ ਜਿਹੜੀ ਅਗਵਾਈ ਕਰਨ ਦਾ ਮੌਕਾ ਮਿਲਿਆ ਸੀ। ਦੱਸ ਦਈਏ ਕਿ ਇੰਡੀਆ ਬਲੋਕ ਜਿਹੜਾ, ਯਾਨੀ ਕਿ ਕਾਂਗਰਸ ਦੀ ਅਗਵਾਈ ਵਾਲਾ ਧੜਾ, ਉਹਨਾਂ ਦੇ ਵਿੱਚ ਸ਼ਾਮਲ ਪਾਰਟੀਆਂ ਨੇ ਦਿੱਲੀ ਇਕਾਈ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਤੇ SIR ਦੇ ਖਿਲਾਫ ਦਿੱਲੀ ਦੇ ਅੰਦਰ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ 7 ਅਕਤੂਬਰ ਨੂੰ ਸਾਂਝਾ ਜਿਹੜਾ ਮਾਰਚ ਕਰਨ ਦਾ ਇੱਕ ਫੈਸਲਾ ਲਿਆ। ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜਾ ਜੰਤਰ ਮੰਤਰ ਦੇ ਉੱਤੇ ਤਾਂ ਪ੍ਰਦਰਸ਼ਨ ਹੋ ਹੀ ਰਹੇ ਨੇ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ। ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਤੇ SIR ਦੇ ਖਿਲਾਫ ਜਿਹੜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ, ਉਸ ਦੇ ਖਿਲਾਫ, ਉਸ ਦੇ ਵਿੱਚ ਹੋਈਆਂ ਗੜਬੜਾਂ ਦੇ ਖਿਲਾਫ ਦਿੱਲੀ ਦੇ ਵਿੱਚ ਆਮ ਲੋਕਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀ ਸੰਗਠਨਾਂ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੇ ਇੰਡੀਆ ਗੇਟ ਤੋਂ ਲੈ ਕੇ ਜੰਤਰ ਮੰਤਰ ਤੱਕ ਸਿਟੀਜ਼ਨਸ ਮਾਰਚ ਕੱਢਿਆ। ਇਸ ਦੇ ਨਾਲ ਹੀ CJP ਯਾਨੀ ਕਾਂਗਰਸ ਜਨਤਾ ਪਾਰਟੀ ਤੇ ਹੋਰਨਾਂ ਸੰਗਠਨਾਂ ਦੇ ਲੋਕਾਂ ਨੇ ਸ਼ਨੀਵਾਰ ਦੇ ਦਿਨ ਮਹਿਲਾ ਪੱਤਰਕਾਰਾਂ ਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਜਿਣਸੀ ਹਿੰਸਾ ਮਾਮਲੇ ਦੇ ਵਿੱਚ ਵੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਖਿਲਾਫ FIR ਦਰਜ ਕਰਨ ਦੀ ਮੰਗ ਕਰਦਿਆਂ ਹੋਇਆ ਸੰਸਦ ਮਾਰਗ ਦੇ ਉੱਤੇ ਪ੍ਰਦਰਸ਼ਨ ਕੀਤਾ ਸੀ। ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸ਼ਾਮਲ ਹੋਏ ਨੇ। ਹਾਲਾਂਕਿ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਵੱਲ ਜਾਣ ਵਾਲੇ ਰਸਤਿਆਂ ਦੇ ਉੱਤੇ ਬੈਰੀਕੇਡ ਲਗਾ ਦਿੱਤੇ ਨੇ। ਇਲਾਕੇ ਦੇ ਵਿੱਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ। ਖੱਬੇ ਪੱਖੀ ਜਿਹੜਾ ਵਿਦਿਆਰਥੀ ਸੰਗਠਨ ਹੈ ISA, ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਨੇਤਾ ਨੇਹਾ ਬੋਰਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ISA ਨੇ ਦੋਸ਼ ਮੜੇ ਆਏ ਕਿ ਪੁਲਿਸ ਨੇ ਉਹਨਾਂ ਨੂੰ ਇੱਕ ਜਿਹੜਾ ਪੁਲਿਸ ਦਾ ਵਾਹਨ ਵੀ ਨਹੀਂ ਸੀ ਉਸ ਦੇ ਵਿੱਚ ਲੈ ਕੇ ਗਏ ਤੇ ਉਸਦੇ ਵਿੱਚ ਮਹਿਲਾ ਪੁਲਿਸ ਦੀ ਕੋਈ ਕਾਂਸਟੇਬਲ ਵੀ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ, ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ, ਪਰ ਅਸੀਂ ਇਹ ਜਾਣਦੇ ਹਾਂ ਕਿ ਦਿੱਲੀ ਪੁਲਿਸ, ਦਿੱਲੀ ਸਰਕਾਰ, ਕੇਂਦਰ ਸਰਕਾਰ ਇਸ ਵਕਤ ਵਿਦਿਆਰਥੀ ਸੰਗਠਨਾਂ ਨੂੰ ਖਾਮੋਸ਼ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨੇਹਾ ਬੋਰਾ ਨੂੰ ਨਰੇਲਾ ਇੰਡਸਟਰੀਅਲ ਏਰੀਆ ਪੁਲਿਸ ਥਾਣੇ ਤੋਂ ਬਾਅਦ ਦੇ ਵਿੱਚ ਰਿਹਾ ਕਰ ਦਿੱਤਾ ਗਿਆ। ਇਹਦਾ ਦਾਵਾ ਵੀ ਆਈਸਾ ਨੇ ਹੀ ਸ਼ਾਮ ਵੇਲੇ ਤੱਕ ਇੱਕ ਹੋਰ ਪੋਸਟ ਕਰਕੇ ਕੀਤਾ। ਉਹਨਾਂ ਨੇ ਇਸ ਦੇ ਵਿੱਚ ਇਹ ਵੀ ਲਿਖਿਆ ਕਿ ਉਸ ਉਹਨਾਂ ਦੇ ਪਾਸੋਂ ਉਹਨਾਂ ਦੇ ਕੋਲ ਉਹਨਾਂ ਦਾ ਬੈਗ, ਨੇਹਾ ਬੋਰਾ ਦਾ ਫੋਨ, ਉਹ ਪੁਲਿਸ ਨੇ ਹੀ ਰੱਖ ਲਿਆ। ਔਰ ਇਸ ਮਾਮਲੇ 'ਚ ਅਸੀਂ ਵਕੀਲਾਂ ਦੀ ਇੱਕ ਟੀਮ ਹੁਣ ਪੁਲਿਸ ਥਾਣੇ ਭੇਜ ਰਹੇ ਹਾਂ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਕਿ ਦਿੱਲੀ ਪੁਲਿਸ ਵਿਦਿਆਰਥੀਆਂ ਦੇ ਨਾਲ ਕੀ ਕਰੇਗੀ। ਇਸ ਦਰਮਿਆਨ ਲਾਈਵ ਲਾਅ ਤੇ ਬੈਂਚ, ਬਾਰ ਐਂਡ ਬੈਂਚ ਨਾਮ ਦੀ ਜਿਹੜੀ ਵੈਬਸਾਈਟ ਹੈ, ਉਹਨਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪਟੀਸ਼ਨ ਦੇ ਉੱਤੇ ਸੁਣਵਾਈ ਕਰਨੀ ਹੈ। ਲਾਈਵ ਲਾਅ ਦੇ ਮੁਤਾਬਕ ਇਹ ਪਟੀਸ਼ਨ SIR ਦੇ ਵਿੱਚ ਮੁੱਦੇ ਦੇ ਉੱਤੇ ਗਿਆਨੇਸ਼ ਕੁਮਾਰ ਦੇ ਉਹਨਾਂ ਫੈਸਲਿਆਂ ਨੂੰ ਲੈ ਕੇ ਪਾਈ ਗਈ ਸੀ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਦੋ ਜਿਹੜੇ ਚੋਣ ਕਮਿਸ਼ਨਰ ਸੀ ਉਹਨਾਂ ਨੇ ਆਪਣੇ ਹੀ ਚੀਫ ਕਮਿਸ਼ਨਰ ਦੇ ਖਿਲਾਫ ਅਸਹਿਮਤੀ ਜਤਾਈ ਸੀ। ਇਸ ਪਟੀਸ਼ਨ ਦੇ ਵਿੱਚ SIR ਦੇ ਨਾਲ ਜੁੜੇ 14 ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ। ਨਿਆਲੇ ਨਾਲ ਹੀ ਗਿਆਨੇਸ਼ ਕੁਮਾਰ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਤੇ SIR ਦੇ ਜੁੜੇ ਫੈਸਲਿਆਂ ਦੇ ਵਿੱਚ SIT ਯਾਨੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਿਹੜੀ ਹੈ ਉਹ ਗਠਿਤ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਇਸ ਪਟੀਸ਼ਨ ਦੀ ਸੁਣਵਾਈ CJI ਯਾਨੀ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ, ਜਸਟਿਸ ਜਮੇਲੀਆ ਬਾਗਚੀ ਤੇ ਜਸਟਿਸ ਵੀ ਮਹੰਨਾ ਦੀ ਬੈਂਚ ਕਰੇਗੀ। ਉਧਰ ਕੱਲ ਦੇ ਦਿਨ ਜੋ ਕੁਝ ਦੇਖਣ ਨੂੰ ਮਿਲਿਆ ਦਿੱਲੀ ਦੇ ਵਿੱਚ, ਉਸ ਦੀਆਂ ਤਸਵੀਰਾਂ, ਉਸ ਦੀਆਂ ਵੀਡੀਓਜ਼ ਬਹੁਤ ਸਾਰੇ ਮੀਡੀਆ ਚੈਨਲਸ ਤੋਂ ਗਾਇਬ ਹੀ ਰਹੀਆਂ। ਮਹਿਲਾ ਪੱਤਰਕਾਰਾਂ ਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਦਿੱਲੀ ਪੁਲਿਸ ਦੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ ਦੇ ਖਿਲਾਫ ਜਿਹੜੇ ਜਿਨਸੀ ਹਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਸੀ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਸੀ ਉਹ ਸੰਸਦ ਮਾਰਗ ਦੇ ਉੱਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਉਂਦੀਆਂ ਨੇ। ਔਰ ਲਗਾਤਾਰ ਦੋ ਦਿਨ ਦੋ ਅਲੱਗ ਅਲੱਗ ਕਿਸਮ ਦੇ ਪ੍ਰਦਰਸ਼ਨ ਹੋ ਰਹੇ ਨੇ, ਇਸ ਕਰਕੇ ਹੋ ਸਕਦਾ ਕਿ ਤੁਹਾਨੂੰ ਜਾਣਕਾਰੀ ਨਾ ਹੋਵੇ, ਪਰ ਇਹ ਦੋ ਅਲੱਗ ਅਲੱਗ ਮਾਮਲੇ ਵੀ ਨੇ, ਪਰ ਇੱਕੋ ਹੀ ਸਰਕਾਰ, ਇੱਕੋ ਹੀ ਪ੍ਰਸ਼ਾਸਨ ਦੇ ਖਿਲਾਫ ਨੇ। ਮਾਮਲੇ ਦਿੱਲੀ ਸਰਕਾਰ, ਦਿੱਲੀ ਪੁਲਿਸ ਦੇ ਖਿਲਾਫ ਨੇ। ਜਿਹੜਾ ਸ਼ਨੀਵਾਰ ਦੇ ਦਿਨ ਪ੍ਰਦਰਸ਼ਨ ਹੋਇਆ ਸੀ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਨੇ, ਬਲਾਤਕਾਰ ਦੇ ਕੇਸ ਵੱਧ ਰਹੇ ਨੇ। ਚੱਲਦੀ ਬੱਸ ਦੇ ਵਿੱਚ ਲੜਕੀਆਂ ਦੇ ਨਾਲ, ਲੜਕੀ ਦੇ ਨਾਲ ਬਲਾਤਕਾਰ ਹੋਇਆ, ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਰੇਪ ਦੀ ਖਬਰ ਸਾਹਮਣੇ ਆਉਂਦੀ ਹੈ। ਸੋ ਇਸ ਕਿਸਮ ਦੀਆਂ ਲਗਾਤਾਰ ਖਬਰਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ, ਇਸੇ ਕਰਕੇ ਸ਼ਨੀਵਾਰ ਦੇ ਦਿਨ ਇਹ ਪ੍ਰਦਰਸ਼ਨ ਹੋਇਆ। ਐਤਵਾਰ ਦੇ ਦਿਨ ਜਿਹੜਾ ਪ੍ਰਦਰਸ਼ਨ ਹੋਇਆ ਉਹ ਚੀਫ ਜਸਟਿਸ, ਮਾਫ ਕਰਨਾ, ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਹੋਇਆ। ਹਾਲਾਂਕਿ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਜਿਹੜਾ 7 ਮਾਰਚ ਨੂੰ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ, ਪਰ ਇੰਡੀਆ ਗੇਟ ਦੇ ਉੱਤੇ ਐਤਵਾਰ ਦੇ ਦਿਨ ਪ੍ਰਦਰਸ਼ਨ ਦੇ ਵਿੱਚ ਕੁਝ ਸਿਆਸਤਦਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਕਾਂਗਰਸ ਜਨਤਾ ਪਾਰਟੀ ਇੱਕ ਗੈਰ ਸਿਆਸੀ ਪਾਰਟੀ ਹੈ, ਇਸ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਗਿਆ, ਪਰ ਆਮ ਆਦਮੀ ਪਾਰਟੀ ਇੱਕ ਸਿਆਸੀ ਪਾਰਟੀ ਹੈ, ਉਹਨਾਂ ਨੇ CJP ਦੇ ਨਾਲ ਰਲ ਕੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ। ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਜਿਹੜੇ ਸ਼ਨੀਵਾਰ ਦੇ ਦਿਨ ਪ੍ਰਦਰਸ਼ਨ ਚ ਸ਼ਾਮਿਲ ਹੋਏ ਸੀ, ਮਹਿਲਾ ਪੱਤਰਕਾਰਾਂ ਦੇ ਖਿਲਾਫ ਜਿਹੜੇ ਜਿਨਸੀ ਸ਼ੋਸ਼ਣ ਦੇ ਮਾਮਲੇ ਨੇ ਉਸ ਦੇ ਵਿੱਚ ਉਹਨਾਂ ਦੇ ਸਹਿਯੋਗੀਆਂ ਨੂੰ ਹਿਰਾਸਤ ਚ ਲਿਆ ਗਿਆ। ਸੌਰਭ ਭਾਰਦਵਾਜ ਨੂੰ ਹਿਰਾਸਤ ਚ ਲਏ ਜਾਣ ਤੋਂ ਪਹਿਲਾਂ ਕਾਫੀ ਦੇਰ ਤੱਕ ਹੰਗਾਮਾ ਵੀ ਹੁੰਦਾ ਰਿਹਾ। ਉੱਥੇ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ, ਜਿਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਆਇਆ ਸੀ ਕਿ ਸਿਟੀਜ਼ਨ ਮਾਰਚ ਦੇ ਦਰਮਿਆਨ ਨਿਰਧਾਰਿਤ ਥਾਂ ਯਾਨੀ ਜੰਤਰ ਮੰਤਰ ਤੋਂ ਜਾਂਦੇ ਸਮੇਂ ਦਿੱਲੀ ਪੁਲਿਸ ਨੇ ਜਬਰਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਸਿਰਫ ਇੱਕ ਪ੍ਰਤੀਕ ਦੇ ਤੌਰ ਦੇ ਉੱਤੇ, ਇੱਕ ਸੰਕੇਤਕ ਤੌਰ ਦੇ ਉੱਤੇ, ਸਿੰਬੋਲਿਕ ਤੌਰ ਦੇ ਉੱਤੇ ਵਿਰੋਧ ਨਹੀਂ ਹੈ, ਬਲਕਿ ਇਹ ਸਿਲਸਿਲਾ ਐਸਾ ਹੈ ਜੋ ਕਿ ਉਦੋਂ ਤੱਕ ਜਾਰੀ ਰਹੇਗਾ ਜਦਕਿ ਗਿਆਨੇਸ਼ ਕੁਮਾਰ ਅਹੁਦੇ ਤੋਂ ਹਟਾ ਨਹੀਂ ਦਿੱਤੇ ਜਾਂਦੇ। ਯੋਗਿੰਦਰ ਯਾਦਵ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਪੁਲਿਸ ਨੇ ਧੱਕੇਬਾਜ਼ੀ ਵੀ ਕੀਤੀ ਤੇ ਫਿਰ ਬਾਅਦ ਦੇ ਵਿੱਚ ਹਿਰਾਸਤ ਚ ਲਿਆ। ਉਹਨਾਂ ਪੋਸਟ ਸੋਸ਼ਲ ਮੀਡੀਆ ਤੇ ਇੱਕ ਸਾਂਝੀ ਕਰਦਿਆਂ ਲਿਖਿਆ ਕਿ ਬਸ ਸੁੱਟ ਦਿੱਤਾ ਗਿਆ, ਫਿਰ ਕਿਤੇ ਲਿਜਾ ਰਹੇ ਨੇ, ਗਿਆਨੇਸ਼ ਕੁਮਾਰ ਦੀ ਛੁੱਟੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਵੀ ਛੁੱਟੀ ਨਹੀਂ ਲੈਣ ਲੱਗੇ, ਸਿਲਸਿਲਾ ਜਾਰੀ ਹੈ। ਇੱਧਰ ਭਾਰਤ ਦੀਆਂ ਖਬਰਾਂ ਜਿਹੜੀਆਂ ਨੇ ਇਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੀਆਂ ਕਰਨਗੇ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ, ਵਿਦੇਸ਼ਾਂ ਤੋਂ ਜੁੜੀਆਂ ਹੋਈਆਂ, ਜਿੱਥੇ ਫਲਾਈ ਦੁਬਈ ਦਾ ਜਿਹੜਾ ਇੱਕ ਮਾਮਲਾ ਸੀ, ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਫਲਾਈ ਦੁਬਈ ਦੇ ਜਹਾਜ਼ ਜਿਹੜਾ ਕਿ ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਿਹਾ ਸੀ, ਜਿਸ ਨੂੰ ਪਿਛਲੇ ਹਫਤੇ ਰਾਹ ਦੇ ਵਿੱਚ ਹੀ ਹਾਈਜੈਕ ਕਰਨ ਦੀ ਕੋਸ਼ਿਸ਼ ਉਸੇ ਦੇ ਇੱਕ ਕੋ ਕੈਪਟਨ ਦੀ ਤਰਫ ਤੋਂ ਕੀਤੀ ਗਈ ਸੀ, ਕੋ ਪਾਇਲਟ ਦੀ ਤਰਫ ਤੋਂ, ਜਦਕਿ ਕੋ ਪਾਇਲਟ ਨੂੰ ਜਿਹੜਾ ਜਹਾਜ਼ ਦਾ ਪਾਇਲਟ ਸੀ ਭਾਰਤੀ ਮੂਲ ਦਾ ਸਮਿਤ ਮਚਾਰ, ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਬਾਅਦ ਚ ਕੋਕਪਿਟ ਦਾ ਦਰਵਾਜ਼ਾ ਖੋਲਿਆ, ਆਮ ਲੋਕ ਸ਼ਾਮਲ ਹੋਏ, ਪਿਛਲੇ ਹਿੱਸੇ ਚ ਬੈਠੇ ਜਿਹੜਾ ਜਹਾਜ਼ ਦਾ ਦੂਸਰਾ ਅਮਲਾ ਸੀ ਉਹਨਾਂ ਨੇ ਆ ਕੇ ਮਦਦ ਕੀਤੀ। ਖੈਰ ਇਹ ਸਾਰਾ ਕੁਛ ਪਿਛਲੇ ਹਫਤੇ ਦੇ ਦਰਮਿਆਨ ਹੋਇਆ। ਹੁਣ ਆਸਟ੍ਰੇਲੀਆ ਦੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਕਿਵੇਂ ਪੈ ਗਈ? ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਫਲਾਈ ਦੁਬਈ ਦੇ ਇਸ ਕੇਸ ਦੇ ਵਿੱਚ ਇੱਕ ਵੱਖਰੀ ਜਾਂਚ ਕਰ ਰਹੇ ਨੇ, ਜਿਸ ਦੇ ਵਿੱਚ ਵਿਕਟੋਰੀਅਨ ਜੁਆਇੰਟ ਕਾਊਂਟਰ ਟੈਰਰਿਜ਼ਮ ਦੀ ਇੱਕ ਟੀਮ, ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਟੀਮ, ਵਿਕਟੋਰੀਆ ਪੁਲਿਸ ਦੀ ਟੀਮ ਤੇ ASIO ਜਿਹੜੀ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਹੈ, ਇਹਨਾਂ ਸਾਰਿਆਂ ਦੇ ਅਧਿਕਾਰੀ ਰਲ ਕੇ ਜਿਹੜੇ ਨੇ ਇੱਕ ਜਾਂਚ ਕਰ ਰਹੇ ਨੇ। ਅਦਾਰੇ ABC ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਕੋ ਪਾਇਲਟ ਰਿਹਾ, ਜਿਹੜਾ ਕਥਿਤ ਤੌਰ ਦੇ ਉੱਤੇ ਦੋਸ਼ੀ ਪਾਇਲਟ ਹੈ, ਹਮਲਾਵਰ ਸੀ, ਉਹ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉਹ ਓਮਾਨੀ ਮੂਲ ਦਾ ਨਾਗਰਿਕ ਹੈ ਤੇ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਸਾਲ 2014 ਦੇ ਵਿੱਚ ਆਸਟ੍ਰੇਲੀਆ ਆਇਆ ਸੀ ਔਰ ਆਸਟ੍ਰੇਲੀਆ 'ਚ ਉਸਨੇ 2015 ਤੋਂ 2017 ਦੇ ਦਰਮਿਆਨ ਪੜ੍ਹਾਈ ਕੀਤੀ ਸੀ। ਹਾਲਾਂਕਿ ਉਸਨੇ ਪੜ੍ਹਾਈ ਦੇ ਦਰਮਿਆਨ ਵੀ ਕੁਝ ਖਾਸ ਨਹੀਂ ਕੀਤਾ ਤੇ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਸੀ, ਉਸਦਾ ਵੀਜ਼ਾ ਕੈਂਸਲ 2019 'ਚ ਹੋ ਗਿਆ ਸੀ ਤੇ ਉਹ ਦੂਸਰੇ ਕਿਸੇ ਹੋਰ ਕੇਸ ਦੇ ਵਿੱਚ ਐਨਰੋਲਮੈਂਟ ਰਹਿਣ ਤੋਂ ਵੀ ਰਹਿ ਗਿਆ ਸੀ। ਇਸ ਦਰਮਿਆਨ ਹੁਣ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਇਆ ਉਸਨੇ ਜਿਹੜੀ ਪੜ੍ਹਾਈ ਕਰਦੇ ਹੋਇਆ ਕਿਸੇ ਕਿਸਮ ਦੀ ਰੈਡੀਕਲ ਜਿਹੜਾ ਐਲੀਮੈਂਟ ਉਹਨਾਂ ਦੇ ਨਾਲ ਸਾਂਝ ਪਾ ਕੇ ਰੱਖੀ ਸੀ, ਜੇ ਪਾ ਕੇ ਰੱਖੀ ਸੀ ਤਾਂ ਉਸਦੀ ਭਾਲ ਇੱਥੇ ਵੀ ਕੀਤੀ ਜਾਵੇ। ਹੁਣ ਦੂਸਰੇ ਪਾਸੇ ਵਿਕਟੋਰੀਆ ਦੇ ਨਾਲ ਜੁੜੀ ਹੋਈ ਸਾਂਝ ਇਸ ਕਰਕੇ ਹੈ ਕਿਉਂਕਿ ਉਹ ਵਿਕਟੋਰੀਆ ਦੀ ਹੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ, ਜਿੱਥੇ ਜਿਸਦੇ ਉਸਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ ਉਹਨਾਂ ਦੇ ਸੰਪਰਕ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਫਰੋਲੇ ਜਾਣਗੇ। ਮੰਨਿਆ ਜਾ ਰਿਹਾ ਸੀ ਕਿ 182 ਲੋਕਾਂ ਨੂੰ ਲੈ ਕੇ ਜਾ ਰਹੀ ਇਹ ਫਲਾਈ ਦੁਬਈ ਦੀ ਫਲਾਈਟ, ਜੇਕਰ ਇਹ ਓਮਾਨੀ ਮੂਲ ਦਾ ਨਾਗਰਿਕ ਪਾਇਲਟ ਹਾਈਜੈਕ ਕਰਕੇ ਕਰੈਸ਼ ਕਰ ਦਿੰਦਾ ਤਾਂ ਇੱਕ ਵੱਡਾ ਨੁਕਸਾਨ ਹੋਣਾ ਸੀ। ਉਸ ਫਲਾਈਟ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਸੀ ਉਹ ਇਜ਼ਰਾਈਲੀ ਮੂਲ ਦੇ ਨਾਗਰਿਕ ਦੱਸੇ ਗਏ ਸੀ। ਦੂਜੀ ਖਬਰ ਵੀ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੀ ਜੁੜਦੀ ਹੈ, ਜਿੱਥੇ COP31 ਯਾਨੀ ਕਿ ਇੱਕ ਵਾਰ ਫਿਰ ਤੋਂ ਕਲਾਈਮੇਟ ਐਕਸਚੇਂਜ ਦੇ ਉੱਤੇ ਜਿਹੜੀ ਗੱਲਬਾਤ ਕਰਨੀ ਹੈ, ਦੁਨੀਆ ਭਰ ਦੇ ਮੁਲਕ ਇਕੱਠੇ ਹੋਣਗੇ। ਦੱਸ ਦਈਏ ਕਿ COP31 ਦੇ ਨਾਲ ਜੁੜੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਵੀ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਦੋਂ ਇਸ ਦੇ ਦੋ ਦਾਅਵੇਦਾਰ ਸੀ COP31 ਨੂੰ ਅਲੱਗ ਅਲੱਗ ਮੁਲਕ ਆਯੋਜਿਤ ਕਰਦੇ ਨੇ ਹਰ ਸਾਲ, ਬਦਲ ਬਦਲ ਕੇ ਸਭ ਦੀ ਬਾਰੀ ਆਉਂਦੀ ਹੈ, ਪਰ ਬਾਰੀ ਨਹੀਂ ਆਉਂਦੀ, ਇਸ ਦੀ ਹੋਸਟਿੰਗ ਲੈਣੀ ਹੁੰਦੀ ਹੈ, ਇਸ ਦੀ ਮੇਜ਼ਬਾਨੀ ਹਾਸਲ ਕਰਨੀ ਹੁੰਦੀ ਹੈ। ਆਸਟ੍ਰੇਲੀਆ ਤੇ ਤੁਰਕੀਏ ਪਿਛਲੇ ਕੁਝ ਮਹੀਨਿਆਂ ਦੇ ਦਰਮਿਆਨ ਇਸ ਦੀ ਹੋਸਟਿੰਗ ਲੈਣ ਦੇ ਲਈ ਉਤਾਵਲੇ ਸੀ ਔਰ ਦੋਵੇਂ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਸੀ। ਆਸਟ੍ਰੇਲੀਆ ਇੱਕ ਮਜ਼ਬੂਤ ਦਾਅਵੇਦਾਰ ਸੀ, ਆਸਟ੍ਰੇਲੀਆ ਦੇ ਨਾਲ ਜਿਹੜੇ ਪੈਸੇਫਿਕ ਮੁਲਕ ਸੀ ਉਹ ਵੀ ਚਾਹੁੰਦੇ ਸੀ ਕਿ ਇਸ ਖਿੱਤੇ ਦੇ ਵਿੱਚ COP31 ਦੀ ਮੇਜ਼ਬਾਨੀ ਹੋਵੇ ਤੇ ਦੁਨੀਆ ਭਰ ਦੇ ਦੇਸ਼ ਆ ਕੇ ਬੈਠਣ ਤੇ ਅਸੀਂ ਆਪਣੀਆਂ ਸਮੱਸਿਆਵਾਂ ਦੱਸੀਏ ਕਿ ਇਸ ਖਿੱਤੇ 'ਚ ਵਾਤਾਵਰਨ ਦੇ ਵਿੱਚ ਵਿਗਾੜ ਦੀਆਂ ਕੀ ਸਮੱਸਿਆਵਾਂ ਨੇ, ਚੌਗਿਰਦਾ ਕਿਵੇਂ ਵਿਗੜ ਰਿਹਾ, ਖਾਸ ਤੌਰ ਦੇ ਉੱਤੇ ਟਾਪੂ ਮੁਲਕ ਜਿਹੜੇ ਨੇ, ਸਮੁੰਦਰ ਕਿਵੇਂ ਜਿਹੜਾ ਸਮੁੰਦਰੀ ਵਣ ਜੀਵਨ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ, ਜਿਹਨੂੰ ਮਰੀਨ ਲਾਈਫ ਕਹਿ ਦਿੰਦੇ ਹਾਂ, ਤੇ ਪ੍ਰਦੂਸ਼ਣ ਕਿਸ ਤਰੀਕੇ ਦੇ ਨਾਲ ਸਮੁੰਦਰੀ ਵਣ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ। ਖੈਰ ਇਹ ਸਾਰੇ ਮਸਲੇ ਸੀ ਪਰ ਇਹ ਧਰੇ ਧਰਾਏ ਰਹਿ ਗਏ ਕਿਉਂਕਿ ਆਸਟ੍ਰੇਲੀਆ ਨੇ ਇਸ ਦੀ ਹੋਸਟਿੰਗ ਜਿਹੜੀ ਸੀ ਆਪਣੇ ਦਾਅਵੇਦਾਰ ਜਿਹੜਾ ਦੂਸਰਾ ਦਾਅਵੇਦਾਰ ਸੀ ਤੁਰਕੀ ਨੂੰ ਇੱਕ ਪਲੇਟ ਦੇ ਵਿੱਚ ਰੱਖ ਕੇ ਦੇ ਦਿੱਤੀ ਸੀ ਔਰ ਇੱਕ ਨੈਗੋਸ਼ੀਏਟ ਇਹ ਕੀਤੀ ਸੀ ਕਿ COP31 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਆਫ ਨੈਗੋਸੀਏਸ਼ਨ ਹੋਏਗਾ, ਇੱਕ ਖਾਸ ਅਹੁਦਾ ਹੁੰਦਾ, ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਜਾਵੇ ਤੇ ਫਿਰ ਅਸੀਂ ਦਾਅਵੇਦਾਰੀ ਆਪਣੀ ਨਹੀਂ ਫਸਾਉਂਦੇ। ਕ੍ਰਿਸ ਬੋਵਨ ਜਿਹੜੇ ਕਿ ਆਸਟ੍ਰੇਲੀਆ ਦੇ ਕਲਾਈਮੇਟ ਚੇਂਜ ਮਿਨਿਸਟਰ ਨੇ, ਉਹਨਾਂ ਨੂੰ ਇਸ ਖਾਤਰ ਬਣਾਇਆ ਗਿਆ ਪ੍ਰੈਜ਼ੀਡੈਂਟ ਆਫ ਨੈਗੋਸੀਏਸ਼ਨ ਬਣਾ ਕੇ ਕਿ ਉਹ ਗੱਲਾਂ ਬਾਤਾਂ ਕਰਨਗੇ। ਹੁਣ ਫਿਜੀ ਟਵਾਲੂ ਵਰਗੇ ਮੁਲਕ ਜਿਹੜੇ ਨੇ, ਜਿੱਥੇ ਅੱਜ ਦੇ ਦਿਨ ਬੁਲਾ ਜਿਹੜਾ ਕਿ ਫਿਜੀ ਦਾ ਮੁਲਕ ਸ਼ਹਿਰ ਹੈ, ਉੱਥੇ ਇਹ COP31 ਦੇ ਨਾਲ ਜੁੜੀਆਂ ਬੈਠਕਾਂ ਹੋ ਰਹੀਆਂ ਨੇ ਤੇ ਉੱਥੇ ਆਪਣੀ ਗੱਲ ਜਾ ਕੇ ਪੁੱਛਣਗੇ ਕਿ ਪੈਸੇਫਿਕ ਮੁਲਕ ਕੀ ਚਾਹੁੰਦੇ ਨੇ। ਪਰ ਇਹ ਗੱਲ ਇੱਥੇ ਤੱਕ ਕਾਇਮ ਨਹੀਂ ਹੈ, ਇਹ ਖਬਰ ਇਸ ਤੋਂ ਅੱਗੇ ਤੱਕ ਜਾਂਦੀ ਹੈ। ਹੁਣ ਅਦਾਰੇ ABC ਜਿਸ ਦੇ ਉੱਤੇ ਪੌਲਿਨ ਹੈਂਸਨ ਇਲਜ਼ਾਮ ਲਗਾਉਂਦੇ ਨੇ ਕਿ ਉਹ ਸਰਕਾਰ ਦੀ ਹਮਾਇਤ ਕਰਦੇ ਨੇ। ਉਹਨਾਂ ਨੇ ਹੀ ਸਰਕਾਰ ਦੇ ਖਿਲਾਫ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ। ਕਿਹਾ ਇਹ ਹੈ ਕਿ COP31 ਦੇ ਵਿੱਚ ਖਰਚਾ ਕਿੰਨਾ ਹੋ ਰਿਹਾ ਇਸ ਦੇ ਬਾਰੇ ਜਿਹੜਾ ਸਰਕਾਰ ਦੱਸਣ ਦੇ ਉੱਤੇ ਨਹੀਂ ਆ ਰਹੀ। ਪਹਿਲਾਂ ਕ੍ਰਿਸ ਬੋਵਨ ਤੇ ਫਿਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਜਾਣਾ ਯੂਨਾਈਟਿਡ ਨੇਸ਼ਨ ਦੇ ਇਹਨਾਂ ਇਵੈਂਟਸ ਦੇ ਵਿੱਚ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਬੈਨਰ ਥੱਲੇ ਹੀ ਇਹ ਕੰਮ ਕਰਦੀ ਹੈ ਸੰਸਥਾ ਕੋਪ। ਤੇ 31 ਨੰਬਰ ਹੁੰਦਾ ਹੈ ਕਿਉਂਕਿ ਹੁਣ ਤੱਕ 30 ਕਾਨਫਰੰਸਿਸ ਹੋ ਚੁੱਕੀਆਂ ਨੇ ਇਸ ਸਾਲ, 31ਵੀਂ ਕਾਨਫਰੰਸ। ਤੇ ਇਸ ਦੇ ਵਿੱਚ ਆਸਟ੍ਰੇਲੀਆ ਪੈਸੇਫਿਕ ਮੁਲਕਾਂ ਦੀ ਅਗਵਾਈ ਕਰਦਾ ਇੱਕ ਝੰਡਾ ਬਰਦਾਰ ਹੋਏਗਾ ਮੁਲਕ। ਪਰ ਇਸ ਦਰਮਿਆਨ ਆਸਟ੍ਰੇਲੀਆ ਨੇ ਕਿੰਨਾ ਪੈਸਾ ਖਰਚ ਕਰ ਦੇਣਾ ਇਸ ਦੇ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ ABC ਰੇਡੀਓ ਤੇ ਅੱਜ ਸਵੇਰ ਵੇਲੇ ਜਿਹੜਾ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਹੁੰਦਾ ਰੇਡੀਓ ਦੇ ਉੱਤੇ। ਉਸ ਤੋਂ ਹੋਸਟ ਨੇ ਜਿਹੜਾ ਕ੍ਰਿਸ ਬੋਵਨ ਤੋਂ ਇਹ ਪੁੱਛਿਆ ਕਿ ਕਿੰਨਾ ਖਰਚਾ ਕਰ ਰਹੇ ਹੋ। ਪਤਾ ਇਹ ਚੱਲਿਆ ਹੈ ਕਿ $20 million ਦਾ ਖਰਚਾ ਸਿਰਫ ਆਸਟ੍ਰੇਲੀਆ ਦੀ ਗੱਲਬਾਤ ਰੱਖਣ ਦੇ ਲਈ ਹੀ ਕੀਤਾ ਜਾ ਰਿਹਾ ਹੈ, ਹਾਲਾਂਕਿ ਆਸਟ੍ਰੇਲੀਆ ਹੋਸਟ ਵੀ ਨਹੀਂ ਕਰ ਰਿਹਾ। ਤਾਂ ਕ੍ਰਿਸ ਬੋਵਨ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਆਸਟ੍ਰੇਲੀਆ ਦੀ ਡਿਪਲੋਮੈਟਿਕ ਇੰਗੇਜਮੈਂਟ ਹੈ ਜਿਹੜੀ ਕੌਮਾਂਤਰੀ ਪੱਧਰ ਦੇ ਉੱਤੇ, ਖਾਸ ਤੌਰ ਦੇ ਉੱਤੇ ਪੈਸੇਫਿਕ ਮੁਲਕਾਂ ਦੀ ਅਗਵਾਈ ਕਰਨ ਵੇਲਿਆਂ ਜ਼ਰੂਰੀ ਬਣ ਜਾਂਦੀ ਹੈ। ਤੇ ਕਲਾਈਮੇਟ ਕਾਨਫਰੰਸ ਇੰਨੀ ਜ਼ਿਆਦਾ ਪ੍ਰਮੁੱਖ ਹੈ ਸਾਡੇ ਲਈ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਆਸਟ੍ਰੇਲੀਆ ਨੇ ਐਸੀ ਅਗਵਾਈ ਨਹੀਂ ਕੀਤੀ ਹੋਏਗੀ। ਜੇਕਰ ਤੁਸੀਂ ਪੈਸੇਫਿਕ ਖਿੱਤੇ ਦੀ, ਇਸ ਪ੍ਰਸ਼ਾਂਤ ਖਿੱਤੇ ਦੀ ਵੀ ਚਿੰਤਾ ਕਰਦੇ ਹੋ, ਤੇ ਇਸ ਦੀ ਤਕਲੀਫ ਜਿਹੜੀ ਹੈ ਉਹ ਆਸਟ੍ਰੇਲੀਆ ਨੂੰ ਹੀ ਰੱਖਣੀ ਹੋਏਗੀ, ਕਿਉਂਕਿ ਆਸਟ੍ਰੇਲੀਆ ਹੀ ਇਸ ਪੂਰੇ ਖਿੱਤੇ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਉਹ ਇਸ ਗੱਲ ਦਾ ਜਵਾਬ ਗੋਲਮੋਲ ਕਰ ਗਏ। ਇਸ ਦਰਮਿਆਨ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਡੈਨ ਟਹਾਨ, ਉਹਨਾਂ ਨੇ ਕਿਹਾ ਕਿ ਪ੍ਰੀ ਕੋਪ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਦਿਖਾਵੇ ਨੇ, ਟੈਕਸਪੇਅਰ ਦੀ ਜੇਬ ਦਾ ਪੈਸਾ ਖਰਚ ਕੀਤਾ ਜਾ ਰਿਹਾ, ਹੋਰ ਕੁਛ ਨਹੀਂ ਹੋ ਰਿਹਾ। ਜੇਕਰ ਕਰਨਾ ਸੀ ਤਾਂ ਹੋਸਟ ਕਰਦੇ, ਮੇਜ਼ਬਾਨੀ ਕਰਦੇ, ਉਹ ਤੁਸੀਂ ਪਲੇਟ 'ਚ ਧਰ ਕੇ ਤੁਰਕੀ ਇਹਨੂੰ ਦੇ ਦਿੱਤੀ, ਤੇ ਹੁਣ ਤੁਸੀਂ ਕਹਿੰਦੇ ਹੋ ਕਿ ਸਾਰੇ ਮੁਲਕਾਂ ਦੀ ਗੱਲ ਪਹਿਲਾਂ ਸੁਣਾਂਗੇ ਫਿਰ ਉਹ ਗੱਲ ਉੱਥੇ ਜਾ ਕੇ ਰੱਖਾਂਗੇ। COP31 ਦੇ ਵਿੱਚ ਸਾਰੇ ਮੁਲਕ ਸੁਤੰਤਰ ਨੇ, ਆਪੋ ਆਪਣੀ ਗੱਲ ਰੱਖ ਸਕਦੇ ਨੇ। ਗੱਠਜੋੜ ਦੀ ਤਰਫ ਤੋਂ ਕਿਹਾ ਗਿਆ ਕਿ ਨੈੱਟ ਜ਼ੀਰੋ ਐਮਿਸ਼ਨ ਦਾ ਜਿਹੜਾ ਇੱਕ ਟਾਰਗੇਟ ਹੈ, ਐਂਥਨੀ ਅਲਬਨੀ ਸਰਕਾਰ ਉਸ ਤੋਂ ਪਛੜ ਰਹੀ ਹੈ। ਔਰ ਵੈਸੇ ਵੀ ਗੱਠਜੋੜ ਨੂੰ ਇਸ ਟਾਰਗੇਟ ਤੋਂ ਕੀ ਲੈਣਾ ਦੇਣਾ, ਕਿਉਂਕਿ ਜਦੋਂ ਸੂਜ਼ਨ ਲੀ ਹੁੰਦੇ ਸੀ ਲਿਬਰਲ ਪਾਰਟੀ ਦੇ ਨੇਤਾ, ਉਹਨਾਂ ਨੇ 2050 ਤੱਕ ਇਸ ਨੈੱਟ ਜ਼ੀਰੋ ਐਮਿਸ਼ਨ ਦੇ ਉੱਤੇ ਪਹੁੰਚਣ ਦੀ ਜਿਹੜੀ ਪਾਲਿਸੀ ਸੀ ਉਸ ਤੋਂ ਵੀ ਪੈਰ ਪਿਛਾਂ ਖਿੱਚ ਲਏ ਸੀ ਕਿ ਨਹੀਂ, 2050 ਤੱਕ ਵੀ ਜੇ ਲਿਬਰਲ ਪਾਰਟੀ ਸੱਤਾ ਦੇ ਵਿੱਚ ਰਹੀ ਤਾਂ ਅਸੀਂ ਹਾਸਲ ਨਹੀਂ ਕਰਨ ਲੱਗੇ, ਯਾਨੀ ਕਾਰਬਨ ਦੀ ਨਿਕਾਸੀ ਜਿਹੜੀ ਹੈ ਉਹ 0% ਤੱਕ ਥੱਲੇ ਨਹੀਂ ਲਿਆਉਣ ਲੱਗੇ। 0% ਟੋਟਲ ਜ਼ੀਰੋ ਨੈੱਟ ਐਮਿਸ਼ਨ ਨਹੀਂ ਹੁੰਦੀ, ਇਹ 2005 ਦੇ ਨਾਲ ਇੱਕ ਤੁਲਨਾ ਕੀਤੀ ਗਈ ਹੈ ਕਿ 2005 ਦੇ ਮੁਕਾਬਲੇ ਜਿੰਨਾ ਕਾਰਬਨ ਨਿਕਾਸੀ ਹੋ ਰਹੀ ਸੀ ਉਸ ਤੋਂ ਘੱਟ ਕਰ ਲਈ ਜਾਵੇ। ਖੈਰ ਇਹ ਕੁਝ ਖਬਰਾਂ ਹੈਗੀਆਂ ਨੇ। ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਅਨ ਨੇਤਾਵਾਂ ਦੇ ਦੌਰੇ ਹੁੰਦੇ ਰਹਿਣਗੇ ਤੇ ਉੱਥੋਂ ਜਾ ਕੇ ਗੱਲਬਾਤ ਕਰਦੇ ਰਹਿਣਗੇ, ਪਰ ਨੇਤਾਵਾਂ ਦੀ ਮਕਬੂਲੀਅਤ ਦੇ ਨਾਲ ਜੁੜਿਆ ਇੱਕ ਸਰਵੇਖਣ ਵੀ ਸਾਹਮਣੇ ਆਇਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਟ੍ਰੈਜਰਰ ਜਿਮ ਚਾਮਸ ਦੀ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ। ਇਹ ਸਰਵੇਖਣ ਦੂਸਰਿਆਂ ਦੇ ਨਾਲੋਂ ਥੋੜਾ ਜਿਹਾ ਵੱਖਰਾ। ਆਮ ਤੌਰ ਦੇ ਉੱਤੇ ਅਸੀਂ ਪਾਰਟੀਆਂ ਦੀ ਪ੍ਰਾਇਮਰੀ ਵੋਟ ਬੈਂਕ ਫੀਸਦ ਜਾਂ ਕੌਣ ਪ੍ਰਧਾਨ ਮੰਤਰੀ ਬਣੇਗਾ ਉਹਦੇ ਨਾਲ ਜੁੜੇ ਸਰਵੇਖਣ ਦੱਸਦੇ ਹਾਂ, ਪਰ ਇਹ ਹੈਗਾ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦਾ ਸਰਵੇਖਣ। ਰੈੱਡ ਬ੍ਰਿਜ ਕੰਪਨੀ ਹੈ, ਰੈੱਡ ਬ੍ਰਿਜ ਜਾਂ ਐਕਸੈਂਟ, ਵੈਸੇ ਤਾਂ ਇਹ ਕੱਟੜਪੰਥੀ ਵਿਚਾਰਧਾਰਾ ਵਾਲੀਆਂ ਕੰਪਨੀਆਂ ਨੇ, ਦੱਖਣਪੰਥੀ ਵਿਚਾਰਧਾਰਾ ਵਾਲੀਆਂ ਕੰਪਨੀਆਂ ਨੇ, ਐਕਸਟ੍ਰੀਮਿਸਟ ਜਿਹੜੇ ਅਦਾਰੇ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਨੈਸ਼ਨਲ ਪਾਰਟੀ ਜਾਂ ਵਨ ਨੇਸ਼ਨ ਨੂੰ ਤਰਜੀਹ ਦਿੰਦੀਆਂ ਨੇ, ਪਰ ਫਿਰ ਵੀ ਸਰਵੇਖਣ ਸੁਣਨ ਦੇ ਵਿੱਚ ਕੀ ਗਲਤ ਹੈ। ਜਿਹੜੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਉਹਨਾਂ ਦੀ ਮਕਬੂਲੀਅਤ ਦੇ ਵਿੱਚ 10 points ਦੀ ਕਮੀ ਹੋਈ ਹੈ, ਸੋ ਉਹ ਹੁਣ 27 points ਦੇ ਉੱਤੇ ਦੱਸੇ ਗਏ ਨੇ। ਫੈਡਰਲ ਟ੍ਰੈਜਰ 9 points ਦੀ ਕਮੀ ਦੇ ਨਾਲ 23 points ਦੇ ਉੱਤੇ ਉਹਨਾਂ ਦੀ ਜਿਹੜੀ ਮਕਬੂਲੀਅਤ ਦੇਖੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਦੀ ਮਕਬੂਲੀਅਤ 10 points ਦੇ ਉੱਤੇ ਹੈ, ਪਰ ਉਸ ਦੇ ਵਿੱਚ 2 points ਦਾ ਇਜ਼ਾਫਾ ਹੋਇਆ, 8 to 10 ਗਈ ਹੈ। ਐਂਗਸ ਟੇਲਰ ਜਿਹੜੇ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਲਿਬਰਲ ਨੈਸ਼ਨਲ ਗੱਠਜੋੜ ਦੇ, ਉਹਨਾਂ ਦੀ ਮਕਬੂਲੀਅਤ 3 points ਦੀ ਗਿਰਾਵਟ ਹੋਈ ਔਰ ਉਹ 6 points ਦੇ ਉੱਤੇ ਨੇ। ਇਸ ਤਰੀਕੇ ਦੇ ਨਾਲ 1000 voters ਤੋਂ ਪਿਛਲੇ ਸੋਮਵਾਰ ਤੋਂ ਸ਼ੁੱਕਰਵਾਰ ਦੇ ਦਰਮਿਆਨ ਪੁੱਛੇ ਗਏ ਅਲੱਗ ਅਲੱਗ ਸਵਾਲਾਂ, ਉਦੋਂ ਜਦੋਂ ਕਿ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੋਇਆ ਸੀ, ਹੁਣ 15 ਸਾਲ ਦੇ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ ਵਿਆਜ ਦਰਾਂ ਆਸਟ੍ਰੇਲੀਆ 'ਚ 4.6% ਨੇ ਅਜਿਹੇ ਸਮੇਂ ਦੇ ਵਿੱਚ, ਇਹ ਸਰਵੇਖਣ ਕੀਤਾ ਗਿਆ ਸੀ। ਔਰ ਇਸੇ ਕਰਕੇ ਜਿਮ ਚਾਮਸ ਸੀ ਜਿਹੜੇ ਕਿ ਫੈਡਰਲ ਟ੍ਰੈਜਰ ਨੇ, ਉਹਨਾਂ ਨੂੰ ਬਹੁਤ ਸਾਰੇ ਲੋਕ ਜ਼ਿੰਮੇਦਾਰ ਮੰਨਦੇ ਨੇ ਕਿ ਵਿਆਜ ਦਰਾਂ ਉਹਨਾਂ ਦੇ ਕਰਕੇ ਵੱਧ ਰਹੀਆਂ ਨੇ, ਕਿਉਂਕਿ RBI ਜਿਹੜਾ ਉਹ ਕਹਿੰਦਾ ਹੈ ਕਿ ਮਹਿੰਗਾਈ ਵੱਧਦੀ ਹੈ ਇਸ ਕਰਕੇ ਅਸੀਂ ਵਿਆਜ ਦਰਾਂ ਵਧਾਉਂਦੇ ਹਾਂ। ਤੇ ਮਹਿੰਗਾਈ ਕੰਟਰੋਲ ਕਰਨਾ ਖਜ਼ਾਨਾ ਮੰਤਰੀ ਦਾ ਕੰਮ ਹੈ। ਇਸ ਕਰਕੇ ਹੁਣ ਬਹੁਤ ਸਾਰੇ ਲੋਕ ਜਿਮ ਚਾਮਸ ਨੂੰ ਹੀ ਜ਼ਿੰਮੇਦਾਰ ਮੰਨਦੇ ਨੇ। ਐਂਥਨੀ ਐਲਬਨੀ ਸਰਕਾਰ ਦੀਆਂ ਰਣਨੀਤੀਆਂ ਦੇ ਉੱਤੇ ਵਰਦੇ ਨੇ। ਵੋਟਰਾਂ ਨੇ ਇਸ ਸਰਵੇਖਣ ਦੇ ਵਿੱਚ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਇਕਨੋਮਿਕ ਮੈਨੇਜਮੈਂਟ ਕੀਤੀ ਹੈ, ਜਿਹੜੀ ਆਰਥਿਕ ਤੌਰ ਦੇ ਉੱਤੇ ਇੱਕ ਬੰਦੋਬਸਤ ਕੀਤੇ ਨੇ, ਉਹ ਕੋਈ ਬਹੁਤੇ ਵਧੀਆ ਨਹੀਂ ਨੇ। ਇਸੇ ਕਰਕੇ ਵਨ ਨੇਸ਼ਨ ਦੇ ਪ੍ਰਾਇਮਰੀ ਵੋਟ ਬੈਂਕ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਲੇਬਰ ਦਾ ਪ੍ਰਾਇਮਰੀ ਵੋਟ ਬੈਂਕ ਇਸ ਵਕਤ 28% ਤੇ ਹੈ, ਇਸ ਇੱਕ ਸਰਵੇਖਣ ਦੇ ਮੁਤਾਬਕ। ਇਹ ਸਾਰੇ ਆਸਟ੍ਰੇਲੀਆ ਦੀ ਗੱਲ ਨਹੀਂ ਕਰ ਰਹੇ ਹਾਂ, ਸੋ ਤੁਹਾਨੂੰ ਆਪਣਾ ਮਨ ਬਣਾਉਣ ਜਾਂ ਬਦਲਣ ਦੀ ਲੋੜ ਨਹੀਂ ਹੈ। ਸਰਵੇਖਣਾਂ ਦੇ ਆਧਾਰ ਦੇ ਉੱਤੇ ਸਿਰਫ ਖਬਰਾਂ ਹੁੰਦੀਆਂ ਨੇ, ਖਬਰਾਂ ਦੀ ਤਰ੍ਹਾਂ ਇਹਨਾਂ ਨੂੰ ਸੁਣ ਕੇ ਲਿਆ ਜਾਵੇ। ਵਨ ਨੇਸ਼ਨ ਪਾਰਟੀ ਦਾ ਵੋਟ ਬੈਂਕ 1% ਵਧਿਆ, 29% ਹੈ, ਲੇਬਰ ਨਾਲੋਂ 1 ਪੁਆਇੰਟ ਅੱਗੇ ਹੈ। ਗੱਠਜੋੜ 21% ਦੇ ਉੱਤੇ ਹੈ। 2 ਪ੍ਰੈਫਰਡ ਪਾਰਟੀ ਬੇਸਿਸ ਦੇ ਵਿੱਚ ਲੇਬਰ ਹਾਲੇ ਵੀ ਲੀਡ ਕਰ ਰਹੀ ਹੈ ਕਿ ਜੇ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ, ਵਨ ਨੇਸ਼ਨ ਨੂੰ ਬਣਦਾ ਦੇਖਣਾ ਚਾਹੁੰਦੇ ਨੇ ਲੋਕੀ ਸਰਕਾਰ ਜਾਂ ਲੇਬਰ, ਤਾਂ 52% ਹਾਲੇ ਵੀ ਲੇਬਰ ਲੋਕ ਹੀ ਚਾਹੁੰਦੇ ਨੇ, 48% ਕਿਸੇ ਹੋਰ ਪਾਰਟੀ ਨੂੰ ਤਵੱਜੋ ਦੇਣਾ ਚਾਹੁੰਦੇ ਨੇ, ਉਸ ਦੇ ਵਿੱਚ ਵਨ ਨੇਸ਼ਨ ਜਾਂ ਗੱਠਜੋੜ ਦਾ ਨਾਮ ਨਹੀਂ ਹੈ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਰਵੇਖਣ ਰੈੱਡ ਬ੍ਰਿਜ ਐਕਸੈਂਟ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੀ ਤਰਫ ਤੋਂ ਕਰਵਾਏ ਜਾਂਦੇ ਨੇ। ਖੈਰ ਉਧਰ ਸਰਕਾਰ ਦੀ ਤਰਫ ਤੋਂ ਇੱਕ ਕੰਮ ਤਾਂ ਵਧੀਆ ਕੀਤਾ ਗਿਆ ਅਲੱਗ ਅਲੱਗ ਸੂਬਿਆਂ ਦੇ ਵਿੱਚ, ਕਿ ਤੰਬਾਕੂ ਸੇਲਸ ਜਿਹੜੀ ਹੈ ਉਸ ਨੂੰ ਕੰਟਰੋਲ ਕਰਨ ਦੇ ਲਈ। ਇੱਕ ਵਾਰ ਜਿੱਥੇ ਵਨ ਨੇਸ਼ਨ ਪਾਰਟੀ ਕਹਿ ਰਹੀ ਸੀ ਕਿ ਜਿਹੜੀ ਲੀਗਲ ਟਬੈਕੋ ਹੈ ਉਸ ਦੇ ਵਿੱਚ ਐਕਸਾਈਜ਼ ਘੱਟ ਕਰ ਦਿੱਤੀ ਜਾਵੇ ਤਾਂ ਕਿ ਲੀਗਲ ਟਬੈਕੋ ਜਿਹੜੀ ਉਹ ਵੱਧ ਵਿਕ ਸਕੇ, ਹੁਣ ਜਿੱਥੇ ਲੇਬਰ ਪਾਰਟੀ ਦੀ ਸਰਕਾਰ ਨਹੀਂ ਵੀ ਹੈ ਉੱਥੇ ਵੀ ਇਹ ਨਿਯਮ ਕੰਮ ਕਰ ਰਹੇ ਨੇ ਕਿ ਬਗੈਰ ਐਕਸਾਈਜ਼ ਡਿਊਟੀ ਘੱਟ ਕੀਤਿਆਂ, ਯਾਨੀ ਕਿ ਸਿਗਰਟਾਂ ਦੇ ਰੇਟ ਘੱਟ ਕੀਤਿਆਂ, ਗੈਰ ਕਾਨੂੰਨੀ ਸਿਗਰਟ ਨੂੰ ਠੱਲ ਪਾਈ ਜਾ ਰਹੀ ਹੈ। ਪਤਾ ਇਹ ਚੱਲਿਆ ਕਿ ਕੁਇਨਜ਼ਲੈਂਡ ਦੇ ਵਿੱਚ ਲੀਗਲ ਟਬੈਕੋ ਦੀ ਜਿਹੜੀ ਸੇਲਸ ਆ ਉਹ 55% ਵਧੀ ਆ, ਔਰ ਇਲੀਗਲ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਕੰਟਰੋਲ ਜਾਂ ਉਹਨਾਂ ਦੇ ਉੱਤੇ ਉਹਨਾਂ ਦੇ ਖਿਲਾਫ ਜਿਹੜੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹ ਵਧੀਆਂ ਨੇ। ਇਸੇ ਦੇ ਡਰ ਤੋਂ ਦੁਕਾਨਾਂ ਨੇ, ਅਲੱਗ ਅਲੱਗ ਫਿਊਲ ਸਟੇਸ਼ਨ ਨੇ, ਅਲੱਗ ਅਲੱਗ ਟਬੈਕੋ ਸਟੋਰਸ ਨੇ, ਅਲੱਗ ਅਲੱਗ ਕਨਵੀਨੀਅੰਸ ਸਟੋਰਸ ਨੇ, ਇਹ ਜਿਹੜੀਆਂ ਇਲੀਗਲ ਟਬੈਕੋਸ ਨੇ, ਗੈਰ ਕਾਨੂੰਨੀ ਤੰਬਾਕੂ ਹੈ ਜਿਹੜਾ, ਉਸ ਨੂੰ ਵੇਚਣਾ ਲਗਭਗ ਖਤਮ ਕਰ ਦਿੱਤਾ ਜਾਂ ਘੱਟ ਕਰ ਦਿੱਤਾ। ਕੁਟਲਾਈਨ ਨਾਮ ਦੇ ਅਦਾਰੇ ਦੇ ਮੁਤਾਬਕ ਦੱਸਿਆ ਗਿਆ ਹੈ ਕਿ 55% ਸੇਲਸ ਦੇ ਵਿੱਚ ਇਜ਼ਾਫਾ ਸਿਰਫ ਕਾਨੂੰਨ ਤੌਰ ਦੇ ਉੱਤੇ ਵਿਕਣ ਵਾਲੀ ਸਿਗਰਟਾਂ ਦੇ ਵਿੱਚ ਹੋਇਆ, ਜਿਸ ਦਾ ਮਤਲਬ ਇਹ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਲੋਕਾਂ ਦੇ ਲਈ ਮਜਬੂਰੀ ਹੈ, ਚਾਹੇ ਮਹਿੰਗੀ ਉਹ ਕਿਉਂ ਨਾ ਹੋਵੇ। ਤੰਬਾਕੂ ਤੇ ਈ ਸਿਗਰਟ ਕਮਿਸ਼ਨਰ ਦਾ ਇਹ ਮੰਨਣਾ ਹੈ ਕਿ ਗੈਰ ਕਾਨੂੰਨੀ ਸਿਗਰਟ ਹੈ ਜਿਹੜੀ ਉਹ ਸਿਹਤ ਦੇ ਲਈ ਵੀ ਨੁਕਸਾਨਦੇਹ ਤੇ ਸਰਕਾਰੀ ਖਜ਼ਾਨੇ ਦੇ ਲਈ ਵੀ। ਕੁਇਨਜ਼ਲੈਂਡ ਦੇ ਵਿੱਚ ਇਲੀਗਲ ਸਿਗਰਟਸ ਦੇ ਖਿਲਾਫ ਕਾਫੀ ਇੰਟੈਂਸ ਕਾਰਵਾਈਆਂ ਕੀਤੀਆਂ ਗਈਆਂ ਨੇ। ਪਤਾ ਇਹ ਚੱਲਿਆ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ GST ਜਾਂ ਹੋਰ ਜਿੰਨਾ ਵੀ ਜਿਹੜਾ ਸੂਬਾਈ ਖਰਚ ਹੈ ਉਸ ਨੂੰ ਨੁਕਸਾਨ ਕਿਵੇਂ ਪਹੁੰਚਦਾ ਹੈ, ਨਿਕੋਟਿਨ ਪਾਊਚ ਜਾਂ ਵੇਪਸ ਜਿਹੜੇ ਨੇ ਉਹ $99 ਮਿਲੀਅਨ ਤੱਕ ਦਾ ਟਬੈਕੋ ਐਕਸਾਈਜ਼ ਇਕੱਠਾ ਕਰਕੇ ਦੇਣਗੇ ਸੂਬਾਈ ਖਜ਼ਾਨੇ ਦੇ ਵਿੱਚ। ਇਸ ਤੋਂ ਇਲਾਵਾ ਐਡੀਸ਼ਨਲ ਤੰਬਾਕੂ ਐਕਸਾਈਜ਼ ਰੈਵਨਿਊ ਹੈ ਜਿਹੜਾ ਉਸ ਦੇ ਨਾਲ $11 ਮਿਲੀਅਨ ਦਾ ਅਲੱਗ ਤੋਂ, ਸੋ ਲਗਭਗ ਜਿਹੜਾ ਤੁਸੀਂ $100 ਮਿਲੀਅਨ ਮੰਨ ਕੇ ਚੱਲੋ ਕਿ ਸਿਰਫ ਕੁਇਨਜ਼ਲੈਂਡ ਸਟੇਟ ਹੀ ਕਮਾ ਕੇ ਦੇਗੀ ਜੇ ਇਹ ਲੀਗਲ ਤਰੀਕੇ ਦੇ ਨਾਲ ਜਿਹੜੀ ਸਿਗਰਟ ਆ ਉਹ ਵਿਕਣੀ ਜਾਰੀ ਰਹਿੰਦੀ ਹੈ, ਤਾਂ ਇੱਥੇ ਸਰਕਾਰ ਜਿਹੜੀ ਇਲੀਗਲ ਸਿਗਰਟ ਦੇ ਖਿਲਾਫ਼ ਕਾਰਵਾਈ ਕਰਦੀ ਹੈ। ਅਜਿਹੇ ਦੇ ਵਿੱਚ ਲੇਬਰ ਪਾਰਟੀ ਪਹਿਲਾਂ ਹੀ ਇਹ ਗੱਲ ਕਹਿ ਚੁੱਕੀ ਹੈ ਕਿ ਐਕਸਾਈਜ਼ ਨੂੰ ਘੱਟ ਕਰਕੇ ਅਸੀਂ ਸਿਗਰਟਾਂ ਦੀ ਸੇਲ ਹੋਰ ਨਹੀਂ ਵਧਾਉਣਾ ਚਾਹੁੰਦੇ, ਕਿਉਂਕਿ ਐਕਸਾਈਜ਼ ਘੱਟ ਹੋਏਗੀ ਤੇ ਲੀਗਲ ਸਿਗਰਟਾਂ ਵੀ ਸਸਤੀਆਂ ਹੋਣਗੀਆਂ। ਵਨ ਨੇਸ਼ਨ ਦਾ ਇਹ ਤਰਕ ਹੈ ਕਿ ਜਦੋਂ ਇਲੀਗਲ ਸਿਗਰਟਾਂ ਦੇ ਮੁਕਾਬਲੇ ਲੀਗਲ ਸਿਗਰਟਾਂ ਦੀ ਕੀਮਤਾਂ ਆ ਜਾਣਗੀਆਂ ਤਾਂ ਲੋਕੀ ਇਲੀਗਲ ਸਿਗਰਟਾਂ ਨੂੰ ਕਿਉਂ ਖਰੀਦਣਗੇ। ਸਰਕਾਰ ਦਾ ਇਹ ਤਰਕ ਹੈ ਕਿ ਏਦਾਂ ਕਰਕੇ ਤਾਂ ਤੁਸੀਂ ਦੋਵੇਂ ਪਾਸਿਓਂ ਦੀ ਸੇਲ ਜਿਹੜੀ ਉਹ ਵਧਾ ਦੇਵੋਗੇ। ਕੰਮ ਅਸਲ ਦੇ ਵਿੱਚ ਇਹ ਕਰਨਾ ਚਾਹੀਦਾ ਹੈ ਕਿ ਇਲੀਗਲ ਸਿਗਰਟਸ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਉਹਨਾਂ ਨੂੰ ਰੋਕਣਾ ਚਾਹੀਦਾ, ਨਾ ਕਿ ਲੀਗਲ ਸਿਗਰਟਸ ਦੇ ਵੀ ਰੇਟ ਘਟਾ ਦਿੱਤੇ ਜਾਣ। ਉਧਰ ਦੂਸਰੇ ਪਾਸੇ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਮੇਅਰ ਦੀ ਤਾਕਤ ਕੀ ਹੁੰਦੀ ਹੈ ਇਸ ਖਬਰ ਤੋਂ ਤੁਹਾਨੂੰ ਅੰਦਾਜ਼ਾ ਲੱਗੇਗਾ। ਜਦੋਂ ਇੱਕ ਮੇਅਰ ਦੇ ਖਿਲਾਫ ਪੂਰੀ ਦੀ ਪੂਰੀ ਸੱਤਾਧਾਰੀ ਧਿਰ, ਪੂਰੀ ਦੀ ਪੂਰੀ ਸੂਬੇ ਦੀ ਵਿਰੋਧੀ ਧਿਰ ਡਟ ਕੇ ਖੜੀ ਹੋ ਜਾਵੇ, ਫੇਰ ਵੀ ਮੇਅਰ ਦਾ ਇੱਕ ਮਾਮੂਲੀ ਜਿਹਾ ਪ੍ਰੋਜੈਕਟ ਜਿਸਨੂੰ ਆਮ ਲੋਕ ਵੀ ਮਨਾ ਕਰ ਰਹੇ ਨੇ ਕਿ ਨਾ ਕਰੋ ਨਾ ਕਰੋ ਬੀਬੀ ਜੀ, ਐਵੇਂ ਇਮਾਰਤਾਂ ਢਾ ਕੇ ਪੱਧਰਾ ਮੈਦਾਨ ਨਾ ਕਰੋ। NSW ਦੀ ਅਪੋਜੀਸ਼ਨ ਨੇ ਵੀ ਹੁਣ NSW ਦੀ ਸਰਕਾਰ, ਕ੍ਰਿਸਮਿਸ ਦੀ ਜਿਹੜੀ ਲੇਬਰ ਪਾਰਟੀ ਦੀ ਸਰਕਾਰ ਹੈ ਉਸਨੂੰ ਹਮਾਇਤ ਦਿੱਤੀ ਹੈ, ਤੇ ਜਿਹੜੀ ਸਿਡਨੀ ਕੌਂਸਲ ਹੈ ਉਸ ਦੀ ਮੇਅਰ ਕਲੋਵਰ ਮੁਰੇ ਦੇ ਟਾਊਨ ਹਾਲ ਸਕੁਅਰ ਵਾਲੇ ਪ੍ਰੋਜੈਕਟ ਦੇ ਖਿਲਾਫ ਖੜੀ ਹੋਈ ਹੈ। ਪਲੈਨਿੰਗ ਮਿਨਿਸਟਰ ਪੌਲ ਸਕਲੀ ਦੇ ਕੋਲ ਪਹਿਲਾਂ ਹੀ ਇਹ ਮਾਮਲਾ ਜਾ ਚੁੱਕਿਆ। ਉਹਨਾਂ ਨੇ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਇੱਕ ਅਲੱਗ ਪੜਤਾਲ ਕਰਵਾਈ ਸੀ। ਫਿਲਹਾਲ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਸਿਡਨੀ ਸਕੁਅਰ ਹੈ, ਜਿਹਨੂੰ ਕਿਹਾ ਜਾ ਰਿਹਾ ਹੈ ਕਿ ਪੁਰਾਣੀਆਂ ਇਮਾਰਤਾਂ ਢਾ ਦਿੱਤੀਆਂ ਜਾਣਗੀਆਂ, ਲਗਭਗ 4500 ਸਕੁਅਰ ਮੀਟਰ ਦਾ ਇੱਕ ਪਲਾਜ਼ਾ ਹੈ ਜਿਹੜਾ ਉਹ ਢਾ ਦਿੱਤਾ ਜਾਏਗਾ। ਤੇ ਇਸ ਪ੍ਰੋਜੈਕਟ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਲਗਭਗ $94 million ਖਰਚ ਆਉਣਾ, ਪਹਿਲਾਂ $150 million ਕਿਹਾ ਜਾ ਰਿਹਾ ਸੀ। ਪਰ ਇੱਕ ਚਿੱਠੀ ਜਿਹੜੀ ਪਾਈ ਗਈ ਹੈ ਵਿਰੋਧੀ ਧਿਰ ਦੇ ਨੇਤਾ ਕੈਲੀ ਸੋਲੇਨ ਦੀ ਤਰਫ ਤੋਂ, ਉਹ ਚ ਇਹ ਹੈ ਕਿ ਹੁਣ ਏਦਾਂ ਕਿਉਂ ਕਿਹਾ ਜਾ ਰਿਹਾ, ਪਹਿਲਾਂ ਕਹਿ ਰਹੇ ਸੀ ਕਿ $150 million ਦਾ ਪ੍ਰੋਜੈਕਟ ਹੈ, ਹੁਣ ਸਿਡਨੀ ਦੀ ਕੌਂਸਲ ਕਹਿ ਰਹੀ ਹੈ $94 million ਦਾ ਪ੍ਰੋਜੈਕਟ ਹੈ। ਰਕਮ ਘਟਾ ਕੇ ਕੀ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਪ੍ਰੋਜੈਕਟ ਬਹੁਤ ਵਧੀਆ? ਉਹਨਾਂ ਕਿਹਾ ਕਿ ਸਿਡਨੀ ਇੱਕ ਵਰਲਡ ਕਲਾਸ ਗਲੋਬਲ ਸਿਟੀ ਹੈ, ਜੇਕਰ ਇਸ ਕਿਸਮ ਦੇ ਨਾਲ ਟਾਊਨ ਹਾਲ ਸਕੁਅਰ ਨੂੰ ਢਾ ਕੇ ਉਸਦੇ ਸਾਹਮਣੇ ਜਿਹੜੀਆਂ ਇਮਾਰਤਾਂ ਨੂੰ ਖਤਮ ਕਰਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਗਿਆ ਤਾਂ ਉਸਦੇ ਨਾਲ ਉੱਥੇ ਧਰਨੇ ਮੁਜ਼ਾਹਰੇ ਜਿਹੜੇ ਨੇ ਉਹ ਆਮ ਹੋਣ ਲੱਗ ਪੈਣਗੇ, ਬੇਘਰ ਲੋਕ ਜਿਹੜੇ ਨੇ ਉੱਥੇ ਬੈਠੇ ਰਹਿਣਗੇ। ਔਰ ਸ਼ਹਿਰ ਦੇ ਠੀਕ ਵਿਚਕਾਰ ਇੱਕ ਐਸੀ ਥਾਂ ਬਣਾ ਕੇ ਤੁਸੀਂ ਸਾਬਤ ਕੀ ਕਰੋਗੇ? ਵਰਲਡ ਕਲਾਸ ਸਿਟੀ ਦਾ ਇੱਕ ਜਿਹੜਾ ਰੁਤਬਾ ਹੈ ਉਹੀ ਖਤਮ ਹੋਏਗਾ। ਇਹ ਜ਼ਰੂਰੀ ਹੈ ਕਿ ਇੱਥੇ ਬਿਜ਼ਨਸ ਹੋਰ ਵਧਾਇਆ ਜਾਵੇ, ਉਸ ਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ? ਸਾਰੇ ਦੇ ਸਾਰੇ ਬਿਜ਼ਨਸ ਜਿਹੜੇ ਨੇ ਉਹ ਇਸ ਦੇ ਖਿਲਾਫ ਨੇ। ਜਿਹੜੀ ਮੈਟਰੋ ਹੈ ਜਾਂ ਹੋਰ ਲਾਈਟ ਰੇਲ ਹੈ, ਉਹ ਸਾਰੀਆਂ ਸੇਵਾਵਾਂ ਇਸ ਦੇ ਕਰਕੇ ਚੱਲ ਰਹੀਆਂ ਨੇ, ਤੇ ਤੁਸੀਂ ਹੁਣ ਬਿਜ਼ਨਸ ਖਤਮ ਕਰਕੇ ਇੱਕ ਪੱਧਰਾ ਮੈਦਾਨ ਬਣਾ ਕੇ ਔਰ ਟੈਕਸਪੇਅਰ ਦੇ ਜੇਬ ਦੇ ਪੈਸੇ ਨੂੰ ਫਜ਼ੂਲ ਖਰਚ ਕਰਕੇ ਕਿਸ ਤਰੀਕੇ ਦੇ ਨਾਲ ਇਹ ਸਾਬਤ ਕਰ ਰਹੇ ਹੋ ਕਿ ਇੱਕ ਤਰੱਕੀ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ? ਵੈਸੇ ਹੁਣ ਤੱਕ ਤਾਂ ਇਸ ਦਾ ਖਾਸਾ ਵਾਦ ਵਿਰੋਧ ਹੋ ਰਿਹਾ ਹੈ। ਉੱਥੇ ਕੱਲ ਦੇ ਦਿਨ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਪੀ ਪਲੇਟਰ ਜਿਹੜਾ ਹੈ, ਜਿਸਨੇ ਨਿਊ ਕਾਸਲ ਦੇ ਵਿੱਚ ਇੱਕ ਸੜਕੀ ਹਾਦਸੇ ਨੂੰ ਅੰਜਾਮ ਦਿੱਤਾ ਸੀ, ਉਸ ਦੀ ਹੁਣ ਬੇਲ ਯਾਨੀ ਕਿ ਜ਼ਮਾਨਤ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਇੱਕ 5 ਸਾਲ ਦੀ ਛੋਟੀ ਬੱਚੀ ਜਿਹੜੀ ਕਿ ਕੌਮਾ ਦੇ ਵਿੱਚ ਚਲੀ ਗਈ ਹੈ ਇਸ ਸੜਕੀ ਹਾਦਸੇ 'ਚ, ਇਸ ਪੀ ਪਲੇਟਰ ਦੇ ਗਲਤ ਤਰੀਕੇ ਦੇ ਨਾਲ ਕਾਰ ਚਲਾਉਣ ਦੀ ਵਜ੍ਹਾ ਦੇ ਚੱਲਦੇ, ਤੇ 9 ਸਾਲ ਦਾ ਇੱਕ ਹੋਰ ਬੱਚਾ ਜਿਹੜਾ ਉਹ ਵੀ ਜ਼ਖਮੀ ਕਰ ਦਿੱਤਾ ਗਿਆ ਸੀ। ਅਸਲ ਦੇ ਵਿੱਚ ਕੱਲ ਦੇ ਦਿਨ ਨਿਊ ਕਾਸਲ ਦੇ ਵਿੱਚ ਇੱਕ ਕਿਸਮ ਦੇ ਨਾਲ ਜਸ਼ਨ ਦੇ ਮਾਹੌਲ ਮੰਨ ਰਹੇ ਸੀ, ਹਾਲਾਂਕਿ ਇੱਕ ਪੁਆਇੰਟ ਤੋਂ ਨਿਊ ਕਾਸਲ ਨਾਈਟਸ ਜਿਹੜੀ ਸੀ ਉਹ ਰਹਿ ਗਈ ਰੂਸਟਰ ਦੇ ਮੁਕਾਬਲੇ, ਜਿਹੜਾ NRL ਦਾ ਗ੍ਰੈਂਡ ਫਿਨਾਲੇ ਆ ਉਹ ਜਿੱਤਣ ਤੋਂ। ਪਰ ਇਹ ਸ਼ਨੀਵਾਰ ਦੀ ਸਵੇਰ ਇੱਕ ਬਹੁਤ ਮਹੱਤਵਪੂਰਨ ਜਿਹੜਾ ਨਿਊ ਕਾਸਲ ਦਾ ਇੱਕ ਵੱਡਾ ਇਲਾਕਾ ਸੀਗਾ ਉੱਥੇ ਇਹ ਹਾਦਸਾ ਵਾਪਰਦਾ। ਇੱਕ ਕਾਰ ਤੇਜ਼ ਰਫਤਾਰ ਤਰੀਕੇ ਦੇ ਨਾਲ ਚੱਲਦੀ ਹੈ ਜਦੋਂ ਇਹ ਬੱਚੇ ਜਾਂ ਕੁਝ ਹੋਰ ਫੈਨਸ ਨੇ ਜਿਹੜੇ ਨਿਊ ਕਾਸਲ ਨਾਈਟ ਟੀਮ ਦੇ ਰਗਬੀ ਟੀਮ ਦੇ ਉਹ ਸੜਕਾਂ ਤੋਂ ਤੁਰੇ ਫਿਰੇ ਜਾਂਦੇ ਸੀ। 6 ਲੋਕ ਜਿਹੜੇ ਨੇ ਉਹ ਜੌਨ ਹੰਟਰ ਹਸਪਤਾਲ ਚ ਭੇਜੇ ਗਏ ਨੇ, ਹਾਲਾਂਕਿ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ, ਪਰ ਇਸ ਕਾਰ ਦੀ ਲਪੇਟ ਦੇ ਵਿੱਚ ਆਉਣ ਦੇ ਚੱਲਦਿਆਂ ਇੱਕ 5 ਸਾਲ ਦੀ ਛੋਟੀ ਬੱਚੀ ਉਹ ਬਹੁਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭੇਜੀ ਗਈ ਹੈ। ਉਹ ਕੌਮਾ ਦੇ ਵਿੱਚ ਇਸ ਵਕਤ ਬੇਹੋਸ਼ੀ ਦੀ ਬੇਸੁੱਧ ਪਈ ਹੈ। ਔਰ ਸ਼੍ਰੀਲੰਕਾਈ ਮੂਲ ਦੀ ਦੱਸੀ ਗਈ ਇਹ ਬੱਚੀ ਹੈ ਇੰਡਿਕਾ ਬਾਂਬਰਿਕ ਸਮਰਾ ਸਿੰਘ, ਜਿਸ ਨੂੰ ਕਿ ਅਸਲੀ ਨਾਗਰਿਕ ਹੈ, ਪਰ ਇਸ ਨੂੰ ਹਸਪਤਾਲ ਦੇ ਵਿੱਚ ਹੀ ਫਿਲਹਾਲ ਭਰਤੀ ਕੀਤਾ ਗਿਆ। ਉਧਰ ਇਸ ਵਿਅਕਤੀ ਜਿਸਦਾ ਫਿਲਹਾਲ ਕਾਨੂੰਨੀ ਕਾਰਨਾਂ ਕਰਕੇ ਨਾਮ ਨਹੀਂ ਦੱਸਿਆ ਗਿਆ, ਉਸ ਨੂੰ ਵੱਧ ਤੋਂ ਵੱਧ 7 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਜਾ ਸਕਦੀ ਹੈ। 15 ਅਕਤੂਬਰ ਨੂੰ ਉਸਨੂੰ ਨਿਊ ਕਾਸਲ ਦੀ ਹੀ ਲੋਕਲ ਕੋਰਟ ਦੇ ਵਿੱਚ ਫਿਰ ਤੋਂ ਪੇਸ਼ ਕੀਤਾ ਜਾਏਗਾ। ਖੇਡ ਜਗਤ ਦੀ ਜਦੋਂ ਗੱਲ ਸਾਹਮਣੇ ਆਉਂਦੀ ਹੋਵੇ ਤਾਂ ਰਗਬੀ ਦਾ ਇਹ ਫਿਨਾਲੇ ਜਿਹੜਾ ਇਹ ਰੂਸਟਰਸ ਦੀ ਤਰਫ ਤੋਂ ਜਿੱਤ ਲਿਆ ਗਿਆ। ਦੱਸ ਦਈਏ ਗਈ ਹੈ ਕਿ ਰੂਸਟਰਸ ਨੇ 19 ਪੁਆਇੰਟ ਹਾਸਲ ਕੀਤੇ ਕੱਲ ਦੇ ਮੈਚ, ਨਾਈਟਸ ਨੇ 18 ਪੁਆਇੰਟਸ ਹਾਸਲ ਕੀਤੇ ਆਸਟ੍ਰੇਲੀਆ ਸਟੇਡੀਅਮ ਦੇ ਵਿੱਚ ਸਿਡਨੀ ਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ। ਨਾਈਟਸ ਬੜੇ ਚਿਰ ਦੇ ਬਾਅਦ ਜਾਂ ਕਾਫੀ ਇੱਕ ਸੰਘਰਸ਼ ਤੋਂ ਬਾਅਦ ਇਸ ਫਿਨਾਲੇ ਦੇ ਵਿੱਚ ਪਹੁੰਚੀ ਸੀ। ਔਰ ਪਿਛਲੇ ਹਫਤੇ ਪਿਛਲੇ ਵੀਕਐਂਡ ਦੇ ਦਰਮਿਆਨ ਪੈਂਦਿਤ ਪੈਂਥਰਸ ਦੀ ਟੀਮ ਨੂੰ ਹਰਾ ਕੇ ਜਾਂ ਜਿਸ ਮੈਚ ਦੇ ਵਿੱਚ ਨੈਥਨ ਕਲੇਰੀ ਦੇ ਗਿੱਟੇ ਦੇ ਵਿੱਚ ਸੱਟ ਲੱਗੀ ਸੀ, ਉਸ ਮੈਚ ਦੇ ਵਿੱਚ ਉਹਨਾਂ ਨੂੰ ਮਾਤ ਦੇ ਕੇ ਤੇ ਫਿਰ ਫਾਈਨਲ 'ਚ ਪਹੁੰਚਣਾ ਨਿਊ ਕਾਸਲ ਨਾਈਟਸ ਦੇ ਲਈ ਇੱਕ ਵੱਡੀ ਗੱਲ ਸੀ, ਕਿਉਂਕਿ ਪੈਂਦਿਤ ਪੈਂਥਰ ਹੀ ਇਸ ਟੂਰਨਾਮੈਂਟ ਦੀ ਪ੍ਰਮੁੱਖ ਦਾਅਵੇਦਾਰ ਜੇਤੂ ਟੀਮ ਜਿਹੜੀ ਉਹ ਮੰਨੀ ਜਾ ਰਹੀ ਸੀ। ਉੱਥੇ ਹੀ ਏਸ਼ੀਆਈ ਖੇਡਾਂ ਦੀ ਵੀ ਗੱਲ ਕਰ ਲਈਏ ਤੇ ਏਸ਼ੀਆਈ ਖੇਡਾਂ ਜਿਹੜੀਆਂ ਨੇ ਹੁਣ ਖਤਮ ਹੋ ਗਈਆਂ। ਆਈਚੀ ਨਾਗੋਆ ਏਸ਼ੀਆਈ ਖੇਡਾਂ ਐਤਵਾਰ ਦੇ ਦਿਨ ਸ਼ਾਨਦਾਰ ਸਮਾਗਮ ਦੇ ਨਾਲ ਮੁਕੰਮਲ ਹੋਈਆਂ। ਸਮਾਗਮ ਦੇ ਵਿੱਚ ਰੋਸ਼ਨੀਆਂ ਤੇ ਸੰਗੀਤ ਦੇ ਨਾਲ ਜੁੜਿਆ ਹੋਇਆ ਇੱਕ ਜਾਪਾਨ ਦੇ ਸੱਭਿਆਚਾਰ ਨੂੰ ਦਿਖਾਉਂਦਾ ਇੱਕ ਸ਼ੋਅ ਵੀ ਪ੍ਰਦਰਸ਼ਿਤ ਕੀਤਾ ਗਿਆ। 2 ਹਫ਼ਤੇ ਤੋਂ ਵੀ ਵੱਧ ਸਮੇਂ ਤੱਕ ਚੱਲੇ ਸਖ਼ਤ ਮੁਕਾਬਲਿਆਂ 'ਚ ਘੱਟੋ ਘੱਟ 50 ਵਿਸ਼ਵ ਰਿਕਾਰਡ ਬਣੇ ਔਰ 350 ਤੋਂ ਵਧੇਰੇ ਰਿਕਾਰਡ ਬਣੇ ਨੇ। ਏਸ਼ੀਆਈ ਰਿਕਾਰਡ ਮਿਜ਼ੂਹੋ ਪਾਰਕ ਦੇ ਵਿੱਚ ਐਥਲੈਟਿਕ ਸਟੇਡੀਅਮ ਦੇ ਅੰਦਰ ਲਗਭਗ 1.5 ਘੰਟੇ ਦਾ ਇਹ ਕਲੋਜ਼ਿੰਗ ਸੈਰੇਮਨੀ ਦਾ ਸਮਾਗਮ ਆਯੋਜਿਤ ਕੀਤਾ ਗਿਆ। 45 ਮੁਲਕਾਂ ਦੇ ਅਥਲੀਟਸ ਸ਼ਾਮਲ ਹੋਏ। ਵਨ ਏਸ਼ੀਆ ਥੀਮ ਦੇ ਉੱਤੇ ਆਧਾਰਿਤ ਇਹਨਾਂ ਖੇਡਾਂ ਦੇ ਵਿੱਚ ਸੋਨ ਤਗਮੇ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਨਿਸ਼ਾਨੇਬਾਜ਼ ਭਾਰਤੀ ਜਿਹੜੀ ਨਿਸ਼ਾਨੇਬਾਜ਼ ਸੀ ਨੀਰੂ ਟਾਂਡਾ, ਉਹਨਾਂ ਨੇ ਭਾਰਤੀ ਦਸਤੇ ਦੀ ਝੰਡਾ ਬਰਦਾਰ ਬਣ ਕੇ ਅਗਵਾਈ ਕੀਤੀ। ਵੈਸੇ ਅਲੱਗ ਅਲੱਗ ਦੇਸ਼ ਜਿਹੜੇ ਸੀ ਇੱਥੇ ਸ਼ਾਮਲ ਰਹੇ। ਇਸ ਮੌਕੇ ਜਾਪਾਨ ਦਾ ਸ਼ਹਿਜ਼ਾਦਾ ਕਿਸ਼ਿਨੋ ਤੇ ਸ਼ਹਿਜ਼ਾਦੀ ਕੀਕੋ ਵੀ ਸ਼ਾਮਲ ਰਹੇ। ਸਾਲ 2030 ਦੇ ਵਿੱਚ ਹੁਣ ਏਸ਼ੀਆਈ ਖੇਡਾਂ ਜਿਹੜੀਆਂ ਨੇ ਉਹ ਦੋਹਾ ਦੇ ਵਿੱਚ ਹੋਣਗੀਆਂ। ਸਮਾਗਮ ਦੇ ਦਰਮਿਆਨ ਖੇਡਾਂ ਦੀ ਮਸ਼ਾਲ ਕਤਰ ਦੇ ਪ੍ਰਤੀਨਿਧਾਂ ਨੂੰ ਸੌਂਪ ਦਿੱਤੀ ਗਈ। ਵੈਸੇ ਦੱਸ ਦਈਏ ਕਿ ਭਾਰਤ ਦੀ ਏਸ਼ੀਆਈ ਖੇਡਾਂ ਦੇ ਵਿੱਚ ਕੋਈ ਹੁਣ ਤੱਕ ਦਾ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਿਹਾ ਜਾ ਸਕਦਾ। ਭਾਰਤ 4th ਨੰਬਰ ਤੇ ਰਿਹਾ, ਫਿਰ ਵੀ 21 ਗੋਲਡ ਮੈਡਲਸ ਦੇ ਨਾਲ ਟੋਟਲ 85 ਮੈਡਲ ਜਿੱਤੇ। ਉਧਰ ਚੀਨ ਨੇ 169 ਗੋਲਡ ਮੈਡਲ ਦੇ ਨਾਲ ਕੁੱਲ 341 ਮੈਡਲ ਜਿੱਤੇ ਔਰ ਪਹਿਲੇ ਨੰਬਰ ਤੇ ਰਿਹਾ। ਜਾਪਾਨ ਨੇ 83 ਗੋਲਡ ਮੈਡਲ ਜਿੱਤੇ, 269 ਮੈਡਲ ਟੋਟਲ ਜਿੱਤੇ ਤੇ 150 ਮੈਡਲ ਟੋਟਲ ਜਿਹੜੇ ਸੀ ਉਹ ਕੋਰੀਆ ਨੇ ਜਿੱਤੇ, 39 ਗੋਲਡ ਮੈਡਲ ਸੀ। ਸੋ ਜ਼ਾਹਰ ਜੀ ਗੱਲ ਹੈ ਕਿ ਪਹਿਲੇ ਦੂਜੇ ਤੇ ਤੀਜੇ ਨੰਬਰ ਦੀ ਟੀਮਾਂ ਜਿਹੜੀਆਂ ਸੀ ਉਹ 4th ਨੰਬਰ ਦੀ ਭਾਰਤ, ਉਜ਼ਬੇਕਿਸਤਾਨ, ਇਰਾਨ ਜਾਂ ਬਾਕੀ ਨੰਬਰ ਦੀਆਂ ਜਿਹੜੀਆਂ ਟੀਮਾਂ ਸੀ ਉਹਨਾਂ ਤੋਂ ਕਾਫੀ ਅੱਗੇ ਇਸ ਮੁਕਾਬਲੇ ਦੇ ਵਿੱਚ ਰਹੀਆਂ। ਭਾਰਤ ਦੇ ਤਗਮਿਆਂ ਦੀ ਗਿਣਤੀ ਜ਼ਰੂਰ ਘਟੀ ਹੈ। ਭਾਰਤ ਦੇ ਖਾਤੇ ਦੇ ਵਿੱਚ ਕੁੱਲ 85 ਤਗਮੇ ਜਿਹੜੇ ਆਏ ਨੇ, ਜੋ ਪਿਛਲੇ ਸਾਲ ਪਿਛਲੇ ਵਾਰ ਦੀਆਂ ਜਿਹੜੀਆਂ ਏਸ਼ੀਆਈ ਖੇਡਾਂ ਨੇ ਉਹਨਾਂ ਦੇ ਨਾਲੋਂ ਟੋਟਲ 21 ਤਗਮੇ ਘੱਟ ਨੇ। 2036 ਤੱਕ ਸਿਖਰਲੇ 10 ਤੇ 2047 ਤੱਕ ਸਿਖਰਲੇ 5 ਜਿਹੜੇ ਸਪੋਰਟਸ ਨੇਸ਼ਨ ਦਾ ਟੀਚਾ ਬਣਾਉਣ ਵਾਲਾ ਭਾਰਤ ਹੈ ਉਹ ਫਿਲਹਾਲ ਇਸ ਵੱਡੀ ਚੁਣੌਤੀ ਨੂੰ ਲੈ ਕੇ ਚੱਲ ਰਿਹਾ ਕਿ ਹਾਲੇ ਏਸ਼ੀਆਈ ਪੱਧਰ ਦੇ ਉੱਤੇ ਹੀ ਭਾਰਤ ਟੌਪ 5 ਨੇਸ਼ਨਸ ਬਣਨ ਦੇ ਜਿਹੜੀ ਦਾਅਵੇਦਾਰੀ ਹੈ ਉਸ ਦੇ ਵਿੱਚ ਕੋਈ ਬਹੁਤਾ ਮਜ਼ਬੂਤ ਦਾਅਵੇਦਾਰ ਨਹੀਂ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਰਨ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ 5 ਤਰੀਕ ਹੈ, ਅਕਤੂਬਰ ਦਾ ਮਹੀਨਾ, ਸੋਮਵਾਰ ਦਾ ਦਿਨ, ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਸੋਮਵਾਰ ਬੜਾ ਸੋਹਣਾ ਚੜ੍ਹਿਆ ਹੋਣਾ, ਤੁਸੀਂ ਵੀ ਸਾਹ ਲਿਆਉਣਾ ਸੁੱਖ ਦਾ ਕਿ ਸ਼ੁਕਰ ਹੈ ਚਲੋ ਮੀਂਹ ਨਹੀਂ ਹੈ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆ ਰਿਹਾ ਹੋਣਾ। ਦਿਨ ਦੀ ਸ਼ੁਰੂਆਤ ਸੋਹਣੀ ਹੋ ਗਈ ਹੋਣੀ, ਕੰਮਾਂ ਕਰਨ ਨੂੰ ਤੁਰ ਗਏ ਹੋਣੇ, ਅਤੇ ਆਓ ਕਰਦੇ ਹਾਂ ਦਿਨ ਦੀ ਸ਼ੁਰੂਆਤ। ਹਾਂਜੀ ਮੈਲਬਨ ਦੇ ਨਾਲ
0: ਬਿਲਕੁਲ, ਤੁਸੀਂ ਛੁੱਟੀਆਂ ਤੋਂ ਸਿੱਧਾ ਮੀਂਹ ਵੱਲ ਨੂੰ ਮੋੜਤੀ ਗੱਡੀ, ਸਹੀ ਗੱਲ ਹੈ। ਵੈਸੇ ਛੁੱਟੀਆਂ ਦੇ ਵਿੱਚ ਮੀਂਹ ਵੀ ਪੈਂਦਾ ਹੀ ਰਿਹਾ ਹੈ ਨਾ, ਲਗਾਤਾਰ ਹੀ ਕੁਛ ਨਾ ਕੁਛ, ਹਰ ਇੱਕ ਪਾਸੇ ਕਿਤੇ ਬਹੁਤ ਜ਼ਿਆਦਾ ਅਤੇ ਕਿਤੇ ਘੱਟ, ਮਤਲਬ ਮੀਂਹ ਨੇ ਵੀ ਸਾਹ ਨਹੀਂ ਲਿਆ।
1: ਬਿਲਕੁਲ। ਅੱਛਾ ਇੱਕ ਚੀਜ਼ ਇਹ ਵੀ ਹੁੰਦੀ ਹੈ ਨਾ, ਜਿਵੇਂ 2 ਹਫ਼ਤੇ ਦੀ ਇੱਦਾਂ ਦੀ ਛੁੱਟੀਆਂ ਆਉਂਦੀਆਂ, ਪਹਿਲੇ ਹਫ਼ਤੇ ਤਾਂ ਆਪਾਂ ਇੱਦਾਂ ਹੀ ਉਸ ਦੇ ਵਿੱਚ ਰੱਖਦੇ ਹਾਂ, ਚਲੋ ਹੈ ਹਜੇ ਟਾਈਮ, ਹਜੇ ਤਾਂ ਸ਼ੁਰੂਆਤ ਹੀ ਹੋਈ ਹੈ। ਇਹ ਸੈਕਿੰਡ ਵੀਕ 'ਚ ਆ ਕੇ ਸਭ ਨੂੰ ਗਿਲਟ ਹੁੰਦਾ ਕਿ ਹੁਣ ਕਿੱਥੇ ਚੱਲੇ ਜਾਇਆ ਜਾਈਏ, ਬੱਚੇ ਨੂੰ ਕਿੱਥੇ ਐਤ, ਕਿਤੇ ਉਹ ਚੀਜ਼ ਸਕੋਪ ਹੀ ਨਹੀਂ ਰਿਹਾ।
0: ਹਾਂ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ, ਕਿਉਂਕਿ ਆਮ ਤੌਰ ਦੇ ਉੱਤੇ ਮੌਸਮ ਠੀਕ ਹੋ ਜਾਂਦਾ ਅਤੇ ਜ਼ਿਆਦਾਤਰ ਬਾਹਰ ਅੰਦਰ ਵਾਲੇ ਆਈ ਥਿੰਕ ਸਾਰਿਆਂ ਨੇ ਪ੍ਰੋਗਰਾਮ ਬਣਾਏ ਹੁੰਦੇ ਆ, ਕਿਉਂਕਿ ਇਨਡੋਰ 'ਤੇ ਫਿਰ ਬਹੁਤਾ ਕੁਛ ਜਿਹੜਾ ਉਹ ਸਿਆਲ ਤੋਂ ਇੱਕਦਮ ਬਾਹਰ ਨਿਕਲ ਕੇ ਅਤੇ ਹੁੰਦਾ ਵੀ ਆਪਾਂ ਬਾਹਰ ਆਊਟਡੋਰ ਗੇਮਸ ਵਗੈਰਾ ਹੈ ਨਾ ਬੱਚਿਆਂ ਨੂੰ ਲੈ ਕੇ ਜਾਈਏ ਜਾਂ ਕਿੱਦਾਂ। ਨਹੀਂ ਸੋਹਣੇ ਪਾਸੇ ਤੁਸੀਂ ਮੁੜੀ ਗੱਡੀ ਹੋ ਸਕਦਾ, ਫਿਰ ਬੜਿਆਂ ਦੇ ਪਲਾਨ ਜਿਹੜੇ ਆ ਉਹ ਇਸ ਵਜ੍ਹਾ ਦੇ ਕਰਕੇ ਵੀ ਧਰੇ ਧਰਾਏ ਰਹਿ ਗਏ ਹੋਣ ਜਾਂ ਰਹਿ ਜਾਂਦੇ ਹੋਣ, ਮੌਸਮ ਵੇਖ ਲਓ ਕਿੱਡਾ ਵੱਡਾ ਅਸਰ ਪਾਉਂਦਾ।
1: ਬਿਲਕੁਲ, ਹਰ ਇੱਕ ਚੀਜ਼ 'ਤੇ, ਤੁਹਾਡੀ ਲਾਈਫ 'ਤੇ, ਤੁਹਾਡੀ ਸਾਈਕੋਲੋਜੀ 'ਤੇ, ਹਰ ਇੱਕ ਚੀਜ਼ 'ਤੇ, ਖਾਣ ਪੀਣ 'ਤੇ, ਤੁਹਾਡੀ ਮਿਊਜ਼ਿਕ ਦੀ ਚੋਇਸ 'ਤੇ, ਮੈਨੂੰ ਲੱਗਦਾ ਹਰ ਇੱਕ ਚੀਜ਼ 'ਤੇ ਹੈ ਨਾ। ਕਈ ਵਾਰੀ ਆਪਾਂ ਖਿੱਜੇ ਖਿੱਜੇ ਹੁੰਦੇ ਅਤੇ ਪਤਾ ਨਹੀਂ, ਜਿਵੇਂ ਤੁਸੀਂ ਤੁਹਾਡੀ ਪਲੇਲਿਸਟ ਵੀ ਉੱਦਾਂ ਦੇ ਗਾਣੇ ਤੁਹਾਨੂੰ ਸੁਣਾਉਂਦੇ ਆਟੋਮੈਟਿਕਲੀ ਕਈ ਵਾਰੀ, ਮਤਲਬ। ਔਰ ਕਈ ਵਾਰੀ ਜਿਵੇਂ ਆਪਾਂ ਸਵੇਰੇ ਸਵੇਰੇ ਸ਼ੁਰੂਆਤ ਕਰਦੇ ਹਾਂ, ਸ਼ਬਦ ਵੀ ਕਈ ਵਾਰੀ ਆਪਾਂ ਡਿਪਰੈਸਡ ਹੁੰਦੇ ਤੇ ਸ਼ਬਦ ਵੀ ਮੋਟੀਵੇਸ਼ਨ ਵਾਲੇ ਕਈ ਵਾਰੀ ਆਟੋਮੈਟਿਕਲੀ ਪਲੇ ਹੋ ਜਾਂਦੇ, ਤੁਹਾਨੂੰ ਲੱਗਦਾ ਕਿ ਹਾਂ
0: ਜਾਂ
1: ਆਪਾਂ ਕਨੈਕਟ ਕਰ ਲੈਂਦੇ ਉਹਦੇ ਨਾਲ ਕਿਸੇ ਵੀ।
0: ਹਾਂ ਮੈਨੂੰ ਇਹ ਜ਼ਿਆਦਾ ਵਾਜਬ ਹੈ ਤੁਹਾਡੀ ਗੱਲ ਕਿ ਜਦੋਂ ਆਪਾਂ ਉੱਦਾਂ ਦੇ ਮੂਡ 'ਚ ਹੁੰਦੇ ਹਾਂ ਤਾਂ ਆਪਾਂ ਹਰ ਇੱਕ ਚੀਜ਼ ਦੇ ਵਿੱਚੋਂ ਆਪਣੇ ਟਾਈਪ ਦਾ ਕੁਛ ਨਾ ਕੁਛ ਲੱਭ ਲੈਂਦੇ ਹਾਂ, ਹੈ ਨਾ। ਅਤੇ ਵੈਸੇ ਗੁਰਬਾਣੀ ਜਦੋਂ ਆਪਾਂ ਸੁਣਦੇ ਹਾਂ, ਸ਼ਬਦ ਕੀਰਤਨ ਜਦੋਂ ਆਪਾਂ ਸੁਣਦੇ ਹਾਂ, ਤਾਂ ਇੱਕ ਤੁਸੀਂ ਜਦੋਂ ਵੀ ਵੇਖੋਗੇ ਤੁਹਾਨੂੰ ਇੱਕ ਖਾਸੀਅਤ ਤੁਹਾਨੂੰ ਇਹ ਲੱਗੂਗੀ ਕਿ ਉਦੋਂ ਤੁਹਾਨੂੰ ਸਮਝ ਵਧੇਰੇ ਆਉਂਦੀ, ਤੁਹਾਨੂੰ ਲੱਗਦਾ ਅੱਛਾ ਆਹ ਮੇਰੇ ਲਈ ਆ,
1: ਬਿਲਕੁਲ
0: ਆਹ ਚੀਜ਼ ਹੈ ਨਾ, ਵੀ ਇੱਥੇ ਕਿ ਜੇ ਆਹ ਮੈਨੂੰ ਹੌਸਲਾ ਦੇਣ ਦੇ ਲਈ ਮੈਨੂੰ ਸੁਣਾਈ ਗਈ ਆ। ਅਤੇ ਜਦਕਿ ਆਪਾਂ ਪਹਿਲਾਂ ਚਾਹ ਹੀ ਇੰਨੇ 'ਚ ਹੁੰਦੇ ਹਾਂ, ਖੁਸ਼ ਹੁੰਦੇ ਹਾਂ ਜਦੋਂ ਆਪਾਂ ਆਪਣਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁੱਝੇ ਹੁੰਦੇ ਹਾਂ ਕਿ ਸਾਨੂੰ ਇੰਨਾ ਧਿਆਨ ਨਾਲ ਸੁਣਨ ਦਾ ਮੌਕਾ ਨਹੀਂ ਮਿਲਦਾ ਕਦੇ।
1: ਹਾਂਜੀ ਬਿਲਕੁਲ। ਕਈ ਔਰ ਅਕਸਰ ਜਦੋਂ ਇਕੱਲੇ ਤੁਸੀਂ ਗੱਡੀ ਚਲਾ ਰਹੇ ਹੋ ਜਾਂ ਇਕੱਲੇ ਬੈਠੇ ਹੋ, ਉਦੋਂ ਤੁਸੀਂ ਇੱਕ, ਮਤਲਬ ਉਹ ਰਸ ਤੁਹਾਨੂੰ ਜ਼ਿਆਦਾ ਮਿਲਦਾ ਕਿਉਂਕਿ ਤੁਸੀਂ, ਮਤਲਬ ਇਕੱਲੇ ਹੁੰਦੇ ਹੋ ਨਾ, ਤੁਹਾਡਾ ਮੈਨੂੰ ਲੱਗਦਾ ਧਿਆਨ ਜ਼ਿਆਦਾ ਲੱਗਦਾ
0: ਜੀ। ਉਹ ਵੀ ਹੈ। ਸੋ ਇਹ ਵੀ ਫਰਕ ਪੈਂਦਾ। ਵੈਸੇ ਤੁਸੀਂ ਵੀ ਦੱਸਿਓ ਸਾਰੇ ਸੁਣਨ ਵਾਲੇ ਕਿ ਤੁਹਾਨੂੰ ਕੀ ਲੱਗਦਾ ਮੌਸਮ ਦੇ ਨਾਲ ਫਰਕ ਪੈਂਦਾ ਵਾ ਤੁਹਾਨੂੰ, ਜਦੋਂ ਮੌਸਮ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਜਾਂ ਠੰਡ ਬਹੁਤ ਜ਼ਿਆਦਾ ਹੁੰਦੀ ਆ, ਜਾਂ ਫਿਰ ਕਹਿ ਲਓ ਮੀਂਹ ਪੈ ਰਿਹਾ ਵਾ, ਜਾਂ ਫਿਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ, ਜਾਂ ਫਿਰ ਕਿਣ ਮਿਣ ਹੋ ਰਹੀ ਆ। ਵੇਖੋ ਇਹਦੇ ਮੀਂਹ 'ਚ ਵੀ ਕਿੰਨੀਆਂ ਵਰਾਇਟੀਆਂ ਨੇ,
1: ਕਿੰਨੇ ਵੇਰੀਏਸ਼ਨ ਹੈ। ਹੁਣ ਜਿਹੜੀ ਕਿਣ ਮਿਣ ਹੈ, ਮੈਨੂੰ ਲੱਗਦਾ ਉਹ ਹੋਰ ਜ਼ਿਆਦਾ ਡਿਪਰੈਸਿੰਗ ਲੱਗਦੀ ਕੀ ਹੈ, ਜਾਂ ਇੱਕ ਵਾਰ 'ਚ ਪੈ ਕੇ ਹਟੇ ਸਾਈਡ ਕਿ ਸਾਰਾ ਦਿਨ ਨਾ, ਜਿਵੇਂ ਕਹਿੰਦੇ ਸਪ੍ਰਿੰਕਲਸ ਜੇ, ਮਤਲਬ ਉਹ ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਬੰਦਾ ਜਾਵੇ ਅਤੇ ਜਾਂ ਇੱਕ ਪਾਸੇ ਹੋਵੇ ਤੇਜ਼ ਹੋ ਕੇ ਹਟ ਜਾਏ।
0: ਤੁਹਾਨੂੰ ਕਿਹੜੀ ਪਸੰਦ ਹੈ ਵੈਸੇ? ਇੱਕ ਹੁੰਦੀ ਆ ਪੰਜਾਬੀ 'ਚ ਦੱਸਾਂ ਤਾਂ, ਇੱਕ ਹੁੰਦੀ ਭੂਰ, ਇੱਕ ਹੁੰਦੀ ਹੈ ਕਿਣ ਮਿਣ, ਇੱਕ ਹੁੰਦਾ ਮੀਂਹ, ਅਤੇ ਵਿੱਚ ਵਿਚਾਲੇ ਹੋਰ ਵੀ ਹੋਣਗੀਆਂ, ਚਲੋ ਬਾਕੀ ਫਿਲ ਕਰਿਓ ਸਾਰੇ। ਇੱਕ ਹੁੰਦੀ ਮੋਲੇ ਧਾਰ।
1: ਅੱਛਾ ਇਹ ਕੀ ਹੈ ਚੌਥੀ?
0: ਸਭ ਤੋਂ ਜਿਹੜੀ, ਮਤਲਬ ਐਂ ਲੱਗਦਾ ਨੀ ਤੁਹਾਨੂੰ ਵੀ ਓਏ ਹੋਏ,
1: ਮਤਲਬ ਹਿੰਦੀ 'ਚ ਕਹਿੰਦੇ ਮੁਸਲਾਧਾਰ
0: ਸ਼ਾਇਦ। ਹਾਂ, ਅਤੇ ਤੁਸੀਂ ਮਾੜਾ ਜਿਹਾ ਨਿਕਲੇ ਗੱਡੀ ਤੱਕ ਜਾਂਦੇ ਹੋ ਅਤੇ ਤੁਸੀਂ ਐਂ ਲੱਗਦਾ ਬਾਲਟੀ ਭਰ ਕੇ ਕੋਈ ਰੋਣ ਡਿਆ ਹੈ ਨਾ। ਅਤੇ ਵੈਸੇ ਇਹਦੇ ਦਰਮਿਆਨ ਹੋਰ ਵੀ ਕੈਟੇਗਰੀਆਂ, ਸਾਰਿਆਂ ਦੇ ਲਈ ਇੱਕ ਸ਼ਬਦ ਹੋਵੇ ਮੀਂਹ, ਪਰ ਆਪਾਂ ਉਸ ਚੀਜ਼ ਨੂੰ ਮੰਨ ਲਿਆ ਕਿ ਇੱਕ ਦਰਮਿਆਨਾ ਜਾ, ਠੀਕ ਠਾਕ ਜਾ, ਹਨਾ, ਓਕੇ ਓਕੇ, ਰਿਪੋਰਟ
1: ਹੋਰ ਵੀ ਨਾ ਹੋਇਆ ਕਿ ਤੁਹਾਨੂੰ ਸਮਝ ਹੀ ਨਾ ਅੱਗੇ ਕਰੇਗੀ ਬੰਦਾ,
0: ਹਨਾ
1: ਕਿ ਬਿਲਕੁਲ। ਕਈ ਵਾਰੀ ਹੁੰਦਾ ਨਾ ਜਿਵੇਂ ਸਪੈਸ਼ਲੀ ਮੇਰੇ ਲਈ, ਤੇ ਮਤਲਬ ਮੈਂ ਬਹੁਤ ਡਰ ਜਾਂਦੀ ਹਾਂ ਜੇ ਮੈਂ ਡਰਾਈਵ ਕਰ ਰਹੀ ਹਾਂ ਔਰ ਬਹੁਤ ਜ਼ਿਆਦਾ ਤੇਜ਼ ਮੀਂਹ ਆ ਜਾਵੇ, ਕਿਉਂਕਿ ਦਿਖਦਾ ਹੀ ਨਹੀਂ ਵੈਸੇ ਹੀ, ਆਪਾਂ ਚਸ਼ਮਾ ਲਗਾ ਕੇ ਡਰਾਈਵ ਕਰਦੇ ਹਾਂ।
0: ਇਹਦੇ ਦਰਮਿਆਨ ਇੱਕ ਹੋਰ ਕੈਟੇਗਰੀ ਮੈਨੂੰ ਯਾਦ ਆਈ, ਉਹ ਹੁੰਦਾ ਸ਼ਰਾਟਾ।
1: ਅੱਛਾ, ਉਹ ਕੀ ਹੈ
0: ਸ਼ਰਾਟਾ? ਮਤਲਬ ਇੱਕਦਮ ਥੜ ਥੜ ਥੜ ਥੜ ਥੜ, ਉਹ ਤੋਂ ਬਾਅਦ 'ਚ ਫਿਰ ਸ਼ਾਂਤ ਜਿਹਾ ਹੋ ਗਿਆ ਕੰਮ। ਮਤਲਬ ਸ਼ਾਂਤ ਨਹੀਂ, ਮਤਲਬ ਵੀ ਇੱਕ
1: ਤੁਹਾਨੂੰ ਲੱਗੇਗਾ
0: ਐਵਰੇਜ ਜਿਹਾ ਮੀਂਹ ਪੈ ਰਿਹਾ ਅਤੇ ਉਹਦੇ ਦਰਮਿਆਨ ਇੱਕ ਮਤਲਬ ਤਕੜਾ ਅੱਛਾ ਖਾਸਾ ਸ਼ਰਾਟਾ, ਉਸ ਤੋਂ ਬਾਅਦ ਮਤਲਬ ਉਹ ਕੁੱਡ ਵੀ ਇੱਕਦਮ ਠੀਕ ਵੀ ਹੋ ਸਕਦਾ ਜਾਂ ਫਿਰ ਉਹ ਘੱਟ ਵੀ ਸਕਦਾ ਵਾ ਜਾਂ ਮਾੜੀਆਂ ਮੋਟੀਆਂ ਕਣੀਆਂ 'ਤੇ ਵੀ ਆ ਸਕਦਾ, ਪਰ ਇੱਕਦਮ ਜਿਹੜਾ ਹੈ ਨਾ, ਮਤਲਬ ਤੁਸੀਂ ਕਹਿੰਦੇ ਵੀ ਹਲੇ ਤਾਂ ਕੋਈ
1: ਛੋਟੀ ਬੇਟੀ ਕੱਲ ਪਰਸੋਂ ਕਹਿੰਦੀ ਸੀ ਮਮਾ ਸਟੋਪ ਸੇਇੰਗ ਵੈਨ ਆਈ ਵਾਜ਼ ਡਾਰਵਿਨ ਆਈ ਫੀਲ ਜੈਲਸ, ਕਿਉਂਕਿ ਉਹ ਹੋਈ ਨਹੀਂ ਸੀ। ਉਹ ਹਰ ਵਾਰੀ ਕਹਿੰਦੀ ਹੈ ਆਈ ਫੀਲ ਮਿਸਿੰਗ ਵੈਨ ਯੂ ਸੇ ਡਾਰਵਿਨ। ਉਸ ਦਿਨ ਮੈਂ ਨਿਕਲੀ ਹਾਂ ਘਰੋਂ ਵਧੀਆ, ਆਪਾਂ ਮੈਪ ਲਗਾਇਆ ਕੋਨਫੀਡੈਂਸ ਨਾਲ ਕਿ ਹਾਂ ਇਕੱਲੇ ਡਰਾਈਵ ਕਰਕੇ ਜਾਵਾਂਗੇ। ਮਤਲਬ ਮੈਂ ਨਿਕਲੀ ਹਾਂ ਥੋੜ੍ਹਾ ਜਿਹਾ, ਮਤਲਬ ਅੱਧ ਵਿਚਾਲੇ ਵੀ ਨਹੀਂ, ਮਤਲਬ 10 ਮਿੰਟ ਦੀ ਡਰਾਈਵ ਕਰ ਲੈਣੀ ਜਿਹੜਾ ਤੁਸੀਂ ਹੁਣੇ ਨਾ ਲਿਆ। ਮੈਂ
0: ਸ਼ਰਾਟਾ
1: ਪਤਾ ਨਹੀਂ ਕੀਤਾ, ਮੈਂ ਕਿਹਾ ਮਤਲਬ ਇੰਨੀ ਤੇਜ਼ ਕਿ ਸਭ ਕੁਛ ਦਿਖ ਦਿਸਣਾ ਮਤਲਬ ਹਟ ਗਿਆ, ਮੈਨੂੰ ਸਮਝ ਨਾ ਲੱਗੇ ਕਿ ਮੈਂ ਕਰਾਂਗੀ। ਉੱਤੋਂ ਮੈਂ ਮਤਲਬ ਬਿਲਕੁਲ ਹੀ ਭੁੰਦ ਲਾ ਗਈ, ਮੈਂ ਕਿਹਾ ਹੁਣ ਤੇ ਪਤਾ ਨਹੀਂ ਕਿੱਥੇ ਜਾ ਕੇ।
0: ਉਹ ਇੱਕਦਮ ਤੁਹਾਨੂੰ ਲੱਗਦਾ ਜਿੱਦਾਂ ਵਾਈਪਰ ਵੀ ਛਦਾਈ ਜੀ ਹੋ ਗਏ ਹੁੰਦੇ।
1: ਹਾਂ, ਕਈ ਵਾਰੀ ਹੁਣ ਮੇਰੇ ਵਰਗਾ ਜਿਵੇਂ ਐਨਕਾ ਲਾਏ ਗਏ, ਐਨਕਾ ਹਟਾ ਕੇ ਦੇਖੇਗਾ ਕਿ ਵਿਜ਼ੀਬਿਲਿਟੀ ਤੇਜ਼ ਹੋ ਜਾਵੇ। ਮਤਲਬ ਉਹ ਚੀਜ਼ ਇੰਨੀ ਮਤਲਬ ਮੈਨੂੰ
0: ਆ ਵੀ ਠੀਕ ਹੈ ਨਾ, ਮੀਂਹ 'ਚ ਐਨਕਾ
1: ਜਿਹੜੀ ਨਜ਼ਰ ਵਾਲੀ।
0: ਅੱਛਾ ਅੱਛਾ, ਉਹ ਤੇ ਜ਼ਿਆਦਾ ਚਾਹੀਦੀ
1: ਹੈ। ਹਾਂ, ਤੇ ਉਹ ਮਤਲਬ ਮੇਰੇ ਵਰਗਾ ਕਿ ਕੀ ਪਤਾ ਇਹਦੇ ਕਰਕੇ ਨਹੀਂ ਦੇਖ ਰਿਹਾ, ਉਹ ਹਟਾ ਕੇ। ਪਰ ਉਹ ਇੰਨਾ ਖਤਰਨਾਕ ਸੀ ਨਾ, ਉਹ ਹਜੇ ਤੱਕ ਮੈਨੂੰ ਨਹੀਂ ਭੁੱਲਦਾ ਉਹ ਸੀਨ।
0: ਨਹੀਂ ਚਲੋ, ਅੱਜ ਕੱਲ੍ਹ ਨਾ ਹੁਣ ਚਲੋ ਟੈਕਨੋਲੋਜੀ, ਥੈਂਕ ਯੂ ਟੈਕਨੋਲੋਜੀ, ਵੀ ਉਹਦੇ ਵਿੱਚ ਕੀ ਹੁੰਦਾ ਵੀ ਉਹ ਜਿੱਦਾਂ ਜਿੱਦਾਂ ਮੀਂਹ ਵੱਧ ਘੱਟ ਹੁੰਦਾ ਵਾ ਉਹ ਐਡਜਸਟ ਕਰ ਲੈਂਦੇ ਸਪੀਡ, ਹੈ ਨਾ, ਜਿਹੜੇ ਵਾਈਪਰ ਹੁੰਦੇ ਆ। ਤੇ ਪਹਿਲੀਆਂ ਦੇ ਵਿੱਚ ਤੇ ਤੁਸੀਂ ਆਪ
1: ਪਹਿਲੇ ਵਾਲੀ ਤੇ ਮੇਰੀ
0: ਕਈ ਵਾਰੀ ਆ ਬੜਾ ਦਫੜੀ ਜੀ ਪੈ ਜਾਂਦੀ ਹੁੰਦੀ
1: ਕਿਹੜੀ ਗੱਡੀ ਉਸ ਦੇ ਵਿੱਚ, ਤੇ ਕਈ ਵਾਰੀ ਵਿੱਚ ਵਾਈਪਰ ਚੱਲਣੋ ਹੀ ਬੰਦ ਹੋ ਜਾਂਦਾ ਸੀ
0: ਸ਼ੁਰੂ ਸ਼ੁਰੂ ਵਾਲੀਆਂ ਗੱਡੀਆਂ 'ਚ ਜਦੋਂ ਆਪਾਂ ਸ਼ੁਰੂ ਸ਼ੁਰੂ 'ਚ ਲੈਂਦੇ ਹਾਂ।
1: ਉਹੀ ਨਾ, ਉਦੋਂ ਤੇ ਇਹ ਲੱਗਦਾ ਸ਼ੁਕਰ ਰੱਬਾ ਗੱਡੀ ਮਿਲੀ ਹੈ ਨਾ, ਕੰਮ ਤੇ ਬੱਸ ਦੇ ਵਿੱਚ ਧੱਕੇ ਖਾ ਕੇ ਨਹੀਂ ਜਾਣਾ ਪਏਗਾ।
0: ਨਹੀਂ ਚਲੋ, ਜੋ ਵੀ ਜਿਹੜੀ ਵੀ ਸਟੇਜ ਤੇ ਜੋ ਵੀ ਮਿਲਦਾ,
1: ਬਹੁਤ ਉਹਦਾ ਉਸ ਟਾਈਮ ਵੀ ਉਹਦਾ ਸ਼ੁਕਰਾਨਾ ਹੀ ਕੀਤਾ ਸੀ, ਸ਼ੁਕਰ ਰੱਬਾ ਬੱਸ ਦਾ ਟਾਈਮਿੰਗ ਔਰ ਇਹ ਸਾਰਾ ਕੁਝ।
0: ਉਹਦਾ ਨਵੀਂ ਨਾਲੋਂ ਵੀ ਜ਼ਿਆਦਾ ਚਾਹ ਹੁੰਦਾ
1: ਬਿਲਕੁਲ। ਔਰ ਤੁਸੀਂ ਇਕੱਲੇ ਚਲਾ ਰਹੇ ਹੋ, ਤੁਹਾਨੂੰ ਲੱਗਦਾ ਹੈ ਤੁਸੀਂ ਸ਼ਹਿਨਸ਼ਾਹ ਹੋ ਨਾ ਰੋਡ ਤੇ ਤੁਹਾਨੂੰ।
0: ਹਾਂ, ਉਦੋਂ ਤੁਹਾਨੂੰ ਲੱਗਦਾ ਵਾ ਵੀ ਤੁਸੀਂ ਹੈਗੀ ਹੈ ਪੁਰਾਣੀ ਆ, ਪਰ ਮੈਂ ਇਹਨੂੰ ਚਮਕਾ ਲੈਣਾ।
1: ਹਾਂ,
0: ਤੇ ਲੱਗਦਾ ਵੀ ਆ ਵੀ ਜਿੱਦਾਂ ਮੈਂ ਚਮਕਾ ਲਈ, ਹੈ ਨਾ, ਥੋੜ੍ਹੇ ਦੇਰ ਬਾਅਦ ਤੁਹਾਨੂੰ ਲੱਗਣ ਲੱਗ ਪੈਂਦਾ ਵੀ ਇਹਨੂੰ ਤੇ ਤੁਸੀਂ ਬਹੁਤ ਸੋਹਣੀ ਬਣਾ ਲਿਆ, ਸਟੀਅਰਿੰਗ ਦੇ ਉੱਤੇ ਤੁਸੀਂ ਲੈ ਕੇ ਪਾ ਲਓਗੇ ਕੁਛ ਨਾ ਕੁਛ, ਹੈ ਨਾ, ਕਵਰ ਜਿਹਾ ਤੁਸੀਂ ਸੀਟ, ਅੱਛਾ ਸੀਟ ਮਾੜੀ 'ਚ ਕਰੈਕ ਆਏ ਕੋਈ ਗੱਲ ਨਹੀਂ, ਹੈ ਨਾ, ਉਹਦੇ ਉੱਤੇ ਵੀ ਲੈ ਕੇ ਅਤੇ ਉਹ ਸ਼ਾਰਟ ਸ਼ੂਟ ਜਾ ਕੇ ਅਤੇ ਉਹ ਪਤਾ ਕਰਕੇ ਤੇ ਉਹ ਵੀ ਉਹਦੇ ਉੱਤੇ ਪਾ ਲਈਦਾ ਵਾ, ਤੇ ਫਿਰ ਆਪਣੇ ਆਪ ਨੂੰ ਕਹੀਦਾ ਵੇਖਾ ਸੀਟਾਂ ਵੀ ਠੀਕ ਹੋ ਗਈਆਂ।
1: ਅੱਛਾ, ਉਹ ਅੱਗੇ ਦਾ ਜਿਹੜਾ ਮਤਲਬ ਗੱਡੀ ਵਧੀਆ ਸੀਗੀ, ਉੱਥੇ ਅੱਗੇ ਦਾ ਡੈਸ਼ਬੋਰਡ ਮੈਂ ਪਹਿਲਾਂ ਵੀ ਦੱਸਿਆ ਸੀ ਨਾ, ਉੱਥੇ ਗਰਮੀ ਇੰਨੀ ਤੇਜ਼ ਪੈਂਦੀ ਹੈ ਕਿ ਉਹ ਡੈਸ਼ਬੋਰਡ 'ਚ ਵੀ ਨਾ ਮਤਲਬ
0: ਤਰੇੜਾਂ
1: ਕਰੈਕ ਇੰਨੇ ਜ਼ਿਆਦਾ, ਅਤੇ ਉਹਨੂੰ ਵੀ ਕਵਰ ਕਰ ਲਿਆ ਸੀ ਵੈਲਵੇਟ ਦਾ ਲਗਾ ਕੇ, ਸੋਹਣਾ ਚਾਹੀਏ ਉਹ ਨਾ ਦਿਖੇ।
0: ਹਾਂ, ਤੇ ਬਸ ਹੋ ਗਿਆ ਫਿਰ,
1: ਬਸ ਫਿਰ
0: ਹੋਰ ਕੀ ਚਾਹੀਦਾ, ਹੋਰ ਕੀ ਰਹਿ ਗਿਆ, ਇਹੋ ਹੀ ਹੁੰਦਾ ਵਾ,
1: ਤੇਲ ਚਾਹੀਦਾ ਹੈ ਗੱਡੀ 'ਚ
0: ਨਵੀਂ। ਅੱਛਾ, ਉੱਥੇ ਇੰਨੀ ਜ਼ਿਆਦਾ ਗਰਮੀ ਜਿੱਦਾਂ ਤੁਸੀਂ ਦੱਸਦੇ ਹੁੰਦੀ ਤਾਂ ਉੱਥੇ ਗੈਸ ਵੀ ਪਾਉਣ ਦੀ ਫਿਰ ਪ੍ਰੋਬਲਮ ਆਉਂਦੀ ਹੋਣੀ ਕਿ ਹੁੰਦੀ ਨਹੀਂ ਗੈਸ ਉੱਥੇ, ਗੈਸ ਵਾਲੀਆਂ ਗੱਡੀਆਂ ਘੱਟ ਹੀ ਫਿਰ ਵਰਤੋਂ, ਕਿਉਂਕਿ ਇੱਥੇ ਵੇਖੀਦਾ ਜਦੋਂ ਈਵਨ ਵਿਕਟੋਰੀਆ 'ਚ ਵੀ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਗੈਸ ਫਿਲ ਹੀ ਨਹੀਂ ਹੁੰਦੀ ਕਈ ਵਾਰੀ, ਕਈ ਵਾਰੀ ਕਿ ਜ਼ਿਆਦਾਤਰ ਨਹੀਂ ਫਿਲ ਹੁੰਦੀ।
1: ਦਿਮਾਗ ਲਗਾ ਰਹੀ ਹਾਂ, ਮੈਨੂੰ ਤੇ ਮਤਲਬ ਮੈਂ ਨਹੀਂ ਨੋਟ ਕੀਤਾ ਸੀ ਇਸੇ ਕੋਲ ਹੈ,
0: ਵੇਖਿਆ ਤੁਸੀਂ ਇੰਨਾ 'ਚ ਰਹੇ ਉੱਥੇ,
1: ਬਾਕੀ ਆਪਾਂ ਆਪਣੀ ਚੀਜ਼ਾਂ 'ਤੇ ਧਿਆਨ ਦਿੰਦੇ
0: ਜਾਓ ਪਰਾਂ।
1: ਤੇ ਵਾਕਈ ਮਤਲਬ ਮੈਂ ਤੇ ਆਪਾਂ ਕਿਸ ਪਾਸੇ ਚੱਲੇ ਸੀਗੇ, ਹਾਂ ਮਤਲਬ ਸ਼ਰਾਟਾ ਉਹ ਐਗਜ਼ਾਮਪਲ ਹੋ, ਤੇ ਜਿਹੜਾ ਤੁਸੀਂ ਦੂਜਾ ਕੀ ਕਿਹਾ ਸੀ, ਹਾਂ ਸ਼ਰਾਟੇ ਦੇ ਵਿੱਚ ਇੱਕ ਹੋਰ ਇਹ ਆਉਂਦਾ
0: ਕਿਹੜਾ,
1: ਕਿ ਜਦੋਂ ਮੁੰਬਈ 'ਚ ਸਹੀ ਆ ਸੀ, ਹੁਣ ਮੁੰਬਈ ਵੀ ਆ ਗਿਆ ਦੇਖੋ, ਹੁਣ ਐਕਸਪੀਰੀਅੰਸ ਮਤਲਬ ਕਿੱਥੇ ਕਿੱਥੇ ਧੱਕੇ ਬੰਦੇ ਨੇ ਖਾਇਆ, ਉੱਥੇ ਇਹ ਚੀਜ਼ ਹੈ ਕਿ ਮੀਂਹ ਕਈ ਵਾਰ, ਇਹ ਚੀਜ਼ ਤਾਂ ਖੈਰ ਇੱਥੇ ਵੀ ਹੁੰਦੀ, ਕਈ ਵਾਰੀ ਇੱਕ ਇਲਾਕੇ 'ਚ ਹੋਇਆ ਜਾ ਕੇ ਹਟਿਆ ਮੀਂਹ, ਅਤੇ ਦੂਜੇ ਇਲਾਕੇ 'ਚ ਐਵੇਂ ਕਿ ਮੀਂਹ ਵਰਗੀ ਤਾਂ ਕੋਈ ਚੀਜ਼ ਸੀਗੀ ਨਹੀਂ, ਧੁੱਪ ਬੜੀ ਸੋਹਣੀ ਨਿਕਲੀ ਹੈ। ਅਤੇ ਉੱਥੇ ਕੀ ਹੁੰਦਾ ਸੀਗਾ, ਹੁਣ ਤੁਸੀਂ ਟ੍ਰੇਨਾਂ 'ਚ ਧੱਕੇ ਖਾਂਦੇ ਹੋ ਨਾ, ਟ੍ਰੇਨਾਂ 'ਚ ਸਫ਼ਰ ਕਰਦੇ ਹੋ, ਹੁਣ ਮੰਨ ਲਓ ਇੱਕ ਸਟੇਸ਼ਨ ਤੋਂ ਤੁਸੀਂ ਉਤਰੇ ਹੋ ਟ੍ਰੇਨ ਤੋਂ, ਤੇ ਉੱਥੇ ਬਹੁਤ ਤੇਜ਼ ਮੀਂਹ ਹੈ ਤੇ ਤੁਸੀਂ ਬ੍ਰਿਜ ਤੋਂ ਅਗਲੇ ਪਲੈਟਫਾਰਮ ਤੇ ਜਾਣਾ। ਹਮੇਸ਼ਾ ਇਹੀ ਹੁੰਦਾ ਸੀਗਾ, ਇੱਕ ਤੋਂ ਉਤਰ ਕੇ ਫਿਰ ਬ੍ਰਿਜ ਚੜ ਕੇ ਅਗਲੇ ਤੋਂ ਤੁਹਾਨੂੰ ਦੂਜੀ ਗੱਡੀ ਮਿਲੇਗੀ, ਤੇ ਉਨੀ ਦੇਰ ਚ ਤੁਸੀਂ ਪੂਰੇ ਭਿੱਜ ਜਾਣਾ ਤੇ ਤੁਸੀਂ ਬਾਕੀਆਂ ਨੂੰ ਦੇਖਣਾ। ਉਹ ਬਿਲਕੁਲ ਵਧੀਆ ਇੱਕਦਮ ਉਹਨਾਂ ਦੇ ਬਿਲਕੁਲ ਬਿਨਾਂ ਕਰੀਜ਼ ਦੇ ਕੱਪੜੇ ਸਾਰੇ, ਮਤਲਬ ਇੰਨੀ ਪ੍ਰੋਪਰ ਤੇ ਤੁਸੀਂ
0: ਉਹ ਕਿਉਂ?
1: ਕਿਉਂਕਿ ਤੁਸੀਂ ਭਿੱਜ ਜਾਂਦੇ ਸੀ ਨਾ,
0: ਉਹ ਕਿਉਂ ਨਹੀਂ ਭਿੱਜਦੇ?
1: ਉਹ ਪਹਿਲਾਂ ਦੇ ਖੜੇ ਹੋਏ ਸੀ ਨਾ।
0: ਹਾਂ ਮੈਂ ਕਿਹਾ ਕਰੇ ਤੇ ਦੱਸੋ ਨਾ ਨਾਲ,
1: ਮੈਂ ਤੇ ਇਮੇਜਿਨ ਕਰਕੇ ਆ ਮੇਨ ਗੱਲ ਤੁਹਾਨੂੰ ਉੱਥੇ ਪਹੁੰਚਾ। ਮੈਂ ਕਿਹਾ
0: ਨਿਊ ਕਿਉਂ ਨਹੀਂ ਭੇਜਦੇ?
1: ਉਹਨਾਂ ਕੋਲ ਕੋਈ ਸਪੈਸ਼ਲ ਉਹ ਨਹੀਂ ਸੀਗੀ, ਕੀ ਕਹਿੰਦੇ ਉਹਨੂੰ, ਸਪੈਸ਼ਲ ਪਾਵਰ ਨਹੀਂ ਸੀ, ਉਹ ਪਹਿਲਾਂ ਦੇ ਖੜੇ ਹੁੰਦੇ ਆ। ਮੈਲਬਨ ਵਾਂਗ ਤੁਸੀਂ ਜੈਕਟ ਵੀ ਕੈਰੀ ਕਰਨੀ, ਤੁਸੀਂ ਛਤਰੀ ਵੀ ਰੱਖਣੀ, ਮਤਲਬ ਹਰ ਇੱਕ ਚੀਜ਼ ਦਾ ਤੁਸੀਂ ਇੰਤਜ਼ਾਮ ਰੱਖਣਾ।
0: ਪਰ ਉਦਾਂ ਮੈਂ ਵੇਖਿਆ ਵੈਸੇ ਬਾਕੀ ਵੀ ਥਾਂ ਥਾਂ ਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਤੁਸੀਂ ਵੇਖਿਆ ਹੋਊਗਾ, ਤੁਸੀਂ ਕਿ ਤੁਹਾਡੇ ਉੱਤੇ ਮੀਂਹ ਪਿਆ ਜਾਂ ਤੁਸੀਂ ਮੀਂਹ ਦਾ ਐਕਸਪੀਰੀਅੰਸ ਕੀਤਾ ਤੁਸੀਂ ਨਾ, ਜਿੱਦਾਂ ਬੋਂਬੇ ਆ ਹੈ ਨਾ, ਮਹਾਰਾਸ਼ਟਰ ਹੋ ਗਿਆ, ਫਿਰ ਚਲੋ ਉਹਨੂੰ ਆਪਾਂ ਵਿੱਚੋਂ ਕੱਢਦੇ ਨੇ ਕਿਉਂਕਿ ਉੱਥੇ ਵੀ ਨਾ, ਚਲੋ ਅਗੇਨ ਮਤਲਬ ਜਿਹੜਾ ਕੇਰਲਾ ਅਤੇ ਗੋਆ ਹੈ ਨਾ,
1: ਜਿਵੇਂ ਟ੍ਰੋਪੀਕਲ ਵਾਲਾ ਕਹਿੰਦੇ,
0: ਉੱਥੇ ਮੀਂਹ ਤੁਹਾਨੂੰ ਬਹੁਤ ਵਧੀਆ ਲੱਗਦਾ, ਤੁਹਾਡਾ ਦਿਲ ਨਹੀਂ ਕਰਦਾ ਵੀ ਤੁਸੀਂ ਮੀਂਹ ਦੇ ਵਿੱਚੋਂ ਤੁਸੀਂ ਭੱਜ ਕੇ ਤੇ ਥੱਲੇ ਜਲ ਜੋ ਕਿਤੇ ਛੱਡ ਦੇ, ਤੁਹਾਡਾ ਜੀ ਕਰਦਾ ਵੀ ਤੁਸੀਂ ਮੀਂਹ 'ਚ ਰਹੋ।
1: ਹਾਂ ਮੁੰਬਈ ਦੀ ਬਾਰਿਸ਼ ਵੀ ਲੋਕੀ ਕੰਪਲੇਨ ਕਰਦੇ ਆ ਪਰ ਬਹੁਤ ਸੋਹਣੀ ਲੱਗਦੀ,
0: ਤੇ ਮੁੰਬਈ ਦੀ ਵੀ ਬਾਰਿਸ਼ ਜਿਹੜੀ ਆ ਜਦੋਂ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦੀ ਅਤੇ ਉਹ ਤੁਸੀਂ ਤੁਹਾਨੂੰ ਤੰਗ ਨਹੀਂ ਕਰਦੀ ਹੈ ਨਾ, ਤੁਸੀਂ ਜਿੱਦਾਂ ਤੁਹਾਨੂੰ ਲੱਗਦਾ ਵੀ ਠੀਕ ਆ, ਮਤਲਬ ਇੱਕ ਕੋਸਾ ਕੋਸਾ ਜਿਹਾ ਇੱਕ ਮੌਸਮ ਹੈ ਉਹਦੇ ਵਿੱਚ ਤੁਹਾਡੇ ਉੱਤੇ ਮੀਂਹ ਪਈ ਜਾ ਰਿਹਾ, ਕੋਈ ਕੋਈ ਉਹਦੇ ਨਾਲ ਕੋਈ ਉਹ ਨਹੀਂ ਹੈ। ਹੁਣ ਇੱਥੇ ਜਿਹੜਾ ਵਾ ਇੱਥੇ ਤੁਸੀਂ ਵੇਖੋ ਅਤੇ ਤੁਹਾਡੇ ਉੱਤੇ ਮੀਂਹ ਪੈਂਦਾ ਅਤੇ ਤੁਸੀਂ ਇੰਨਾ ਮਤਲਬ ਸੂਦ ਜਾਂ ਫੀਲ ਨਹੀਂ ਕਰਦੇ ਤੁਸੀਂ।
1: ਡਾਰਵਿਨ ਦੇ ਵਿੱਚ ਵੀ ਮੀਂਹ ਜਦੋਂ ਮਤਲਬ ਇਹ ਲਾਈਟਨਿੰਗ ਉੱਥੇ ਬਿਜਲੀ ਦੀ ਬੜੀ ਵਾਰਨਿੰਗ ਆਉਂਦੀ ਹੁੰਦੀ ਸੀ ਅਤੇ ਜਦੋਂ ਮਤਲਬ ਇੱਦਾਂ ਹੁੰਦਾ ਸੀ ਨਾ, ਮੈਂ ਚਾਈਲਡ ਕੇਅਰ ਵੀ ਜੋਬ ਕੀਤੀ ਉੱਥੇ ਵੀ ਅਤੇ ਉੱਥੇ ਅਲਾਊ ਹੁੰਦਾ ਸੀਗਾ ਬੱਚਿਆਂ ਨੂੰ ਮੀਂਹ 'ਚ ਨਹਾਉਣ ਵਾਸਤੇ, ਇੰਨਾ ਮਜ਼ਾ ਆਉਂਦਾ ਸੀਗਾ ਕਿਉਂਕਿ ਮੀਂਹ ਨੇ ਪੈਣਾ, ਹੁਣ ਦੇਖ ਲਿਆ ਵੈਦਰ ਫੋਰਕਾਸਟ ਆਪਾਂ ਕਿ ਅੱਜ ਤਾਂ ਮੀਂਹ ਹੈ, ਹੁਣ ਸਾਰਾ ਦਿਨ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਖਾਸ ਕਰਕੇ ਅੰਦਰ ਨਹੀਂ ਰੱਖ ਸਕਦੇ ਪੂਰੇ ਟਾਈਮ ਕਿਉਂਕਿ ਉਹ ਉਹਨਾਂ ਨੇ ਬੋਰ ਹੋ ਜਾਣਾ ਹੈ ਨਾ, ਰੂਟੀਨ ਉਹਨਾਂ ਦਾ ਜਿਹੜਾ ਰੀਡਿੰਗ ਵਾਲਾ ਪਾਰਟ ਕਰਾ ਕੇ ਤੁਸੀਂ ਫਿਰ ਉਹਨਾਂ ਨੂੰ ਬਾਹਰ ਹੀ ਨਿਕਾਲਣਾ, ਫਿਰ ਸਾਨੂੰ ਅਲਾਊ ਹੁੰਦਾ ਸੀਗਾ ਕਿ ਤੁਸੀਂ ਵੀ ਉਹਨਾਂ ਨਾਲ ਭਿੱਜ ਸਕਦੇ ਹੋ, ਤੁਸੀਂ ਲੋਕਰ 'ਚ ਆਪਣੇ ਸਪੇਅਰ ਕਲੋਥਸ ਰੱਖ ਦਿਓ ਜਾਂ ਫਿਰ ਤੁਸੀਂ ਉਹ ਬਨਿੰਗਸ ਵਾਲੇ ਵੱਡੇ ਵੱਡੇ ਛਤਰੀਆਂ ਲੈ ਕੇ ਉਹਨਾਂ ਦੇ ਅੱਗੇ ਪਿੱਛੇ ਹੁੰਦੇ ਰਹੋ ਅਤੇ ਇੰਨਾ ਮਜ਼ਾ ਆਉਂਦਾ ਸੀ, ਬੱਚੇ ਇੰਨਾ ਇੰਜੋਏ। ਹੁਣ ਉਹੀ ਚੀਜ਼ ਜੇ ਇੱਥੇ ਦੀ ਇੱਕ ਮਿੰਟ ਹੀ ਆਪਾਂ ਭੇਜ ਨਹੀਂ ਸਕਦੇ ਕਿਉਂਕਿ ਇੱਥੇ ਦੀ ਜਮਾਂ ਹੀ ਮਤਲਬ ਵੱਜਦੀ ਹੈ ਛਾਤੀ ਤੇ ਕਿ
0: ਇੱਥੇ ਲੱਗ ਗਿਆ ਸਿਸਟਮ ਹੈ ਨਾ। ਵੈਸੇ ਤੁਸੀਂ ਸਾਡੇ ਜਿਹੜੇ ਸੁਣਨ ਵਾਲੇ ਆ ਤੁਸੀਂ ਵੀ ਦੱਸੋ ਤੁਹਾਨੂੰ ਕਿੱਥੋਂ ਦਾ ਜ਼ਿਆਦਾ ਵਧੀਆ ਲੱਗਾ ਮੀਂਹ? ਮੈਂ ਜਿੰਨਾ ਕੁ ਕੀਤਾ ਨਾ ਐਕਸਪੀਰੀਅੰਸ ਉੱਥੋਂ ਦੇ, ਉਹਦਾ ਰੀਜ਼ਨ ਇੱਕ ਇਹ ਵੀ ਆ, ਖਾਸ ਤੌਰ ਦੇ ਉੱਤੇ ਜਿਹੜੀ ਇਹ ਵਾਲੀ ਬੈਲਟ ਹੈ ਨਾ ਕੇਰਲਾ ਵਾਲੀ, ਇੱਧਰ ਕੀ ਆ ਕਿ ਉਹ ਹੁਣ ਪੰਜਾਬ 'ਚ ਆਪਾਂ ਤੁਸੀਂ ਕੋਈ ਇਹ ਸੁਣ ਕੇ ਕਹੂਗਾ ਵੀ ਲੈ ਪੰਜਾਬ ਦਾ ਕਿੱਡਾ ਵਧੀਆ ਮੀਂਹ ਆ, ਪਰ ਹੁਣ ਰੀਸੈਂਟ ਜੇ ਕਿਸੇ ਨੇ ਐਕਸਪੀਰੀਅੰਸ ਕੀਤਾ ਤਾਂ ਤੁਸੀਂ ਮੰਨ ਲਓ ਚਿੱਟੇ ਕੱਪੜੇ ਪਾਇਆ, ਮੀਂਹ ਪਊਗਾ ਤੁਹਾਡੇ ਕੱਪੜੇ ਗੰਦੇ ਹੋ ਜਾਣਗੇ, ਉਹ ਹਵਾ 'ਚੋਂ ਹੀ ਮੀਂਹ ਦੇ ਵਿੱਚੋਂ ਹੀ ਜਿਹੜੀ ਧੂੜ ਮਿੱਟੀ ਆ ਪੋਲੂਸ਼ਨ ਆ ਉਹ ਤੁਹਾਡੇ ਕੱਪੜੇ ਖਰਾਬ ਕਰਦਾ ਵਾ, ਉੱਥੇ ਇਹ ਚੀਜ਼ ਨਹੀਂ ਹੈਗੀ,
1: ਉੱਥੇ ਹਿਊਮਿਡਿਟੀ ਕਰਕੇ ਮੈਨੂੰ ਲੱਗਦਾ ਮੋਇਸਚਰ ਹੈ।
0: ਹਾਂ ਉੱਥੇ ਹਿਊਮਿਡ ਜਿਹਾ ਵੀ ਆ ਅਤੇ ਆਈ ਥਿੰਕ ਗ੍ਰੀਨਰੀ ਬਹੁਤ ਜ਼ਿਆਦਾ,
1: ਗ੍ਰੀਨਰੀ ਬਹੁਤ ਜ਼ਿਆਦਾ,
0: ਇਸ ਵਜ੍ਹਾ ਕਰਕੇ ਵੀ ਸ਼ਾਇਦ ਉੱਥੇ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਜਿੱਦਾਂ ਇੱਥੇ ਅਤੇ ਕਹਿ ਲਓ ਤੁਸੀਂ ਵੀ ਉਹ ਕਾਲਾ ਤੁਹਾਨੂੰ ਦੀਦਾ ਹੈ ਨਾ ਤੁਹਾਡੇ ਮਤਲਬ ਗੱਡੀਆਂ 'ਤੇ ਲੀੜੇ ਕੱਪੜਿਆਂ 'ਤੇ, ਅਤੇ ਉੱਥੇ ਥੋੜ੍ਹਾ ਜਿਹਾ ਬਚਾਅ ਆ, ਥੋੜ੍ਹਾ ਨਹੀਂ ਕਾਫੀ ਬਚਾਅ ਆ। ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਨਾਲੇ ਇਹ ਨਾ ਆਈ ਥਿੰਕ ਡਿਪੈਂਡ ਕਰੂਗਾ ਮੌਸਮ 'ਤੇ ਵੀ ਸ਼ਾਇਦ ਕਿ ਕਿੰਨੀ ਕੁ ਠੰਡ ਆ ਕਿੰਨੀ ਕੁ ਗਰਮੀ ਆ, ਉਸ ਹਿਸਾਬ ਦੇ ਨਾਲ ਵੀ ਮੰਨ ਲਓ ਜੇ ਆਹ ਵਾਲੇ ਦਿਨ ਹੋਣਗੇ ਕੋਈ ਜਾਂ ਫਿਰ ਥੋੜ੍ਹਾ ਪਿੱਛੇ ਚੱਲ ਜਾਓ ਸਤੰਬਰ ਅਕਤੂਬਰ ਦਾ ਮਹੀਨਾ, ਅਤੇ ਉਦੋਂ ਤਾਂ ਇੱਥੇ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਜਾਂ ਫਿਰ ਕੇਰਲਾ ਵਗੈਰਾ ਇੱਧਰਲੇ ਪਾਸੇ ਜੇਕਰ ਮੀਂਹ ਪੈ ਰਿਹਾ ਵਾ ਤਾਮਿਲਨਾਡੂ ਵੀ ਈਵਨ ਉਹਦੇ 'ਚ ਆ ਜਾਂਦਾ, ਸੋ ਜੇ ਇਸ ਬੈਲਟ 'ਚ ਮੀਂਹ ਪੈ ਰਿਹਾ ਤਾਂ ਉਹ ਬਹੁਤ ਵਧੀਆ ਤੁਹਾਨੂੰ ਲੱਗਦਾ।
1: ਹਾਂਜੀ ਹਾਂ ਕਿਉਂਕਿ ਉੱਥੇ ਠੰਡ ਤਾਂ ਪੈਂਦੀ ਨਹੀਂ ਹੈ ਅਤੇ ਉਹ ਮਤਲਬ ਉਹ ਪਾਣੀ ਵੀ ਵਾਕਈ ਤੁਸੀਂ ਜਿਵੇਂ ਕਿਹਾ ਨਾ ਕੋਸਾ ਕੋਸਾ ਜਿਹਾ, ਉਹ ਤੁਹਾਨੂੰ ਚੁੱਭਦਾ ਨਹੀਂ, ਤੁਹਾਨੂੰ ਬਲਕਿ ਸੂਦਿੰਗ ਜਿਹਾ ਲੱਗਦਾ ਕਿ ਹਾਂ ਰਿਲੈਕਸਿੰਗ ਲੱਗਦਾ ਕਿ ਹਲਕਾ ਜਿਹਾ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਭਿੱਜ ਮਤਲਬ ਬਾਹਰ ਨਿਕਲੋ ਮੀਂਹ 'ਚ ਨਹਾਓ, ਮਜ਼ਾ ਆਉਂਦਾ ਤੁਹਾਨੂੰ, ਵਧੀਆ ਲੱਗਦਾ।
0: ਜਦੋਂ ਤੁਸੀਂ ਇੱਕ ਹੋਰ ਚੀਜ਼ ਵੇਖੀ ਹੋਊਗੀ ਜਦੋਂ ਆਪਾਂ ਕਿਸੇ ਰੁੱਖ ਦੇ ਥੱਲਿਓਂ ਮੀਂਹ 'ਚ ਲੰਘਦੇ ਹਾਂ ਅਤੇ ਉਹਦੇ ਸਾਈਡਾਂ ਤੋਂ ਤੁਹਾਡੇ ਉੱਤੇ ਪਾਣੀ ਡਿੱਗਦਾ ਅਤੇ ਉਹ ਰੁੱਖ ਦਾ ਜਿਹੜਾ ਘੱਟਾ ਮਿੱਟੀ ਆ ਉਹ ਵੀ ਤੁਹਾਡੇ ਉੱਤੇ ਪੈਂਦਾ ਹੈ ਨਾ, ਪਰ ਉੱਥੇ ਉਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਉਹ ਹਿਸਾਬ ਦੇ ਨਾਲ ਨਹੀਂ ਆ, ਕਿਉਂਕਿ ਉਹ ਸ਼ਾਇਦ ਇਸ ਕਰਕੇ ਵੀ ਆ ਕਿਉਂਕਿ ਮੀਂਹ ਜ਼ਿਆਦਾ ਪੈਂਦੇ ਆ, ਅਤੇ ਉਹ ਤੋਂ ਪਿਆ ਹੀ ਰਹਿੰਦਾ ਉਹ, ਮਤਲਬ ਲਗਾਤਾਰ ਹੀ ਮੀਂਹ ਪਈ ਜਾਣਾ ਅਤੇ ਫਿਰ ਉਹ ਚੀਜ਼ ਜਿਹੜੀ ਉਹ ਧੁੱਪ ਜਾਂਦੀ ਆ। ਹੁਣ ਜਿੱਥੇ ਮੀਂਹ ਕਦੇ ਕਦਾਂ ਹੀ ਪੈਣਾ ਉਹਨੇ ਸਾਰਾ ਘੱਟਾ ਧੋ ਕੇ ਤੁਹਾਡੇ ਉੱਤੇ ਹੀ ਪਾਉਣਾ। ਸੋਈ ਵੀ ਚਲੋ ਅੱਜ ਮੀਂਹ ਦੀਆਂ ਗੱਲਾਂ ਚੱਲ ਰਹੀਆਂ ਅਤੇ ਤੁਸੀਂ ਵੀ ਮੀਂਹ ਦੀਆਂ ਗੱਲਾਂ ਸਾਡੇ ਨਾਲ ਕਰਿਓ ਸਾਂਝੀਆਂ ਕਿ ਤੁਹਾਨੂੰ ਵੀ ਲੱਗਦਾ ਕਿ ਮੀਂਹ ਜਿਹੜਾ ਉਹ ਸਾਡੇ ਸੁਭਾਅ ਦੇ ਉੱਤੇ ਅਸਰ ਪਾਉਂਦਾ, ਸਾਡੇ ਕੰਮਾਂ ਕਾਰਾਂ ਦੇ ਉੱਤੇ ਤਾਂ ਪਾਉਂਦਾ ਹੀ ਆ, ਪਰ ਤੁਹਾਡੇ ਕੰਮ ਦੇ ਉੱਤੇ ਕਿੱਦਾਂ ਪਾਉਂਦਾ, ਚਲੋ ਉਹ ਤੁਸੀਂ ਪਲੱਸ ਜਿੱਦਾਂ ਕਿਤੇ ਉਹਦਾ ਮੀਂਹ ਤੁਹਾਨੂੰ ਯਾਦ ਹੋਵੇ ਵੀ ਆਹ ਮੀਂਹ ਜਿਹੜਾ ਇੱਥੇ ਗੁੱਡਿਆ,
1: ਕਿਉਂਕਿ ਮੀਂਹ ਦਾ ਮਤਲਬ ਮੈਨੂੰ ਲੱਗਦਾ ਮੀਂਹ ਦਾ ਕਨੈਕਸ਼ਨ ਆਪਾਂ ਜਿਵੇਂ ਕੱਲ੍ਹ ਤੁਸੀਂ ਕੰਮਾਂ ਕਾਰਾਂ 'ਤੇ ਕੀਤੀ ਨਾ, ਡੈਫੀਨੇਟਲੀ ਫਰਕ ਪੈਂਦਾ। ਹੁਣ ਭਾਵੇਂ ਇੱਕ ਜਿਹੜੀ ਮਤਲਬ ਜਿਹੜੇ ਬੱਚਿਆਂ ਨੂੰ ਛੱਡਣਾ ਸਿਰਫ ਮਤਲਬ ਇੱਕ ਕਹਿ ਲਓ ਕੀ ਕਹਾਂਗੇ ਆਪਾਂ, ਹੋਮ ਮੇਕਰ, ਮੈਂ ਖੁਦ ਹੀ ਭੁੱਲ ਗਈ, ਭਾਵੇਂ ਉਹਨਾਂ ਦੀ ਗੱਲ ਕਰੀਏ, ਭਾਵੇਂ ਕਿਸੇ ਨੂੰ ਕੋਈ ਰੋਡ ਸਾਈਡ ਵਰਕ ਕਰਦਾ, ਕੋਈ ਲੈਂਡਸਕੇਪਿੰਗ ਦਾ ਕੰਮ ਕਰਦਾ, ਜਾਂ ਭਾਵੇਂ ਕੋਈ ਕੁਰੀਅਰ ਦਾ ਕੰਮ ਕਰਦਾ, ਲਾਈਕ ਯੂ ਨੇਮ ਇਟ, ਹੈ ਨਾ, ਕੋਈ ਵੀ ਪ੍ਰੋਫੈਸ਼ਨ ਦੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਮੌਸਮ ਬਹੁਤ ਮਤਲਬ ਡਿਪੈਂਡ ਕਰਦਾ ਉਹਨਾਂ ਦੇ ਕਿ ਹੱਦ ਉਹਨਾਂ ਦਾ ਕੰਮ ਅੱਜ ਕਿਸ ਤਰੀਕੇ ਨਾਲ ਹੋਏਗਾ ਕਈਆਂ ਦਾ, ਔਰ ਟ੍ਰੈਫਿਕ ਇੰਨਾ ਇੰਪੋਰਟੈਂਟ ਰੋਲ ਪਲੇਅ ਕਰਦਾ ਹੈ ਮੀਂਹ ਦੇ ਵਿੱਚ ਸਪੈਸ਼ਲੀ, ਹੈ ਨਾ, ਆਪਾਂ ਨੂੰ ਟ੍ਰੈਫਿਕ ਜ਼ਿਆਦਾ ਦਿਖਦਾ, ਆਪਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਤਲਬ ਇੱਕ ਨਾ ਰੋਡ 'ਤੇ ਇੱਕ ਅਲੱਗ ਜਿਹੀ ਕਸ਼ਮਕਸ਼ ਜਿਹੀ ਹੁੰਦੀ ਹੈ ਕਿ ਯਾਰ ਅੱਜ ਕੀ ਹਿਸਾਬ ਕਿਤਾਬ ਹੈ। ਕਈ ਵਾਰੀ ਮਤਲਬ ਰੋਡ ਦੇ ਗੱਡੇ ਕਹਿ ਸਕਦੇ ਹੋ, ਕਈ ਵਾਰੀ ਐਵੇਂ ਵੀ ਹੈ ਨਾ, ਮਤਲਬ ਮੈਨੂੰ ਲੱਗਦਾ ਮੀਂਹ ਦੇ ਵਿੱਚ ਰੋਡਸ ਦੇ ਵਿੱਚ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਹੈ।
0: ਤੁਸੀਂ ਗੱਡਿਆਂ ਦੀ ਗੱਲ ਕੀਤੀ, ਅੱਜ ਕੱਲ੍ਹ ਕਾਫ਼ੀ ਜ਼ਿਆਦਾ ਵੈਸੇ ਖੱਡੇ ਹਿੰਦੀ 'ਚ ਗੱਡੇ, ਆਈ ਥਿੰਕ ਹਿੰਦੀ 'ਚ ਗੱਡੇ ਕਹਿੰਦੇ, ਹੈ ਨਾ, ਆਪਾਂ ਖੱਡੇ ਕਹਿੰਦੇ, ਹੈ ਨਾ, ਅਤੇ ਈਵਨ ਵਿਕਟੋਰੀਆ 'ਚ ਕਾਫ਼ੀ ਰੌਲਾ ਪੈ ਰਿਹਾ ਇਸ ਚੀਜ਼ ਦਾ, ਖਾਸ ਤੌਰ ਦੇ ਉੱਤੇ ਜਿਹੜੇ ਖੇਤਰੀ ਇਲਾਕੇ ਨੇ ਕਿ ਉਹਨਾਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਜਗ੍ਹਾ ਜਗ੍ਹਾ ਖੱਡੇ। ਅਤੇ ਮੈਂ ਵੀ ਇਸ ਵਾਰੀ ਐਕਸਪੀਰੀਅੰਸ ਕੀਤਾ, ਆਹ ਹੁਣ ਪਿਛਲੇ ਦਿਨ ਹੀ 2 ਕੁ ਦਿਨ ਦੇ ਲਈ ਮੈਂ ਵੀ ਗਿਆ ਸੀ, ਅਤੇ ਮੈਂ ਵੀ ਐਕਸਪੀਰੀਅੰਸ ਕੀਤਾ ਕਿ ਕਾਫ਼ੀ ਨੇ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹੀ ਜਿੱਦਾਂ ਤੁਸੀਂ ਗਾਣੇ ਵਾਲੀ ਗੱਲ ਕੀਤੀ ਹੈ ਵੀ ਹੁਣ ਜਦੋਂ ਸੁਣ ਰਹੇ ਹਾਂ ਆਪਾਂ ਖ਼ਬਰਾਂ ਦੇ ਵਿੱਚ, ਅਤੇ ਫਿਰ ਉਹ ਮਹਿਸੂਸ ਵੀ ਹੋਣ ਲੱਗ ਪਿਆ, ਦਿਖਣ ਵੀ ਲੱਗ ਪਿਆ, ਜਾਂ ਫਿਰ ਉਹ ਹੈਗੇ ਹੀ ਆ ਹੁਣ। ਕਾਫ਼ੀ ਕਾਫ਼ੀ ਸਮੱਸਿਆ ਵਾ, ਖਾਸ ਤੌਰ 'ਤੇ ਹੁਣ ਮੀਂਹ ਪੈ ਰਿਹਾ ਹੈ,
1: ਨੋਟਿਸ ਵੀ ਨਹੀਂ ਕਰਦੇ ਫਿਰ ਜਦੋਂ ਇੱਦਾਂ ਹੁੰਦਾ, ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲਾਂ ਖ਼ਬਰਾਂ 'ਚ ਤੁਸੀਂ ਸੁਣਿਆ, ਹੁਣ ਤੁਸੀਂ ਖੁਦ ਗਏ ਤੁਹਾਨੂੰ ਰਿਅਲਾਈਜ਼ ਹੋਇਆ, ਹੁਣ ਜਦੋਂ ਤੁਸੀਂ ਗੱਲ ਕਰ ਰਹੇ ਹੋ ਤੇ ਮੈਨੂੰ ਵੀ ਯਾਦ ਆ ਰਿਹਾ ਕਿ ਹਾਂ ਮੈਂ ਵੀ ਗੱਡੇ ਫੀਲ ਕੀਤਾ,
0: ਹੈ ਨਾ, ਉਦਾਂ ਆਪਾਂ ਨਹੀਂ ਉਹ ਚੀਜ਼ਾਂ ਧਿਆਨ ਦੇ ਵਿੱਚ ਨਹੀਂ ਆਉਂਦੀਆਂ। ਅਤੇ ਇੱਥੇ ਸਾਨੂੰ ਸ਼ੁਰੂ ਵਿੱਚ ਸਾਨੂੰ ਤਾਂ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਇਹੋ ਜਿਹੇ ਦੇਸ਼ਾਂ ਦੇ ਵਿੱਚ ਨਹੀਂ ਸੜਕਾਂ ਟੁੱਟਦੀਆਂ, ਹੈ ਨਾ, ਇੱਥੇ ਨਹੀਂ ਇੱਦਾਂ ਦਾ ਕੁਝ ਹੁੰਦਾ। ਪਰ ਹੁਣ ਉਹ ਕਹਿ ਲਓ ਤੁਸੀਂ ਕਿ ਛੋਟਾ ਜਿਹਾ ਵੀ ਕੁਛ ਆ ਤੇ ਉਹ ਵੀ ਸਾਨੂੰ ਵੱਡਾ ਲੱਗਦਾ ਵਾ ਵੀ ਨਹੀਂ
1: ਵਿਗੜ ਗਿਆ
0: ਇੱਥੇ ਕਿੱਦਾਂ
1: ਵਿਗੜ ਗਿਆ,
0: ਜਿੱਥੇ ਆਪਾਂ ਰਹਿੰਦੇ ਹੌਲੀ ਹੌਲੀ ਉੱਦਾਂ ਦੇ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੇ ਆਪਾਂ ਸੋਲ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੀਆਂ ਆਪਾਂ ਫੈਸਿਲਿਟੀਆਂ ਭਾਲਦੇ ਹਾਂ। ਅਤੇ ਸਾਨੂੰ ਮਤਲਬ ਖਾਸ ਤੌਰ ਦੇ ਉੱਤੇ ਤੁਹਾਡੀ ਸੋਚ ਹੀ ਹੈ ਨਾ, ਜੋ ਤੁਸੀਂ ਸੋਚ ਲਓ, ਜੇ ਤੁਸੀਂ ਇਹ ਸੋਚ ਲਓ ਵੀ ਇੱਥੇ ਸਾਰਾ ਕੁਛ ਏ ਵਨ ਚਾਹੀਦਾ ਸਾਨੂੰ ਜਾਂ ਇੱਥੇ ਏ ਵਨ ਹੁੰਦਾ ਆ, ਅਤੇ ਫਿਰ ਉਹਦੇ ਵਿੱਚ ਤੁਸੀਂ ਨਿੱਕੀ ਜਿਹੀ ਵੀ ਚੀਜ਼ ਕੋਈ ਟੇਢੀ ਮਿਲਦੀ ਤਾਂ ਤੁਹਾਨੂੰ ਲੱਗਦਾ ਨਹੀਂ ਨਹੀਂ,
1: ਕਿਉਂਕਿ ਪਰਫੈਕਸ਼ਨ ਦੀ ਹੈਬਿਟ ਹੋ ਜਾਂਦੀ ਨਾ ਆਪਾਂ ਨੂੰ, ਇੱਦਾਂ ਲੱਗਦਾ ਕਿ ਯਾਰ ਇੱਥੇ ਹਰ ਚੀਜ਼ ਟਿਪ ਟੌਪ ਹੈ, ਇਹ ਕਿਵੇਂ ਹੋ ਗਿਆ, ਐਕਸੈਪਟੇਬਲ ਹੀ ਨਹੀਂ ਹੈ।
0: ਤੁਸੀਂ ਇੰਡੀਆ ਚਲ ਜਾਓ, ਹਾਂ, ਅਤੇ ਉੱਥੇ ਤੁਹਾਨੂੰ ਕੋਈ ਮੰਨ ਲਓ ਕੋਈ 1-2 ਕਿਲੋਮੀਟਰ ਤੱਕ ਅਤੇ ਟੋਟਾ ਤੁਹਾਨੂੰ ਪਿੰਡ ਨਾਲ ਸਹੀ ਮਿਲ ਜੂਗਾ, ਤੁਸੀਂ ਕਹਿੰਦੇ ਯਾਰ ਸੜਕਾਂ ਬੜੀਆਂ ਟੌਪ ਦੀਆਂ ਬਣਾ ਦੀਆਂ ਸਰਕਾਰ ਨੇ, ਜਦ ਕੋਈ ਹੋ ਸਕਦਾ ਵੀ ਉਹ ਇੱਕ ਛੋਟਾ ਜਿਹੀ
1: ਪੈਚ
0: ਪੈਚ ਹੋਵੇ, ਹੈ ਨਾ, ਕਿਉਂਕਿ ਤੁਸੀਂ ਉੱਥੇ ਉਸ ਹਿਸਾਬ ਦੇ ਨਾਲ ਤੁਸੀਂ ਗਿੱਜਿਓ। ਜਿੱਦਾਂ ਸਪੇਨ ਤੋਂ ਸੇਠੀ ਸਾਹਿਬ ਵੀ ਕਹਿ ਰਹੇ, ਕਹਿੰਦੇ ਮੀਂਹ ਕਾਫ਼ੀ ਪੈ ਰਿਹਾ ਸਪੇਨ ਦੇ ਵਿੱਚ, ਅਤੇ ਈਵਨ ਹੜਾਂ ਵਰਗੀ ਸਥਿਤੀ ਬਣੀ ਆ ਖਾਸ ਤੌਰ 'ਤੇ। ਮੈਂ ਵੀ ਵੇਖ ਰਿਹਾ ਸੀ ਆਪਣਾ ਸੇਠੀ ਸਾਹਿਬ ਕਿਹੜਾ ਵਾ ਤੁਹਾਡੇ ਵਲੇਸੀਆ, ਤੁਸੀਂ ਕਿੱਥੇ ਪੈਂਦੇ ਹੋ, ਕਿਹੜਾ ਤੁਹਾਡਾ ਕਿਹੜਾ ਇਲਾਕਾ ਵਾ, ਵਲੇਸੀਆ ਅਤੇ ਅੰਦਲੂਸੀਆ ਇੱਦਾਂ ਕਰਕੇ ਕਈ ਇਲਾਕੇ ਜਿਹੜੇ ਕਾਫ਼ੀ ਜ਼ਿਆਦਾ ਕਹਿੰਦੇ ਉੱਥੇ ਸਮੱਸਿਆ ਆਈ ਹੈ। ਤੁਹਾਡੇ ਇਲਾਕੇ ਦੇ ਵਿੱਚ ਆਸ ਕਰਦੇ ਹਾਂ ਵੀ ਸਭ ਠੀਕ ਠਾਕ ਹੋਊਗਾ, ਕਾਫ਼ੀ ਕਹਿੰਦੇ ਨੇ ਕਿ ਹਿਸਟੋਰੀਕਲ ਕਈ ਥਾਵਾਂ ਦੇ ਉੱਤੇ ਮਤਲਬ ਨਹੀਂ ਮਤਲਬ ਇੰਨਾ ਜ਼ਿਆਦਾ ਹਿਸਟਰੀ 'ਚ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਇੰਨੇ ਸਾਲਾਂ ਤੋਂ,
1: ਹਾਂ,
0: ਉੱਦਾਂ ਦੀਆਂ ਖ਼ਬਰਾਂ ਚੱਲ ਰਹੀਆਂ ਵੀ ਹਾਂਜੀ ਰਿਕਾਰਡ ਤੋੜ ਮੀਂਹ ਪਿਆ ਵਾ, ਕਾਫ਼ੀ ਦਰਿਆ ਜਿਹੜੇ ਨੇ ਉਹ ਉਛਲੇ ਨੇ, ਸ਼ਹਿਰ ਸੜਕਾਂ ਘਰਾਂ ਦੇ ਵਿੱਚ ਈਵਨ ਪਾਣੀ ਜਿਹੜਾ ਉੱਥੋਂ ਨਿਕਲ ਕੇ ਅਤੇ ਦਾਖਲ ਹੋ ਗਿਆ, ਕਈ ਸੜਕੀ ਆਵਾਜਾਈ ਵੀ ਜਿਹੜੀ ਆ ਉਹ ਗੱਡੀਆਂ ਵੀ ਰੁੜੀਆਂ ਦਿਖਾਈ ਦੇ ਰਹੀਆਂ ਸੀ। ਅਤੇ ਬਾਕੀ ਤੁਸੀਂ ਦੱਸਿਓ ਕੀ ਹਾਲਾਤ ਨੇ ਤੁਹਾਡੇ ਇਲਾਕੇ ਦੇ ਵਿੱਚ? ਰਾਜ ਖੁਸ਼ੀ ਹੈ, ਸਭ ਹਾਈਵੇ ਵਗੈਰਾ ਕਹਿੰਦੇ ਕਿ ਬੰਦ ਪਏ ਆ, ਅਤੇ ਵੇਖ ਲਓ ਅਲੱਗ ਅਲੱਗ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਰਦਾ ਹੀ ਰਹਿੰਦਾ, ਹੈ ਨਾ। ਪਹਿਲੀਆਂ 'ਚ ਸਾਨੂੰ ਇੰਨਾ ਨਹੀਂ ਪਤਾ ਲੱਗਦਾ ਅਤੇ ਆਪਾਂ ਕਹਿੰਦੇ ਨਹੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਹੋ ਗਿਆ, ਪਰ ਸ਼ਾਇਦ ਪਹਿਲਾਂ ਵੀ ਹੁੰਦਾ ਰਹਿੰਦਾ ਹੋਊਗਾ,
1: ਹੁੰਦਾ ਹੋਣਾ, ਪਰ ਇੰਨਾ ਗਲੋਬਲਾਈਜ਼ ਨਹੀਂ ਸੀ ਨਾ ਆਪਣੇ ਕੋਲ ਕਿ ਹਰ ਇੱਕ ਚੀਜ਼ ਆਪਾਂ ਨੂੰ ਪਤਾ ਲੱਗ ਜਾਏ ਟਾਈਮ ਟੂ ਟਾਈਮ। ਹੁਣ ਤਾਂ ਐਟ ਅ ਟਾਈਮ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਕਿ ਕਿੱਥੇ ਕੀ ਚੱਲ ਰਿਹਾ, ਪਹਿਲਾਂ ਪਤਾ ਹੀ ਨਹੀਂ ਚੱਲਦਾ ਸੀ ਤਾਂ ਆਪਾਂ ਨੂੰ ਲੱਗਦਾ ਸੀ ਆਲ ਇਜ਼ ਵੈਲ।
0: ਤੁਸੀਂ ਆਪਣਾ ਤੁਸੀਂ ਲਾ ਲਓ ਕੋਈ 5-7 ਸਾਲ 10 ਸਾਲ ਪਹਿਲਾਂ ਦਾ ਤੁਸੀਂ ਲਾ ਲਓ, ਤੁਹਾਨੂੰ ਕੋਈ ਆਈ ਥਿੰਕ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੋਊਗਾ ਵੀ ਸਪੇਨ 'ਚ ਕੀ ਚੱਲ ਰਿਹਾ ਜਾਂ ਪਤਾ ਨਹੀਂ ਲੱਗਦਾ ਹੋਊਗਾ, ਹੈ ਨਾ, ਜਾਂ ਅਮਰੀਕਾ 'ਚ ਕੀ ਚੱਲ ਰਿਹਾ ਵਾ, ਜਾਂ ਜੇ ਕੋਈ ਬਹੁਤ ਵੱਡਾ ਈਵੈਂਟ ਕੋਈ ਵਾਪਰ ਜੇ ਤਾਂ ਹਾਂ ਉਹ ਚੀਜ਼ ਜ਼ਰੂਰ ਦੇਖ ਪੈਂਦੀ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਹੁਣ ਜਿੱਦਾਂ ਸੇਠੀ ਸਾਹਿਬ ਉੱਥੋਂ ਸਵੇਰੇ ਸਵੇਰੇ ਜੁੜੇ ਆ, ਸਾਰਾ ਕੁਛ ਦੱਸ ਦਿੰਦੇ, ਕਹਿੰਦੇ ਵੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ। ਕੱਲ੍ਹ ਸੀਗੀ ਸ਼ਾਇਦ ਇਹ, ਅਤੇ ਮਤਲਬ ਐਮਰਜੈਂਸੀ ਜੇਕਰ ਤੁਹਾਨੂੰ ਹੈਗੀ ਤਾਂ ਫੇਰ ਹੀ ਤੁਸੀਂ ਸਾਨੂੰ ਤੰਗ ਪਰੇਸ਼ਾਨ ਕਰੋ, ਕਾਲ ਕਰੋ। ਸੋ ਕਾਫੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਆਈ ਥਿੰਕ ਕੱਲ੍ਹ ਦੀਆਂ ਸੀਗੀਆਂ ਇਹ, ਅੱਜ ਸ਼ਾਇਦ ਹੋ ਸਕਦਾ ਕਿ ਠੀਕ ਹੋਵੇ ਸਾਰਾ ਕੁਛ। ਅਤੇ ਕਹਿੰਦੇ ਕਿ ਬਾਈ ਜੀ, ਅੱਛਾ ਬਾਰਸੀਲੋਨਾ ਕੋਲ ਹੋ ਤੁਸੀਂ? ਓਕੇ ਓਕੇ, ਬਾਰਸੀਲੋਨਾ ਕਲੱਬ ਦੇ ਕਰਕੇ ਆਪਾਂ ਜਾਣਦੇ ਹਾਂ ਵੈਸੇ, ਤਾਂ ਚਲੋ ਉੱਦਾਂ ਨਹੀਂ ਕੋਈ ਵਾਹ ਵਾਸਤਾ। ਅਤੇ ਚਲੋ ਆਪਾਂ ਇਹੋ ਅਰਦਾਸ ਕਰਦੇ ਹਾਂ ਕਿ ਸਭ ਰਾਜਖੁਸ਼ੀ ਹੋਵੇ, ਸਭ ਠੀਕ ਹੋਵੇ, ਅਤੇ ਸਾਰੇ ਪਾਸੋਂ ਸੋਹਣੇ ਸੋਹਣੇ ਸੁਨੇਹੇ ਹੋਣ। ਥੈਂਕ ਯੂ ਗੁਰਜੀਤ ਜੀ, ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਸੀ, ਅਤੇ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਅਤੇ ਰਮਨਦੀਪ ਸੀਜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ, ਬਿਊਟੀਫੁੱਲ ਸੌਂਗ, ਅਤੇ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਤੁਹਾਡੇ ਗਾਣੇ।
1: ਧੰਨਵਾਦ,
0: ਥੈਂਕ ਯੂ, ਥੈਂਕ
1: ਯੂ ਗਾਣੇ,
0: ਥੈਂਕ ਯੂ। ਅਤੇ ਸ਼ਰਾਟਾ ਰੇਨ, ਆਲਵੇਜ਼ ਗੁੱਡ ਸ਼ੋ, ਥੈਂਕ ਯੂ, ਮਿਹਰਬਾਨੀ ਜੀ ਤੁਹਾਡੀ। ਅਤੇ ਮੈਸੇਜ ਸਾਨੂੰ ਕਰ ਰਹੇ ਨੇ ਕਵਲਜੀਤ ਜੀ, ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਮੇਰੇ ਆ ਕਹਿੰਦੇ ਕਿ ਕਰੀ ਪਲਾਂਟ ਦੇ ਲੀਫ ਇੱਦਾਂ ਹੋ ਰਹੇ ਆ, ਅਤੇ ਆਪਾਂ ਕੀ ਕਰ ਸਕਦੇ ਹਾਂ, ਪਲੀਜ਼ ਦੱਸੋ। ਅਤੇ ਵੈਸੇ ਜਿਹੜਾ ਤੁਸੀਂ ਕਿਹਾ ਨਾ ਮੇਰੇ ਲੀਫਸ ਇੱਦਾਂ ਹੋ ਰਹੇ ਆ ਕਰੀ ਪੱਤੇ ਦੇ, ਅਤੇ ਫੋਟੋ ਸ਼ਾਇਦ ਅਟੈਚ ਕਰਨੀ ਤੁਸੀਂ ਭੁੱਲ ਗਏ, ਮੈਨੂੰ ਸਮਝ ਨਹੀਂ ਆ ਰਿਹਾ ਵੀ ਇੱਦਾਂ ਕਿੱਦਾਂ ਹੋ ਰਿਹਾ। ਇੱਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਵੀ ਬੀਬੀਆਂ ਬੋਂਦਲ ਬੋਂਦਲੀਆਂ ਪਈਆਂ, ਨਿਆਣੇ ਅੱਜ ਸਕੂਲ ਗਏ ਆ ਭਾਈ ਵਾਹਵਾ ਦਿਨਾਂ ਬਾਅਦ, ਅਤੇ ਮਤਲਬ ਸਮਝ ਨਹੀਂ ਲੱਗ ਰਹੀ ਕੀ ਹੱਸੀਏ ਕਿ ਭੱਜ ਭੱਜ ਕੰਮ ਨਿਬੇੜੀਏ ਕੀ ਕਰੀਏ, ਹੈ ਨਾ।
1: ਨਹੀਂ, ਇੱਕ ਖੁਸ਼ੀ ਵੀ ਹੁੰਦੀ ਕਿ ਚਲੋ ਸ਼ੁਕਰ ਹੁਣ ਥੋੜ੍ਹੀ ਸ਼ਾਂਤੀ ਹੈ ਘਰ 'ਚ, ਦੋ ਹਫ਼ਤੇ ਬੜੀ ਜ਼ਿਆਦਾ।
0: ਅੱਛਾ, ਇਹੋ ਖੁਸ਼ੀ ਜਦੋਂ ਛੁੱਟੀਆਂ ਹੋਣੀਆਂ ਹੁੰਦੀਆਂ ਨਾ ਉਦੋਂ ਹੁੰਦੀ ਆ ਵੀ ਸ਼ੁਕਰ ਹੈ ਕੱਲ੍ਹ ਤੋਂ ਛੁੱਟੀਆਂ ਨੇ।
1: ਹਾਂ, ਬੰਦਾ ਕਿਸੇ ਵੀ ਚੀਜ਼ 'ਚ ਵੈਸੇ ਨਾ ਮਤਲਬ ਉਹਨੂੰ ਸਾਹ ਨਹੀਂ ਆਉਂਦਾ, ਹਰ ਇੱਕ ਚੀਜ਼ 'ਚ ਉਹਨੂੰ ਮਤਲਬ ਇੱਦਾਂ ਲੱਗਦਾ ਕਿ ਹਾਂ ਜੇ ਇੱਦਾਂ ਹੁੰਦਾ ਤਾਂ ਵਧੀਆ ਹੁੰਦਾ, ਜੇ ਉਹ ਹੋ ਜਾਂਦਾ ਫਿਰ ਲੱਗਦਾ ਨਹੀਂ ਉੱਦਾਂ ਹੁੰਦਾ ਤਾਂ ਵਧੀਆ।
0: ਹਾਂ, ਨਹੀਂ ਸਹੀ ਗੱਲ ਆ, ਹਰ ਇੱਕ ਚੀਜ਼ ਜਿਹੜੀ ਆ ਉਹ। ਅਤੇ ਜਿਹੜੀ ਹੁਣ ਤੁਸੀਂ ਫੋਟੋ ਭੇਜੀ ਆ, ਮੈਨੂੰ ਇਹਦੇ 'ਚ ਕੋਈ ਨੁਕਸ ਨਹੀਂ ਜੀ ਲੱਗ ਰਿਹਾ, ਜਾਂ ਤਾਂ ਫਿਰ ਕੋਈ ਕਲੋਜ਼ ਕਰਕੇ ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਟਿਕਾ ਟਿੱਪਣੀ ਕਰੀਏ, ਕਿਉਂਕਿ ਬੜਾ ਵਧੀਆ ਮੈਨੂੰ ਤਾਂ
1: ਸੋਹਣਾ ਲੱਗ ਰਿਹਾ,
0: ਮੈਨੂੰ ਤਾਂ ਬਿਲਕੁਲ ਗ੍ਰੀਨ ਗ੍ਰੀਨ ਜਾਂ ਓਕੇ ਰਿਪੋਰਟ ਲਸ਼ ਗ੍ਰੀਨ ਦਿਖ ਰਿਹਾ ਵਾ, ਇਹਦੇ 'ਚ ਮੈਨੂੰ ਕੋਈ ਨੁਸਖ ਦਿਖ ਨਹੀਂ ਰਿਹਾ। ਪਰ ਤੁਸੀਂ ਥੋੜ੍ਹਾ ਜਿਹਾ ਜ਼ੂਮ ਇਨ ਕਰਕੇ ਅਤੇ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਣਾ ਇਸ਼ੂ ਆ, ਅਤੇ ਫਿਰ ਆਪਾਂ ਉਹਦੇ ਉੱਤੇ ਗੱਲ ਕਰ ਲੈਂਦੇ, ਜਾਂ ਫਿਰ ਪੁਰਾਣੀ ਫੋਟੋ ਖਿੱਚ ਕੇ ਬਿਲਾ ਦਾ ਪਾਤੀ ਆਪਾਂ
1: ਕਿ ਹੁਣ ਮੈਂ ਘਰੋਂ ਬਾਹਰ ਹਾਂ, ਚਲੋ ਮੈਂ ਲੱਭ ਕੇ।
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਹੈਪੀ ਮੰਡੇ, ਇੰਜੋਏ ਯੂਅਰ ਸ਼ੋ ਐਜ਼ ਆਲਵੇਜ਼, ਦੇਸ਼ ਬੰਧੂ ਭਾਰਤਵਾਜ ਜੀ ਮੈਸੇਜ ਕਰਦੇ ਨੇ, ਬਹੁਤ ਮਿਹਰਬਾਨੀ। ਸੋਨੂ ਚਾਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਕਿ ਭਾਜੀ ਓਕੇ ਮੀਂਹ ਗੁੱਡ ਮੋਰਨਿੰਗ, ਓਕੇ ਕਹਿੰਦੇ ਭਾਜੀ ਮੀਂਹ ਦੀ ਅਤੇ ਸਾਡੇ ਵੀ ਤਿਆਰੀ ਲੱਗ ਰਹੀ ਹੈ ਇਨ ਪਰਥ। ਹਾਂ, ਪਰਥ 'ਚ ਅੱਜ ਹੈਗਾ ਮੀਂਹ, ਦੱਸਿਆ ਹੈ ਮੈਨੂੰ ਸਵੇਰੇ ਬਦਲ ਨੇ। ਬੱਦਲ ਮੈਨੂੰ ਕਹਿੰਦਾ ਸੀ ਵੀ ਅੱਜ ਯਾਰ ਮੈਂ ਪਰਥ ਜਾ ਕੇ ਵਰਸਣਾ,
1: ਤੁਹਾਡੀ ਹੁਣ ਬੱਸ ਹੋ ਗਈ ਹੈ, ਚਲੋ ਅਸੀਂ ਪਰਥ ਵੱਲ ਚੱਲੀਏ।
0: ਹਾਂ, ਬੱਦਲ ਲੈ ਗਿਆ। ਤੇ ਅੱਛਾ, ਇਹਨਾਂ ਦੇ ਪੱਤਿਆਂ ਦੇ ਵਿੱਚ ਨਾ ਛੇਕ ਜਿਹੇ ਹੋਏ ਆ, ਅਤੇ ਉਹਦੇ ਕਰਕੇ ਸ਼ਾਇਦ ਪੁੱਛ ਰਿਹਾ। ਮੈਨੂੰ ਲੱਗਦਾ ਨਹੀਂ ਇੱਡੇ ਕੋਈ ਇਸ਼ੂ ਹੈ ਜੀ ਵਿੱਚ, ਵਿਰਲੇ ਵਿਰਲੇ ਜੇ ਉਹ ਹੈਗੇ ਆ। ਮੈਂ ਫਿਲਹਾਲ ਤਾਂ ਇੱਦਾਂ ਕਰੋ ਵੀ ਇਹਨੂੰ ਤੋੜ ਕੇ ਸੁੱਟ ਦਿਉ, ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਛੇਦ ਹੋਏ ਆ, ਤੇ ਜਾਂ ਇਹਨਾਂ ਦਾ ਨਾ ਇਹਨਾਂ ਨੂੰ ਪੁੱਠਿਆਂ ਕਰਕੇ ਤੇ ਹੇਠਾਂ ਦੀ ਪੁੱਠੀ ਇੱਕ ਫੋਟੋ ਵੀ ਭੇਜੋ ਪੱਤੇ ਅੰਦੇ ਥੱਲੜੇ ਪਾਸੇ ਕਿਸੇ ਵੇਲੇ ਉੱਥੋਂ ਸਮਝ ਲੱਗ ਜਾਂਦੀ ਆ ਵੀ ਕੀ ਮਾਹੌਲ ਚਾਲ ਆ ਥੱਲੇ ਉਹ ਕੀੜਾ ਕੂੜਾ ਜਾਊਗਾ ਅੱਜ ਕੱਲ੍ਹ ਨਾ ਪਤਾ ਨਹੀਂ ਇੱਕ ਪਹਿਲਾਂ ਨਹੀਂ ਇੰਨਾ ਹੁਣ ਮੈਂ ਵੀ ਇਹ ਰਿਲਾਈਜ਼ ਕੀਤਾ ਚਲੋ ਆਪਾਂ ਅੱਗੇ ਗਾਰਡਨਿੰਗ 'ਚ ਕਰ ਲਵਾਂਗੇ ਗੱਲ ਥੋੜ੍ਹੀ ਜਿਹੀ ਹੋਰ ਇਹਦੇ 'ਚ ਜਿਵੇਂ ਪੱਤਿਆਂ ਦੇ ਪੱਤਿਆਂ ਨੂੰ ਨਾ ਖਾਈ ਜਾਂਦਾ ਆ ਇਹ ਜਿਹੜੇ ਕੀੜੇ ਜਿਹੇ ਆ ਪਹਿਲਾਂ ਹੁੰਦਾ ਸੀ ਵੀ ਕੁਛ ਇੱਕ ਸਪੈਸੀਫਿਕ ਜਿੱਦਾਂ ਪਲਾਂਟ ਹੀ ਉਹਨਾਂ ਨੂੰ ਖਾਂਦੇ ਸੀ ਹੁਣ ਮੈਂ ਵੇਖਿਆ ਵੀ ਈਵਨ ਸਿਟਰਸ ਨੂੰ ਵੀ ਖਾਈ ਜਾਂਦੇ ਆ ਜਿਵੇਂ ਮੰਨ ਲਓ ਮੈਂਡਰਿਨ ਦੇ ਪੱਤੇ ਉਹ ਵੀ ਇੱਦਾਂ ਹੀ ਖਾਈ ਖੁਈ ਜਾਂਦੇ ਆ ਹੁਣ ਮੈਨੂੰ ਲੱਗਦਾ ਇਹ ਜ਼ਿਆਦਾ ਖਤਰਨਾਕ ਹੋ ਗਏ ਨੇ ਕੀੜੇ ਜ਼ਿਆਦਾ ਦਲੇਰ ਹੋ ਗਏ ਆ ਮਰੂਦ ਦੇ ਪੱਤੇ ਵੀ ਖਾਈ ਜਾਂਦੇ ਆ ਫਿਰ ਉਹ ਆ ਜਿੱਦਾਂ ਦਾ ਤੁਸੀਂ ਕਹਿ ਰਹੇ ਹੋ ਸੋ ਇਹਦੇ ਉੱਤੇ ਕੁਛ ਦੇਸੀ ਇਲਾਜ ਆਪਾਂ ਕਰ ਸਕਦੇ ਤੁਸੀਂ ਇੱਕ ਪੱਤਾ ਜਿਹੜਾ ਭੇਜੋ ਪੁੱਠੀ ਫੋਟੋ ਭੇਜੋ ਇੱਕ ਅਤੇ ਫਿਰ ਆਪਾਂ ਇਹਦੇ ਉੱਤੇ ਔਰਗੈਨਿਕ ਇਲਾਜ ਆਪਾਂ ਕਰ ਲਵਾਂਗੇ ਅੱਛਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਤਾਂ ਆਪਾਂ ਮੀਂਹ ਦੀ ਗੱਲ ਕਰਾਂਗੇ ਮੀਂਹ ਕਿਉਂਕਿ ਛੁੱਟੀਆਂ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਮੀਂਹ ਮੀਂਹ ਹੋਈ ਪਈ ਆ ਅਤੇ ਕਿੱਦਾਂ ਕਿੱਦਾਂ ਕੀ ਪ੍ਰਭਾਵਿਤ ਹੋਇਆ ਅਤੇ ਮੀਂਹ ਬਾਰੇ ਗੱਲਾਂ ਜਿੱਥੇ ਚੱਲਣੀਆਂ ਉੱਥੇ ਅੱਜ ਤੁਹਾਡੇ ਨਾਲ ਆਪਾਂ ਬੱਤੀ ਵਾਲੀਆਂ ਕਾਰਾਂ ਬਾਰੇ ਵੀ ਗੱਲ ਕਰਾਂਗੇ ਕਾਰਾਂ ਤਾਂ ਕਰਕੇ ਕਿਉਂਕਿ ਕਾਰਾਂ ਦੇ ਵਿੱਚ ਸਾਡਾ ਵਾਹ ਵਾਸਤਾ ਜ਼ਿਆਦਾ ਪੈਂਦਾ ਸੋ ਜਿਨ੍ਹਾਂ ਨੇ ਈਵੀ ਕਾਰਾਂ ਰੱਖੀਆਂ ਨੇ ਉਹ ਵੀ ਆਪਣਾ ਐਕਸਪੀਰੀਅੰਸ ਤੁਸੀਂ ਦੱਸਿਓ ਅਸਲ ਦੇ ਵਿੱਚ ਅੱਜ ਇੱਕ ਰਿਪੋਰਟ ਆਈ ਸੀ ਕਿ ਜਿਹੜੇ ਈਵੀ ਕਾਰਾਂ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਕੀ ਕਰ ਰਹੀ ਹੈ ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ ਉੱਥੋਂ ਫਿਰ ਮੈਨੂੰ ਲੱਗਾ ਕਿ ਆਪਾਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਇਸ ਸੰਬੰਧ ਵਿੱਚ ਸਾਂਝੀ ਕਰ ਸਕਦੇ ਹਾਂ ਜਿਹਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਅਗਲੇ ਹਿੱਸੇ 'ਚ ਕਰਾਂਗੇ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਸਰਕਾਰ ਕੀ ਕੀ ਦੇ ਰਹੀ ਆ ਅਤੇ ਕਿੰਨਾ ਕੁ ਲੋਕ ਉੱਥੇ ਉਹਨੂੰ ਅਵੇਲ ਕਰ ਰਹੇ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਆ ਰਹੀਆਂ ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾਉਣ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਮੇਰੇ ਕੋਲ ਵੀ ਪਿਛਲੇ ਦਿਨਾਂ ਦੇ ਵਿੱਚ ਆਏ ਸੀ ਉਸ ਸੰਬੰਧ ਵਿੱਚ ਜਿੰਨੀ ਕੁ ਮੈਨੂੰ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਅਤੇ ਜਿਨ੍ਹਾਂ ਕੋਲ ਈਵੀ ਕਾਰਾਂ ਹੈਗੀਆਂ ਨੇ ਆਈਜ਼ੂਮ ਕਿ ਉਹਨਾਂ ਨੂੰ ਮੇਰੇ ਤੋਂ ਬਿਹਤਰ ਜਾਣਕਾਰੀ ਆ ਅਤੇ ਉਹ ਵੀ ਸਾਂਝ ਪਾਇਓ ਉਹ ਵੀ ਦੱਸਿਓ ਤਾਂ ਕਿ ਬਾਕੀ ਵੀ ਆਪਣਾ ਮਾਂਝਾ ਬਣਾ ਲੈਣ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਰੇਡੀਓ ਹਾਂਜੀ 1674 AM
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY Immigration and Education Consultant
4: ਹਰ ਕਦਮ ਤੁਹਾਡੇ ਨਾਲ
6: ਦਿੱਲੀ ਮੇ ਘਰ ਪਰ ਮੇਰੀ ਬਹਿਨ ਬਸ ਏਕ ਰੰਗ ਦੇਖਤੇ ਹੀ ਸਮਝ ਆਤੀ ਹੈ ਕਿ ਉਸੇ ਆਪਣੀ ਪਸੰਦ ਕੀ ਸਾੜੀ ਮਿਲ ਗਈ ਹੈ ਤੋ ਚਾਹੇ ਵੋ ਉਸ ਬਹਿਨ ਕੇ ਲੀਏ ਹੋ ਜੋ ਚੁਣਨੇ ਮੇ ਥੋੜਾ ਵਕਤ ਲਗਾਤੀ ਹੈ ਯਾ ਉਸ ਬਹਿਨ ਕੇ ਲੀਏ ਜੋ ਪਹਿਲੇ ਸੇ ਆਪਣਾ ਮਨ ਬਣਾ ਚੁਕੀ ਹੈ ਰਿਮਿਟਲੀ ਕੇ ਜ਼ਰੀਏ ਪੈਸੇ ਭੇਜਣਾ ਸਿਰਫ ਇੱਕ ਮਨੀ ਟ੍ਰਾਂਸਫਰ ਨਹੀਂ ਉਸੇ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ
3: 0483-7004 ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਇੱਕ ਵਾਰੀ ਫਿਰ ਤਾਂ ਅਸੀਂ ਆ ਗਿਆ ਅਤੇ ਗੱਲਾਂ ਚੱਲ ਰਹੀਆਂ ਮੀਂਹ ਦੀਆਂ ਮੀਂਹ ਤੋਂ ਕੀ ਇਫੈਕਟ ਪੈਂਦਾ ਹੁਣ ਆਪਾਂ ਜੇ ਮਤਲਬ ਸੋਚੀਏ ਕਿਉਂਕਿ ਹਰ ਇੱਕ ਚੀਜ਼ ਆਪਾਂ ਮਿਊਜ਼ਿਕ ਨੂੰ ਜੇ ਜੋੜੀਏ ਅਤੇ ਕਈ ਵਾਰੀ ਹੁਣ ਆਪਾਂ ਜੇ ਕੋਈ ਫਿਲਮ ਦੇਖਦੇ ਹਾਂ ਕੁਛ ਸਾਊਂਡ ਇਫੈਕਟ ਕਿੰਨਾ ਉਸ ਸਿਚੁਏਸ਼ਨ ਨੂੰ ਮਤਲਬ ਐਵੇਂ ਹੁੰਦਾ ਨਾ ਹਰ ਇੱਕ ਸਿਚੁਏਸ਼ਨ ਦਾ ਇੱਕ ਸਾਊਂਡ ਇਫੈਕਟ ਹੁੰਦਾ ਹੁਣ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਦੇ ਮਤਲਬ ਵਰਕ 'ਤੇ ਅਸਲੀ ਅਸਰ ਪੈਂਦਾ ਮੀਂਹ ਦਾ ਕਿ ਉਹਨਾਂ ਦਾ ਕੰਮ ਜਿਵੇਂ ਕਹਿ ਲਓ ਗਾਰਡਨਰ ਹੋ ਗਏ ਜਾਂ ਫਿਰ ਟ੍ਰੇਡੀ ਹੋ ਗਏ ਜਾਂ ਆਊਟਡੋਰ ਕੋਈ ਵੀ ਜੋਬ ਲੈ ਲਓ ਕੁਰੀਅਰ ਵਾਲੇ ਹੋ ਗਏ ਹੈ ਨਾ ਜਿਨ੍ਹਾਂ ਨੂੰ ਪੂਰਾ ਰੋਡ 'ਤੇ ਹੈ ਖੜੇ ਹੋ ਕੇ ਕੰਮ
0: ਕੁਰੀਅਰ ਵਾਲਿਆਂ ਦਾ ਤਾਂ ਨਹੀਂ ਰੁਕਦਾ ਨਹੀਂ ਮੈਂ
1: ਨਹੀਂ ਰੁਕਦਾ ਨਹੀਂ ਪਰ ਉਹਨਾਂ ਨੂੰ ਔਖਾ ਬੜਾ ਹੁੰਦਾ ਹੁਣ ਮੀਂਹ ਦੇ ਵਿੱਚ ਗੱਡੀ 'ਚ ਸਮਾਨ ਕੱਢ ਕੇ ਫਿਰ ਲੈ ਕੇ ਜਾਣਾ ਪੂਰੇ ਵਿਚਾਰੇ ਸਿਰ ਤੋਂ ਪਾਉਂ ਤੋਂ ਭਿੱਜ ਜਾਂਦੇ ਨੇ ਤੇ ਪੱਗ ਬੰਨੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਸੋਚੋ ਕਈ ਵਾਰੀ ਜੇ ਉਸ ਟਾਈਮ ਕਿੰਨਾ ਹੁੰਦਾ ਕਿਉਂਕਿ ਗਿੱਲਾ ਸਿਰ ਰਹਿ ਰਹਿ ਕੇ
0: ਉਤਰਨ ਨੂੰ ਜੀ ਨਹੀਂ ਕਰਦਾ
1: ਹਾਂ
0: ਸਾਰੀ ਦਿਹਾੜੀ ਗਿੱਲਾ ਰਹੂਗਾ
1: ਉਹੀ ਮਤਲਬ ਪਰ ਮਤਲਬ ਮੈਨੂੰ ਲੱਗਦਾ ਭੱਜ ਭੱਜ ਕੇ ਜਿੰਨਾ ਸਪੀਡ ਨਾਲ ਕੰਮ ਉਹਨਾਂ ਦੀ ਸਪੀਡ ਸਲੋ ਵੀ ਹੋ ਜਾਂਦੀ ਹੈ
0: ਇਹ ਮੈਨੂੰ ਲੱਗਦਾ ਵਿਸ਼ਾਲ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ
1: ਮੇਰੇ ਪਤੀ ਨੇ ਵੀ ਕੀਤਾ ਕੁਰੀਅਰ ਦਾ ਕੰਮ ਬਹੁਤ ਮੈਨੂੰ ਪਤਾ
0: ਤਾਂ ਮੈਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਵੀ ਵਿਚਾਰੇ ਪੱਗ ਦੇ ਨਾਲ ਮੈਂ ਸੋਚਣ ਡਿਆ ਵੀ ਕੁਰੀਅਰ ਦਾ ਡਰੈਸ ਕੋਡ ਥੋੜੀ ਆ
1: ਨਹੀਂ ਪਰ ਉਹ ਕਿਉਂਕਿ ਸਿਰ ਗਿੱਲਾ ਮੈਂ ਤੇ ਜਿੰਨਾ ਜਿੰਨਾ ਮੇਰੇ ਆਲੇ ਦੁਆਲੇ ਮੈਂ ਤਾਂ ਉਹੀ ਗੱਲ ਕਰਾਂਗੀ ਨਾ
0: ਹਾਂ ਨਹੀਂ ਨਹੀਂ ਇਹ ਤੇ
1: ਮੈਨੂੰ ਲੱਗਦਾ ਜਿਹੜਾ ਕੋਕਿਲਾ ਬੇਨ ਵਾਲਾ ਸੀਰੀਅਲ ਆਉਂਦਾ ਸੀਗਾ
0: ਕੋਕਿਲਾ ਬੇਨ
1: ਸਟਾਰ ਪਲੱਸ ਕੋਈ ਵੀ ਸੀਰੀਅਲ ਲੈ ਲਓ ਜਿਹੜਾ ਉਸ ਟਾਈਮ ਸਸਪੈਂਸ ਵਾਲਾ ਟਾਈਮ ਹੁੰਦਾ ਸੀਗਾ ਤੇ ਇਹ ਵਾਲਾ ਸਾਊਂਡ ਇਫੈਕਟ ਹੁੰਦਾ ਸੀਗਾ ਲਗਾਓ ਜਲਦੀ
0: ਇਦਾਂ ਦਾ
1: ਮਤਲਬ ਐਵੇਂ ਨੀ ਲੱਗਦਾ ਕਿ ਯਾਰ ਇਹ ਕੀ ਹੋ ਗਿਆ ਤੇ ਇੱਕਦਮ ਇਹ ਸਾਊਂਡ ਇਫੈਕਟ ਤੁਹਾਡੇ ਦਿਮਾਗ 'ਚ ਆਉਂਦਾ ਮੇਰੇ ਤੇ ਦਿਮਾਗ 'ਚ ਆਉਂਦਾ ਕਿ ਹਾਏ ਹੁਣ ਕੀ ਹਨਾ ਕਿੰਨੇ ਕਈ ਸਾਰੇ ਕੰਮ ਜਿਹੜੇ ਹੁੰਦੇ ਸਪੈਸ਼ਲੀ ਜਿਹੜੇ ਹੁਣ ਕਈ ਕੰਸਟਰਕਸ਼ਨ ਸਾਈਟਸ 'ਤੇ ਕੰਮ ਕਰਦੇ ਉਹਨਾਂ ਨੂੰ ਤੇ ਵਾਕਈ ਇਹ ਸਾਊਂਡ ਲੱਗਦਾ ਹੋਣਾ
0: ਸ਼ਾਇਦ ਬਹੁਤ ਵਾਰੀ ਨੋਟ ਕੀਤਾ ਹੋਊਗਾ ਮੈਨੂੰ ਤੇ ਇਹ ਚੀਜ਼ ਲੱਗਦੀ ਆ ਕਿ ਜਦੋਂ ਆਪਾਂ ਵੈਸੇ ਨਹੀਂ ਕੰਮ ਰੋਕ ਸਕਦੇ ਹੁੰਦੇ ਜਾਂ ਵੈਸੇ ਨਹੀਂ ਉਹ ਸਾਡਾ ਮਨ ਕਰਦਾ ਹੁੰਦਾ ਵੀ ਆਪਾਂ ਇਹਨੂੰ ਮਤਲਬ ਭਾਵੇਂ ਉੱਠਣਾ ਹੀ ਹੋਵੇ ਤੇ ਸਵੇਰੇ ਜਾਗਣਾ ਹੀ ਹੋਵੇ ਨਾ ਪਰ ਜੇ ਉਹਨੂੰ ਇੱਕ ਕਾਰਨ ਮਿਲ ਜੇ ਤੇ ਫਿਰ ਆਪਾਂ ਆਪਣੇ ਆਪ ਨੂੰ ਬੰਦਾ ਨਾ ਫਿਰ ਜਸਟੀਫਾਈ ਕਰਦਾ ਵੀ ਯਾਰ ਤੇਰਾ ਨਹੀਂ ਕੋਈ ਕਸੂਰ ਤੂੰ ਵਿਲਿੰਗ ਹੈ ਇਹ ਮੀਂਹ ਪੈ ਰਿਹਾ ਤਾਂ ਕਰਕੇ ਹਨਾ ਤੇ ਅਦਰਵਾਈਜ਼ ਹਾਂ ਨਹੀਂ ਅਦਰਵਾਈਜ਼ ਵੇਖੋ ਤੁਸੀਂ ਵੀ ਤੁਹਾਡੇ ਹੱਥ ਹੁੰਦੀ ਸਾਰੀ ਗੱਲ ਤੁਸੀਂ ਮੰਨ ਲਓ ਤੁਹਾਡਾ ਆਪਣਾ ਕਾਰੋਬਾਰ ਆ ਤੁਹਾਡੇ ਹੱਥ 'ਚ ਆ ਤੁਸੀਂ ਮੰਨ ਲਓ ਛੁੱਟੀ ਕਰ ਲਓ ਭਾਵੇਂ ਤੁਸੀਂ ਘੰਟਾ ਲੇਟ ਚਲ ਜਾਓ ਪਰ ਨਹੀਂ ਇੱਕ ਕਮਿਟਮੈਂਟ ਹੈ ਤੁਹਾਡੀ ਅਤੇ ਇਹ ਚੀਜ਼ ਮੈਂ ਵੇਖਣਾ ਵੀ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਇਨਸਾਨ ਵਰਤਦਾ ਮੰਨ ਲਓ ਜਿੱਦਾਂ ਆਪਾਂ ਸਵੇਰੇ ਮੰਨ ਲਓ ਉੱਠਣਾ ਹੀ ਹੋਵੇ ਅਤੇ ਤੁਸੀਂ ਕਹਿ ਰਹੇ ਹੁੰਦੇ ਵੀ ਉੱਠੀਏ ਅਤੇ ਫਿਰ ਤੁਸੀਂ ਆਪਣੇ ਆਪ ਨੂੰ ਇੱਕ ਕਾਰਨ ਦਿੰਦੇ ਹੋ ਵੀ ਨਹੀਂ ਯਾਰ ਦੂਜੇ ਨੂੰ ਨਿਕਲ ਹੀ ਲੈਣ ਦੇਗੇ
1: ਹੁਣ ਉਹ ਚੀਜ਼ ਹੁੰਦੀ ਹੈ ਨਾ ਜਸਟੀਫਾਈ ਤਾਂ ਕਰਨਾ ਹੀ ਹੈ ਨਾ ਹੁਣ ਆਪਾਂ ਮਤਲਬ ਖੁਦ ਨੂੰ ਵੀ ਇੱਕ ਹਿਸਾਬ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਉਸ 'ਚ ਐਵੇਂ ਹੋ ਜਾਂਦਾ ਸੋਨੇ ਸੁਹਾਗਾ ਚਲੋ ਯਾਰ ਆਪਾਂ ਤੇ ਜਾਣਾ ਸੀਗਾ ਮੀਂਹ ਪੈ ਗਿਆ ਹਨਾ
0: ਨਹੀਂ ਇੱਦਾਂ ਦੇ ਆਪਾਂ ਦਿੰਦੇ ਹਾਂ ਆਪਣੇ ਆਪ ਨੂੰ ਐਕਸਕਿਊਜ਼ ਆਪਾਂ ਦਿੰਦੇ ਹਾਂ ਵੀ ਯਾਰ ਪਹਿਲਾਂ ਨਾ ਐਵੇਂ ਲਾਗੇ ਕਹੀ ਜਾਂਦਾ ਜਾਓ ਬੱਚੋ ਤੁਸੀਂ ਬਰੱਸ਼ ਕਰ ਲਓ ਇੱਕ ਬਹਾਨਾ ਜਿਹਾ ਆਪਣੇ ਆਪ ਨੂੰ ਆਪਾਂ ਬਹੁਤ ਐਕਸਕਿਊਜ਼ ਦਿੰਦੇ ਹਾਂ ਸੋ ਇਹ ਵੀ ਇੱਕ ਉੱਦਾਂ ਦਾ ਇੱਕ ਐਕਸਕਿਊਜ਼ ਆ ਸਾਡਾ ਸਿੱਧਾ ਸਿੱਧਾ ਜਿਹਾ ਜੀ ਨਹੀਂ ਕਰ ਰਿਹਾ ਹੁੰਦਾ ਪਰ ਅਸੀਂ ਵਿੱਚ ਆਪਣੇ ਆਪ ਨੂੰ ਇੱਕ ਕਾਰਨ ਮਿਲ ਜੇ ਨਾ ਕਿਤੇ ਓਹੋ ਹੋ ਫਿਰ ਬੰਦਾ
1: ਆਹੀ ਤੇ ਫਿਰ ਇਹੀ ਤੇ ਨਾ ਕਹਿ ਲਓ ਨਾ ਹਿਊਮਨ ਟੈਂਡੈਂਸੀ ਨਾ ਕਿ ਹਾਂ ਹੁਣ ਜਾਨਵਰਾਂ ਨੂੰ ਕੀ ਹੈ ਉਹਨਾਂ ਨੂੰ ਠੀਕ ਹੈ ਜੋ ਹੈ ਸੋ ਹੈ ਨਾ ਆਪਾਂ ਤਾਂ ਵੈਸੇ ਹੀ ਬਾਹਰ ਰਹਿੰਦੇ ਹਾਂ
0: ਉਹ ਕਿਹੜੇ ਦੱਸਦੇ
1: ਹਾਲਾ ਉਹ ਕਿਹੜਾ ਦੱਸਦੇ ਪਰ ਇੱਕ ਐਵੇਂ ਮੋਟੇ ਤੌਰ 'ਤੇ ਗੱਲ ਕਰ ਰਹੀ ਹਾਂ ਲੇਕਿਨ ਆਪਾਂ ਇਨਸਾਨ ਆਪਾਂ ਨੂੰ ਤਾਂ ਲੱਗ ਰਿਹਾ ਕਿ ਹਾਂ ਯਾਰ ਹੁਣ ਇਹ ਮੇਰਾ ਕੰਮ ਅੱਜ ਤਾਂ ਹੋ ਹੀ ਨਹੀਂ ਸਕਦਾ ਮੀਂਹ ਹੈ ਅਤੇ ਮੈਂ ਜਾ ਕੇ ਕੀ ਫਾਇਦਾ
0: ਪਰ ਮੈਂ ਵੇਖਿਆ ਇੱਥੇ ਉੱਥੇ ਤਾਂ ਆਪਾਂ ਨਾ ਬੱਧੇ ਹੁੰਦੇ ਸੀ ਖੁਰਲੀਆਂ 'ਤੇ ਨਾ ਪਰ ਇੱਥੇ ਮੈਂ ਵੇਖਿਆ ਯਾਸ਼ੀ ਇੱਥੇ ਨਾ ਜਿਹੜੀਆਂ ਗਾਵਾਂ ਵੀ ਨੇ ਉਹ ਜਿਹੜੇ ਸਾਈਡ ਦੇ ਉੱਤੇ ਲੱਗੇ ਹੁੰਦੇ ਨਾ ਵਿੰਡ ਬ੍ਰੇਕਰ ਜੇ ਜਾਂ ਰੁੱਖ ਜਿਹੜੇ ਲਾ ਲਓ ਉਹਨਾਂ ਥੱਲੇ ਚੱਲ ਜਾਂਦੇ ਮੀਂਹ 'ਚ ਪਤਾ ਤਾਂ ਸਾਰੇ ਨੂੰ ਸਾਰਾ ਕੁਛ ਹੀ ਲੱਗ ਰਿਹਾ ਹੁੰਦਾ ਹੈ ਨਾ ਇੱਦਾਂ ਨਹੀਂ
1: ਐਗਜ਼ਾਮਪਲ ਦਿੱਤੇ ਸੀ ਤੁਸੀਂ
0: ਨਹੀਂ ਨਹੀਂ ਉਦਾਂ ਗੱਲ ਕਰਦਾ ਵੀ ਹਰ ਇੱਕ 'ਤੇ ਅਸਰ ਹੁੰਦਾ। ਮੰਨ ਲਓ ਜਿੱਦਾਂ ਤੁਸੀਂ ਕੋਰੀਅਰ ਵਾਲੇ ਡਰਾਈਵਰਾਂ ਦੀ ਗੱਲ ਕੀਤੀ ਹੈ, ਹੁਣ ਇੱਕ ਚਿੜੀ ਜਾਂ ਮੰਨ ਲਓ ਇੱਕ ਪੰਛੀ ਨੇ ਉੱਡਣਾ ਅਤੇ ਉਹਦੇ ਵੀ ਤਾਂ ਖੰਭ ਗਿੱਲੇ ਹੋ ਜਾਂਦੇ।
1: ਨਹੀਂ ਗਿੱਲੇ ਨਹੀਂ, ਸਪੀਡ ਸਲੋ ਹੋ ਜਾਂਦੀ। ਹੁਣ ਮੰਨ ਲਓ ਇੱਕ ਫੋਰਨ
0: ਐਗਜ਼ਾਮਪਲ, ਮੰਨ ਲਓ ਸਪੀਡ ਸਲੋ ਹੋ ਜਾਂਦੀ,
1: ਕੋਰੀਅਰ ਦੀ ਗੱਲ ਚੱਲ ਰਹੀ ਹੈ।
0: ਅੱਛਾ, ਮੈਂ ਲਚੜੀ ਤੇ ਫਸਿਆ,
1: ਮੈਂ ਕੁੜੀਆਂ ਛੇਤੀ ਮੂਵ ਔਨ ਕਰ ਜਾਂਦੀ ਹੈ ਨਾ, ਮੁੰਡੇ ਉੱਥੇ ਦਿਲ ਕੱਲਾ ਰਹਿ ਗਿਆ ਗਾਉਂਦੇ ਰਹਿੰਦੇ,
0: ਤੁਸੀਂ ਫਿਰ ਬੰਬੇ ਰਹਿ ਗਏ ਨਾ।
1: ਅਸੀਂ ਸ਼ਿਫਟ ਆਲਟ ਡਿਲੀਟ।
0: ਇਹਦੇ ਚ ਨਹੀਂ ਕੋਈ ਡਾਰਵਿਨ ਦੀ ਐਗਜ਼ਾਮਪਲ ਹੈਗੀ?
1: ਫਟਾਫਟ ਉਤਰੇ ਚੜੇ ਕਰ ਲਈ ਫਿਰ ਹੁਣ ਉਸਦੇ ਵਿੱਚ 4:30 ਸਾਰੇ ਆਫਿਸ ਬੰਦ ਹੋਣ ਲੱਗ ਜਾਂਦੇ ਨਾ, ਇਹ ਫਿਰ ਮੀਂਹ ਚ ਤੁਹਾਡੀ ਸਪੀਡ ਸਲੋ ਹੈ ਤੇ ਪ੍ਰੋਪਰ ਡਿਲੀਵਰੀ ਨਹੀਂ ਹੁੰਦੀ, ਫਿਰ ਤੁਸੀਂ ਚਿੱਠੀਆਂ ਪਾ ਕੇ ਆਉਂਦੇ
0: ਹੋ। ਧੁੱਪ 'ਚ ਤਾਂ ਮਾਰਨੇ ਭਵਾਂ ਕੇ ਤੇ ਚਲੋ, ਹੈਨਾ,
1: ਕਿੰਨੇ ਵੀਡੀਓਜ਼ ਆਉਂਦੇ ਵੀ ਤੇ
0: ਵੈਸੇ ਸੌਖਾ ਕੰਮ ਨਹੀਂ ਆ।
1: ਨਹੀਂ ਨਹੀਂ ਬਹੁਤ ਔਖਾ ਹੈ,
0: ਬਹੁਤ ਬਹੁਤ।
1: ਮੈਂ ਇੱਕ ਦਿਨ ਖੁਸ਼ੀ ਖੁਸ਼ੀ ਮੈਂ ਕਿਹਾ ਮੈਂ ਨਾ ਅੱਜ ਬੱਚੇ ਮਤਲਬ ਇੱਕ ਹੀ ਸੀਗੀ ਉਸ ਟਾਈਮ ਦੀ ਬੇਟੀ, ਮੈਂ ਕਿਹਾ ਉਹ ਚਾਈਲਡ ਕੇਅਰ ਗਈ ਆ, ਅੱਜ ਮੇਰੀ ਛੁੱਟੀ, ਮੈਂ ਚਲਾਂ ਤੁਹਾਡੇ ਨਾਲ ਦੇਖਣ ਵਾਸਤੇ ਕਿੱਦਾਂ ਹੁੰਦਾ ਕੰਮ, ਕਿਉਂਕਿ ਗੁਜਰਾਤਨ ਕਰਦੀ ਹੁੰਦੀ ਸੀਗੀ ਕੁਰੀਅਰ ਦਾ ਕੰਮ, ਉਹਦੀ ਬੜੀ ਐਗਜ਼ਾਮਪਲਾਂ ਦਿੰਦੇ ਸੀ ਮੈਨੂੰ। ਮੈਂ ਕਿਹਾ ਅੱਜ

0: ਵੀ ਗਰਮੀ ਬਹੁਤ ਹੀ ਹੈ ਨਾ, ਉਹ ਤਾਂ ਏਸੀ ਲੱਗਾ ਜਾਂਦਾ ਵਾ।
1: ਨਹੀਂ ਚਲਾਉਂਦੇ ਨੀ, ਚਲਾਉਂਦੇ ਨੀ ਕਿਉਂਕਿ ਸਰਦ ਗਰਮ ਦਾ ਪ੍ਰੋਬਲਮ ਹੁੰਦਾ ਹੈ।
0: ਅੱਛਾ,
1: ਕਿਉਂਕਿ ਬਾਰ ਬਾਰ ਏਸੀ ਤੋਂ ਉਤਰੋਗੇ ਫਿਰ ਬਾਹਰ ਧੁੱਪੇ ਚੜਨਾ ਉਤਰਨਾ ਚੜਨਾ, ਤੇ ਉੱਤੇ ਸਟੇਅਰਸ ਵਾਲੇ ਕਾਫੀ ਆਫਿਸਿਸ ਹੁੰਦੇ, ਮਤਲਬ ਤੁਹਾਨੂੰ ਸੈਕਿੰਡ ਫਲੋਰ ਤੇ ਜਾਣਾ ਹੈ ਕੁਛ ਵੀ, ਤੇ ਉੱਥੇ ਤਿੰਨ ਫਲੋਰ ਦੀ ਜੇ ਬਿਲਡਿੰਗ ਹੈ ਲਿਫਟ ਨਹੀਂ ਹੁੰਦੀ, ਤੇ ਬੰਦੇ ਨੇ ਏਸੀ ਥੋੜ੍ਹਾ ਨਾ ਚਲਾਉਣਾ ਬਾਰ ਬਾਰ, ਨਹੀਂ ਤੇ ਸਿਰ ਦਰਦ ਦਾ ਇਸ਼ੂ ਹੋ ਜਾਂਦਾ।
0: ਓਕੇ, ਮੈਂ ਤਾਂ ਹੋਰ ਸੋਚ ਰਿਹਾ ਹਾਂ, ਮੈਨੂੰ ਲੱਗਾ ਵੀ ਬੰਦਾ ਜਿੱਦਾਂ ਤੁਸੀਂ ਦੋਵੇਂ ਜੀ ਜਦੋਂ ਨਿਕਲਦੇ ਆ ਹੈ ਨਾ ਸਾਰੇ ਤੁਸੀਂ ਕੰਮ ਕਰਨਾ, ਤੇ ਉਹ ਲੜਕੇ ਘਰ ਵਾਲੀ ਹੋ ਸਕਦੀ, ਘਰ ਆ ਜੇ ਗਰਮੀ ਇੰਨਾ ਤੰਗ ਕਰ ਸਕਦੀ ਹੈ, ਰਾਜ ਝੜਪ ਹੋ ਗਈ ਹੋਵੇ ਸਾਰੋ ਮੈਨੂੰ ਇੱਥੇ
1: ਗਰਮੀ ਇੰਨੀ ਜ਼ਿਆਦਾ, ਮੈਂ ਕਿਹਾ ਹਾਏ ਪਤਾ ਨਹੀਂ ਕਿਵੇਂ ਤੁਸੀਂ ਕਰ ਲੈਂਦੇ, ਮੈਂ ਤੇ ਚੱਲੀ ਮੈਨੂੰ ਇੱਕ ਮੀਲ ਦਿਲਾਓ ਹੰਗਰੀ ਜੈਕ ਦੀ, ਮੈਂ ਖਾਵਾਂ ਤੇ ਮੈਂ ਜਾਵਾਂ, ਕਿਤੇ ਤੇ ਮੈਨੂੰ ਮਹਿੰਗਾ ਹੀ ਬੜਾ ਪੈ ਗਿਆ, ਨਾ ਤਾਂ ਕੋਈ ਪਾਰਸਲ ਛਟਾਈ ਕਰਾਈ ਮੇਰੇ ਨਾਲ, ਤੇ ਉੱਤੋਂ ਮੇਰਾ ਦਿਮਾਗ ਹੋਰ ਖਰਾਬ ਕਰਦਾ, ਟਾਈਮ ਵੇਸਟ।
0: ਇਹ ਸੌਖਾ ਨਹੀਂ ਹੈ ਕੰਮ, ਮੈਂ ਨਾ ਸ਼ੁਰੂ ਸ਼ੁਰੂ ਦੇ ਵਿੱਚ ਆਪਣਾ ਇਹਨਾਂ ਨੇ ਇੱਕ ਵਾਰੀ ਜੋ ਨਵਾਂ ਨਵਾਂ ਸ਼ੁਰੂ ਕੀਤਾ ਸੀ ਕੋਲਜ ਵਾਲਿਆਂ ਨੇ ਘਰਾਂ ਦੇ ਵਿੱਚ ਡਿਲੀਵਰੀਆਂ ਕੁਛ ਇੱਕ ਇਲਾਕਿਆਂ ਦੇ ਵਿੱਚ, ਅਤੇ ਉਦੋਂ ਮੈਂ ਕੀਤਾ ਸੀ ਕੰਮ, ਮੇਰੇ ਕੋਲ ਪਤਾ ਨਹੀਂ ਕਿਉਂ ਇੱਕ ਇੱਧੇ ਉੱਧਰ ਉਹਦੇ ਉੱਧਰ ਚਲ ਜਾਂਦੇ ਹੁੰਦੇ, ਮੈਂ ਫਿਰ ਉਹਦੇ ਘਰੋਂ ਲੈਣ ਜਾਣਾ ਫਿਰ ਦੂਜੇ ਨੂੰ ਦੇਣ ਜਾਣਾ, ਦਫ਼ਾ ਕਰੋ ਯਾਰ ਇਹ ਬੜਾ। ਮੈਂ ਹਰ ਰੋਜ਼ ਬਹੁਤ ਕੇਅਰਫੁਲੀ ਚੱਲਣਾ ਵੀ ਨਹੀਂ ਅੱਜ ਨਹੀਂ ਇਹ ਕੰਮ ਹੋਣ ਦੇਣਾ ਹੈ ਨਾ, ਵੱਖਰੇ ਵੱਖਰੇ ਮੈਂ ਆਪਣੀਆਂ ਲੋਕ ਗੱਡੀ 'ਚ ਨਾ ਵੱਖਰੇ ਵੱਖਰੇ ਕਰਕੇ ਰੱਖਣੇ, ਹੁਣ ਜਦੋਂ ਗੱਡੀ ਚੱਲਦੀ ਉਹ ਫਿਰ ਮਿਕਸ ਹੋ ਜਾਂਦੇ ਸੀ, ਸਾਰਾ ਕੁਛ ਬੜਾ ਵਧੀਆ। ਮਤਲਬ ਉਹ ਜਦੋਂ ਮੈਂ ਜੋਬ ਮੰਨ ਲਓ ਉਸ ਤੋਂ ਬਾਅਦ 'ਚ ਫਿਰ ਮੈਂ ਨਾ ਮੈਂ ਨਹੀਂ ਨਹੀਂ ਵੀ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ, ਵੀ ਹੁਣ ਉਹਨੇ ਕੁ ਪੈਸੇ ਬਚਦੇ ਸੀ ਉਹ ਵੀ ਮੈਂ ਪਹਿਲਾਂ ਸਾਰਿਆਂ ਨੂੰ ਦੇ ਕੇ ਆਉਣੇ, ਮੁੜ ਕੇ ਮਗਰੋਂ ਫੋਨ ਆਉਣੇ ਸ਼ੁਰੂ ਹੋ ਜਾਣੇ ਵੀ ਉਹਦੇ ਕੋਲ ਆਹ ਮਿਸ ਹੋਇਆ, ਫਿਰ ਮੈਂ ਆਈਡੈਂਟੀਫਾਈ ਕਰਨਾ ਉਹਦਾ ਚੁੱਕਣਾ ਉਹਦੇ ਘਰ ਦੇਣਾ ਉਹਦਾ ਚੁੱਕਣਾ, ਫਿਰ ਮੈਂ ਯਾਰ ਇਹ ਤਾਂ ਮਤਲਬ ਸਾਰੀ ਦਿਹਾੜੀ ਇਸੇ 'ਚ ਲੰਘ ਜਾਂਦੀ ਹੈ ਨਾ। ਅੱਛਾ ਜਦੋਂ ਮੈਂ ਛੱਡਿਆ ਨਾ ਕੰਮ ਤਾਂ ਫਿਰ ਮੈਨੂੰ ਰਿਲਾਈਜ਼ ਹੋਇਆ ਵੀ ਉਹ ਕਿਉਂ ਹੁੰਦੀ ਸੀ ਪ੍ਰੋਬਲਮ,
1: ਕਿਉਂ ਹੁੰਦੀ ਸੀ
0: ਅਸਲ 'ਚ ਉਹ ਹੁੰਦੀ ਇਸ ਕਰਕੇ ਹੀ ਉਹ ਨਾ ਜਦੋਂ ਡਿਲੀਵਰੀਆਂ ਭੇਜਦੇ ਸੀ ਨਾ ਅਤੇ ਉਹ ਡਿਲੀਵਰੀ ਨੰਬਰ ਹੁੰਦਾ ਔਡਰ ਨੰਬਰ ਹੁੰਦਾ ਉਹ ਲਿਫਾਫਿਆਂ ਦੇ ਉੱਤੇ ਔਡਰ ਨੰਬਰ ਲਾ ਦਿੰਦੇ ਸੀ, ਹੁਣ ਮੈਂ ਸਾਰਾ ਕੁਛ ਜਿਹੜਾ ਉਹ ਮੈਂ ਗੱਡੀ 'ਚ ਡਿਲੀਵਰੀ ਕਰਦਾ ਹਾਂ ਮੈਂ ਸਾਰਾ ਕੁਛ ਜਿਹੜਾ ਡਿੱਗੀ 'ਚ ਰੱਖਣਾ ਅਤੇ ਉਹ ਗੱਡੀ ਚੱਲਣੀ ਉਹ ਇੱਕ ਦੂਸਰੇ ਦੇ ਨਾਲ ਜਦੋਂ ਲਿਫਾਫੇ ਜਿਹੜੇ ਉਹ ਭੜਿੱਚਣੇ ਅਤੇ ਉਹ ਸਟਿੱਕਰ ਇੱਧਰ ਲੱਥ ਕੇ ਅਤੇ ਇੱਧਰ ਚੰਬੜ ਜਾਣਾ ਉਹਦਾ ਉਹ ਸਟਿੱਕਰ ਸਟਿੱਕਰ
1: ਇੱਕ
0: ਹਾਂ ਉਦੋਂ ਮੇਰੀ ਨਹੀਂ ਸੀ ਉਹ ਗਲਤੀ ਉਦੋਂ ਉਹ ਸਟਿੱਕਰ ਪਤਾ ਨਹੀਂ ਉਹ ਕਿੱਦਾਂ ਦੇ ਸੀ ਉਹ ਜਿਹੜੇ
1: ਸਸਤੇ ਲਾਏ
0: ਸ਼ਾਇਦ ਹੁਣ ਨਹੀਂ ਮੈਨੂੰ ਪਤਾ ਉਹ ਕੀ ਕਰਦੇ ਪਰ ਉਦੋਂ ਉਹ ਪ੍ਰੋਬਲਮ ਮਤਲਬ ਮੇਰੀ ਨਹੀਂ ਕੋਈ ਪ੍ਰੋਬਲਮ
1: ਤੁਸੀਂ ਆਪਣੇ ਦਿਮਾਗ ਨੂੰ ਐਕਸਕਿਊਜ਼ ਦੇ
0: ਦਿੱਤਾ ਉਹ ਮੈਂ ਛੱਡਣ ਤੋਂ ਬਾਅਦ 'ਚ ਮੈਨੂੰ ਸਮਝ ਆਈ
1: ਸਭ ਤੋਂ ਜ਼ਿਆਦਾ ਹੈਰਾਨਗੀ ਹੁੰਦੀ ਸੀ ਲੋਕਾਂ ਦੇ ਉੱਤੇ ਮਤਲਬ ਵਾਈਨ ਦੀ ਬੋਟਲਸ ਕਿਉਂਕਿ ਉੱਥੇ ਡੈਨ ਬਰਫੀ ਨਹੀਂ ਸੀਗਾ ਤੇ ਵਾਈਨ ਦੀ ਬੋਟਲਸ ਕੁਰੀਅਰ ਤੋਂ ਮੰਗਾਣੀ ਚਾਹੀਦਾ ਮੈਂ ਮਤਲਬ ਆਠੜੋ ਕਹਿੰਦੇ ਕਿ ਕਈ ਵਾਰੀ ਛਣ ਛਣ ਕਰਦੇ ਲੈ ਕੇ ਜਾਣਾ ਇੰਨੀ ਭਾਰੀ ਮਤਲਬ ਭਾਰੀ ਪਾਰਸਲ ਹੁੰਦੇ ਸੀਗੇ ਉਹਨਾਂ ਨੂੰ ਫਿਰ ਤੁਸੀਂ ਸਟੇਅਰਸ ਚੜ ਕੇ ਜਾਣਾ
0: ਵਾਈਨ ਤਾਂ ਇੱਥੇ ਵੀ ਬਹੁਤ ਲੋਕ ਮੰਗਾਉਂਦੇ
1: ਹਾਂ ਕੁਰੀਅਰ ਤੇ
0: ਹਾਂ ਕਿਉਂਕਿ ਇੱਥੇ ਤਾਂ ਰਿਵਾਜ ਆ ਵੀ ਉਹ ਤੁਹਾਨੂੰ ਆਈ ਜਾਂਦਾ ਕੁਛ ਨਾ ਕੁਛ ਉਹ ਸਲਿੱਪਾਂ ਜੀਆਂ ਤੁਸੀਂ ਵੇਖੋ ਨਾ ਭਾਵੇਂ ਤੁਸੀਂ ਐਮਾਜ਼ੋਨ ਮੰਗਾਓ ਕੁਛ ਮੰਗਾਓ ਉਹਨਾਂ ਨਾਲ ਭੇਜੀ ਜਾਣਾ ਵਾ ਵੀ ਆ ਲਓ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ ਹੈ ਨਾ ਉਹ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਹੌਲੀ ਹੌਲੀ ਹੌਲੀ ਹੌਲੀ ਲੈ ਆਉਂਦੇ ਉਸ ਗੱਲ ਦੇ ਉੱਤੇ ਵੀ ਚੱਲ ਦਫ਼ਾ ਕਰੋ ਯਾਰ ਘਾਲੀ ਦਿਓ ਫਿਰ
1: ਨਹੀਂ ਪੀਣੀ ਤਾਂ ਕਿਸੇ ਨੂੰ ਦੇ ਦਾਂਗੇ ਚਲੋ ਆਰਡਰ ਕਰ ਦਿੰਦੇ
0: ਹਾਂ ਨਹੀਂ ਚਲੋ ਖੈਰ ਅਤੇ
1: ਅਤੇ ਵਾਕਈ ਹਾਂ ਮਤਲਬ ਗੱਲ ਹੁਣ ਇੱਕ ਤਾਂ ਇਹ ਹੋ ਗਿਆ ਕਿ ਹਾਂ ਇਸ ਤਰੀਕੇ ਦਾ ਹੁਣ ਇੱਕ ਇੱਦਾਂ ਦਾ ਹੁੰਦਾ ਕਈ ਲੋਕਾਂ ਦੇ ਕੰਮ ਇੱਦਾਂ ਦੇ ਹੁੰਦੇ ਕਿ ਜਿਨ੍ਹਾਂ ਨੂੰ ਭਾਵੇਂ ਮੀਂਹ ਆਏ ਭਾਵੇਂ ਬੱਦਲ ਗਰਜੇ ਭਾਵੇਂ ਬਿਜਲੀ ਕੜਕੇ ਉਹਨਾਂ ਦੇ ਤਾਂ ਇਨਡੋਰ ਜੋਬ ਹੈ ਹੈ ਨਾ ਕਹਿ ਲਓ ਵਾਈਟ ਕਾਲਰ ਜੋਬ ਜਾਂ ਮਤਲਬ ਔਫਿਸ ਵਰਕ ਕਹਿ ਲਓ
0: ਤੁਹਾਨੂੰ ਲੱਗਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੌਸਮ ਨਾਲ
1: ਮਤਲਬ ਇੱਕ ਵਾਰੀ ਜੇ ਪਹੁੰਚ ਗਏ ਜੇ ਅੰਦਰ ਮਤਲਬ ਕੰਮ ਸਟਾਰਟ ਕਰਤਾ ਮਤਲਬ 8:30 ਦੇ ਬਾਅਦ ਮੀਂਹ ਪੈ ਰਿਹਾ ਅਤੇ 5 ਤੱਕ ਤੁਹਾਡੀ ਜੋਬ ਹੈ
0: ਪਰ ਮੈਂ ਰਿਲਾਈਜ਼ ਕੀਤਾ ਜਿੱਦਾਂ ਚਲੋ ਸਾਡੀ ਕੋਈ ਉਹ ਤੇ ਨਹੀਂ ਕਾਲਰ ਵਾਲੀ ਵਾਈਟ ਕਾਲਰ ਵਾਲੀ ਤੇ ਨਹੀਂ ਜੋਬ ਪਰ ਜਿੱਦਾਂ ਰੈਸਟੋਰੈਂਟ 'ਚ ਕੰਮ ਮੈਂ ਬਹੁਤ ਲੰਮਾ ਸਮਾਂ ਕੀਤਾ ਹੈ ਨਾ ਅਤੇ ਉੱਥੇ ਮੈਨੂੰ ਇਹ ਫੀਲ ਹੁੰਦਾ ਵਾ ਵੀ ਪੈਂਦਾ ਮੌਸਮ ਦਾ ਫਰਕ ਬਾਹਰ ਮੀਂਹ ਪੈ ਰਿਹਾ ਵਾ ਤੁਸੀਂ ਕੰਮ ਕਰ ਰਹੇ ਹੋ ਉਸ ਦਿਨ ਤੁਹਾਡਾ ਮੂਡ ਕੁਛ ਹੋ ਰਿਹਾ ਜਿਸ ਦਿਨ ਤੁਸੀਂ ਮਤਲਬ ਨੋਰਮਲ 'ਚ ਕਰ ਰਹੇ ਹੋ ਉਦਣ ਹੋ ਰਿਹਾ ਸਾਈਕੋਲੋਜੀਕਲੀ ਪੈਂਦਾ ਵਾ ਫਰਕ
1: ਹਾਂ ਡਿਪੈਂਡ ਕਰਦਾ ਤੁਸੀਂ ਤੁਹਾਡੀ ਚੋਇਸ ਕੀ ਹੈ ਕਿਸੇ ਨੂੰ ਮਤਲਬ ਹੁਣ ਮੇਰੇ ਵਰਗੇ ਹੋ ਅਸੀਂ ਮਤਲਬ ਗਰਮੀ ਤੋਂ ਰੱਜੇ ਪਏ ਸਾਨੂੰ ਗਰਮੀ ਨਹੀਂ ਚੰਗੀ ਲੱਗਦੀ ਧੁੱਪ ਬਹੁਤ ਜ਼ਿਆਦਾ ਧੁੱਪ ਹੈ ਬਰਦਾਸ਼ਤ ਨਹੀਂ ਹੁੰਦੀ ਹੈ ਨਾ ਹੁਣ ਜੇ ਹਲਕੇ ਹਲਕੇ

0: ਜਦ ਮਤਲਬ ਐਵੇਂ ਮੀਂਹ ਪੈ ਰਿਹਾ ਤੁਸੀਂ ਕੰਮ ਤੇ ਹੋ, ਤੁਹਾਨੂੰ ਵਿੰਡੋ ਤੋਂ ਹੈ ਨਾ ਤੁਹਾਨੂੰ ਵਿਊ ਵਧੀਆ ਦਿਖ ਰਿਹਾ, ਪੱਤੇ ਦਿਖ ਰਹੇ ਹੈ ਨਾ, ਤੇ ਉਹ ਫਿਰ ਉਹ ਵਾਲਾ ਸਾਊਂਡ ਇਫੈਕਟ ਹੋਏਗਾ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਲਗਾ ਦਿਓ।
1: ਫਿਰ ਇੱਦਾਂ ਦਾ ਗਾਣਾ ਨਹੀਂ ਜਾਣ ਦੇਣਾ ਦੇ ਕੇ ਪਾਸੇ ਨਾ।

0: ਵਾਹ ਵਾਹ ਵਾਹ, ਸੁਨੀਲ ਦੱਤ ਸਾਹਿਬ ਨਿਕਲ ਆਏ ਪ੍ਰਗਟ ਹੋ ਗਏ। ਇਹ ਢੋਲ ਨਗਾੜੇ ਤੇ ਚੜ ਕੇ ਨੱਚੀ ਜਾਂਦੀ ਹੈ ਨਾ?
1: ਨਹੀਂ, ਇਹ ਅਲੱਗ ਅਲੱਗ ਧੂਮ ਤਨਾ ਦਾ ਹੈ ਨਾ, ਪਹਿਲਾਂ ਵਾਲਾ ਐਂਗਰ ਵਾਲਾ ਸੀਗਾ, ਸ਼ੌਕ ਵਾਲਾ ਸੀਗਾ, ਹੁਣ ਇਹਦੇ ਵਿੱਚ ਧੂਮ ਤਨਾ ਦਾ।
0: ਨਹੀਂ ਨਹੀਂ, ਇਹਦੀ ਗੱਲ ਕਰ ਰਹੇ ਹਾਂ ਪਦ ਕੁੰਦ ਦੀ, ਇਹ ਢੋਲ ਤੇ ਚੜ ਕੇ ਨੱਚੀ ਜਾਂਦੀ ਹੈ।
1: ਅੱਜ ਵੀ ਲੋਕੀ ਨੱਚਦੇ ਵਿਆਹਾਂ 'ਚ ਵੀ
0: ਢੋਲ ਤੇ।
1: ਹਾਂ
0: ਨਹੀਂ, ਉੱਤੇ ਚੜ ਕੇ ਨੱਚਣ ਲਈ ਆ।
1: ਦੇਖਿਆ ਹੀ ਨਹੀਂ ਮੈਂ ਇਹਦਾ ਵੀਡੀਓ। ਮਤਲਬ ਇਹ ਹੈਗਾ ਕਿ ਮਤਲਬ ਤੁਸੀਂ ਐਕਸਾਈਟਿਡ ਹੁੰਦੇ, ਤੁਹਾਨੂੰ ਵਧੀਆ ਲੱਗਦਾ ਜੇ ਵਿਊ ਵਧੀਆ ਲੱਗ ਰਿਹਾ, ਜੇ ਤੁਹਾਨੂੰ ਮੀਂਹ ਵਧੀਆ ਲੱਗਦਾ, ਤੁਸੀਂ ਸੇਫ ਬੈਠੇ ਹੋ, ਤੁਹਾਨੂੰ ਸਿਰਫ ਵਿੰਡੋ ਤੋਂ ਦਿਖ ਰਿਹਾ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ, ਤੁਸੀਂ ਆਪਣੇ ਕੌਫੀ ਦਾ ਕੱਪ ਲੈ ਕੇ ਬੈਠੇ ਹੋ, ਵਧੀਆ ਕੰਪਿਊਟਰ 'ਤੇ ਕੰਮ ਕਰ ਰਹੇ ਹੋ।
0: ਅਸਲ ਵਿੱਚ ਨਾ ਕਈ ਕੰਮ ਇੱਦਾਂ ਦੇ ਨੇ ਜਿਹੜੇ ਡਾਇਰੈਕਟਲੀ ਨਹੀਂ ਅਸਰ ਪੈਂਦਾ, ਇਨਡਾਇਰੈਕਟਲੀ ਅਸਰ ਪੈਂਦਾ। ਜਿੱਦਾਂ ਮੈਂ ਤੁਹਾਨੂੰ ਆਪਣਾ ਦੱਸਿਆ ਐਕਸਪੀਰੀਅੰਸ, ਵੀ ਮੰਨ ਲਓ ਕੋਈ ਰੈਸਟੋਰੈਂਟ ਵਾਲਾ ਵਾ, ਕੈਫੇ ਵਾਲਾ ਵਾ, ਉਹਨੂੰ ਅੰਦਰ ਕੰਮ ਕਰਦੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੋਊਗਾ, ਪਰ ਬਾਹਰ ਗਾਹਕ ਤਾਂ ਘੱਟ ਸਕਦਾ ਨਾ।
1: ਐਗਜੈਕਟਲੀ,
0: ਜਾਂ ਬਹੁਤ ਵੱਧ ਸਕਦੇ ਆ, ਹੈ ਨਾ, ਮੀਂਹ ਕਰਕੇ ਬਹੁਤ ਵੱਧ ਜਾਈਏ ਜਾਂ ਘੱਟ ਗਏ, ਉਸ ਚੀਜ਼ ਦਾ ਫਰਕ ਪੈ ਗਿਆ। ਫਿਰ ਇੱਕਦਮ ਨਾ ਤੁਹਾਡੇ ਖਾਣ ਪੀਣ 'ਤੇ ਵੀ ਫਰਕ ਪੈਂਦਾ। ਜਿੱਦਾਂ ਹੁਣ ਮੈਂ ਆਪਣੇ ਉਸ ਕੰਮ ਤੋਂ ਤਜਰਬੇ ਤੋਂ ਦੱਸ ਰਿਹਾ ਵੀ ਉਸ ਦਿਨ ਦੀਆਂ ਜਿਹੜੀ ਵਿਕਰੀ ਆ ਉਹ ਬਦਲ ਜਾਂਦੀ ਆ, ਜਿਹੜੀ ਸੇਲ ਆ ਉਹ ਸਵਿੱਚ ਹੋ ਜਾਂਦੀ ਆ, ਕਿਉਂਕਿ ਇਹਦਾ ਮਤਲਬ ਇਹ ਆ ਵੀ ਬੰਦੇ ਦੇ
1: ਚਾਹ ਦਾ ਵੀ ਹੈ। ਹੁਣ ਜਿਵੇਂ ਮੁੰਬਈ ਦੇ ਵਿੱਚ ਜੇ ਤੁਸੀਂ ਕਿੱਥੇ ਰੁਕੇ ਹੋ ਉੱਥੇ ਚਾਹ ਦੀ ਰੇਹੜੀ ਹੈ ਤੇ ਮੀਂਹ ਪੈ ਰਿਹਾ, ਤੁਸੀਂ ਫਸੇ ਹੋ ਵਿੱਚ, ਹੁਣ ਤੁਸੀਂ ਚਾਹ ਪੀਣੀ ਹੈ, ਇੱਕਦਮ ਤੋਂ ਉਹਦੀ ਚਾਹ ਤੇ ਵੜਾ ਪਾਓ ਉਹਦੀ ਵਿਕਰੀ ਵੱਧ ਜਾਂਦੀ ਹੈ ਮੀਂਹ ਪੈ ਰਿਹਾ, ਕਿਉਂਕਿ ਆਟੋਮੈਟਿਕਲੀ ਤੁਹਾਨੂੰ ਇਹਨਾਂ ਐਵੇਂ ਦਿਲ ਕਰੇਗਾ ਕੁਛ ਫਰਾਈਡ ਜਾਂ ਖਾਈਏ, ਤਲਿਆ ਜਾਂ ਖਾਈਏ, ਅਤੇ ਨਾਲ ਉਹ ਤਾਜ਼ੇ ਤਾਜ਼ੇ, ਸਪੈਸ਼ਲੀ ਉਹਨੂੰ ਲੱਗਦਾ ਕਿ ਹਾਂ ਚਲੋ ਭੀੜ ਵੱਧ ਰਹੀ ਹੈ, ਅਤੇ ਉਹਨੇ ਤਾਜ਼ੇ ਤਾਜ਼ੇ ਉਹ ਵੜੇ ਜੇ ਕੱਢਣੇ ਸ਼ੁਰੂ ਕਰਨੇ ਅਤੇ ਬਣਾਉਣੇ ਸ਼ੁਰੂ ਕਰ ਦੇਣੇ, ਉਹ ਸਾਈਕੀ ਤੁਹਾਨੂੰ ਆਟੋਮੈਟਿਕਲੀ ਲੈ ਜਾਂਦੀ ਕਿ ਯਾਰ ਫਰੈਸ਼ ਜੇ ਬਣਾ ਰਿਹਾ, ਚਲੋ ਇੱਕ ਲੈ ਹੀ ਲੈਂਦੇ ਹਾਂ, ਕਿਉਂਕਿ ਬਰਗਰ ਇੰਨੇ ਘੈਂਟ ਨਹੀਂ ਲੱਗਦੇ ਜਿੰਨੇ ਵੜਾ ਪਾਓ ਲੱਗਦੇ ਫਰੈਸ਼ ਜੇ ਖਾਓ ਨਾ ਤੁਸੀਂ।
0: ਮੀਂਹ ਦੇ ਵਿੱਚ ਆਈ ਥਿੰਕ ਤੁਸੀਂ ਪਕੌੜੇ ਜਾਂ ਤਲਿਆ ਤੁਲਿਆ ਜਾਂਦਾ,
1: ਆਟੋਮੈਟਿਕ ਹੀ ਹੈ ਨਾ, ਤੁਹਾਨੂੰ ਇੱਦਾਂ ਜੀ ਕਰਦਾ ਖਾਣ
0: ਜ਼ਿਆਦਾ, ਤੁਸੀਂ ਪਸੰਦ ਕਰਦੇ। ਡਾਰਵਿਨ 'ਚ ਵੀ ਕੌਫੀ ਵਿਕਦੀ ਹੈ ਵਾਵਾ ਜਾਂ ਘੱਟ?
1: ਹਾਂ ਵਿਕਦੀ ਹੈ, ਕੋਲਡ ਕੌਫੀ,
0: ਕੋਲਡ ਕੌਫੀ,
1: ਸਪੈਸ਼ਲੀ ਜਿਹੜੀ ਕੋਲਸ ਵਗੈਰਾ ਚ ਮਿਲਦੇ ਨਾ, ਜਿਹੜੀ 2 ਲੀਟਰ ਵਾਲੇ, ਉਹ ਬਹੁਤ ਛੇਤੀ ਆਇਲ ਖਾਲੀ ਹੋ ਜਾਂਦਾ ਲਿਟਰਲੀ।
0: ਓਕੇ,
1: ਹਾਂ
0: ਉਹ ਫਿਰ ਉਦੋਂ ਸਟੂਡੈਂਟ ਲਾਈਫ ਚ ਹੋ ਨਾ ਤੁਸੀਂ?
1: ਨਹੀਂ, ਕੈਫਿਆਂ ਵਾਲੀ ਵੀ, ਮਤਲਬ ਮੈਂ ਸਭ ਤੋਂ ਜ਼ਿਆਦਾ ਮਤਲਬ ਲੋਕੀ ਹੈ ਨਾ ਉੱਥੇ ਉਹ
0: ਹੌਟ ਡਰਿੰਕਸ ਘੱਟ ਵੇਚਦੀਆਂ,
1: ਹੌਟ ਡਰਿੰਕਸ, ਹਾਂ ਹੌਟ ਡਰਿੰਕਸ ਮਤਲਬ ਇੰਨੀ ਜ਼ਿਆਦਾ ਨਹੀਂ।
0: ਘਰਾਂ ਚ ਚਾਹ,
1: ਚਾਹ ਤੇ ਪੀਂਦੇ ਆ, ਆਪਾਂ ਚਾਹ ਨਹੀਂ ਛੱਡੀ।
0: ਆਪਾਂ ਤਾਂ ਵੇਖੋ ਉਹਦੇ ਲਈ ਵੀ ਐਕਸਕਿਊਜ਼ ਬਣਾਇਆ ਨਾ, ਵੇਖੋ ਜੇ ਗਰਮੀ ਹੋਵੇ ਤਾਂ ਆਪਾਂ ਕਹਿੰਦੇ ਗਰਮੀ ਨੂੰ ਗਰਮੀ ਕੱਟਦੀ ਆ, ਬਣਾਓ ਚਾਹ।
1: ਹਰ ਇੱਕ ਚੀਜ਼ ਦਾ, ਹਰ ਮਰਜ਼ ਦੀ ਦਵਾ ਚਵਾ ਕਹਿ ਰਹੀ ਹਾਂ, ਹਰ ਮਰਜ਼ ਦੀ ਦਵਾ ਚਾਹ।
0: ਵਾਹ ਵਾਹ ਵਾਹ,
1: ਦੇਖ ਲਓ ਨਾ, ਹੁਣ ਸਿਰ ਦਰਦ ਹੋਏ ਤਾਂ ਚਾਹ, ਤੁਹਾਨੂੰ ਸਰਦੀ ਹੋ ਗਈ ਤਾਂ ਚਾਹ ਪੀ ਲਓ। ਅੱਛਾ, ਉਸ 'ਚ ਅਲੱਗ ਅਲੱਗ ਚੀਜ਼ਾਂ ਪਾ ਲਓ, ਸਰਦੀ ਹੋ ਰਹੀ ਤੁਲਸੀ ਪਾ ਲਓ, ਸਿਰ ਦੁੱਖ ਰਿਹਾ ਅਦਰਕ ਪਾ ਲਓ, ਹੈ ਨਾ, ਹਰ ਇੱਕ ਆਪਾਂ ਐਕਸਕਿਊਜ਼ ਦੇ ਕੇ। ਅਤੇ ਗਰਮੀ ਲੱਗ ਰਹੀ ਹੈ, ਕੁਛ ਨਹੀਂ ਹੁੰਦਾ ਯਾਰ, ਗਰਮੀ ਨੂੰ ਗਰਮੀ ਕੱਟ ਦੀ ਹੈ ਨਾ, ਚਾਹ ਪੀ ਲਓ। ਅਤੇ ਤੁਹਾਡਾ ਦਿਲ ਨਹੀਂ ਲੱਗ ਰਿਹਾ, ਕੋਈ ਆਇਆ ਫਿਰ ਚਾਹ ਪੀ ਲਓ,
0: ਕੋਈ ਆ ਗਿਆ ਵਾ ਫਿਰ ਤੁਹਾਡੇ ਕੋਲ ਐਕਸਕਿਊਜ਼ ਹੈ,
1: ਹੈ ਨਾ, ਚਾਹ ਤਾਂ ਪੀਣੀ ਪੈਣੀ ਹੈ।
0: ਨਹੀਂ ਗੁੱਡ, ਮਤਲਬ ਕੁੱਲ ਮਿਲਾ ਕੇ ਆਪਾਂ ਇੱਕ ਚੀਜ਼ ਵੇਖੀ ਤਾਂ ਇਨਸਾਨ ਨਾ ਆਪਣੇ ਆਪ ਨੂੰ ਹਮੇਸ਼ਾ ਕਈ ਤਰ੍ਹਾਂ ਦੇ ਐਕਸਕਿਊਜ਼ ਦੇ ਦੇ ਕੇ ਅਤੇ ਕੁਛ ਨਾ ਕੁਛ ਕਰਾਈ ਜਾਂਦਾ, ਹਾਲਾਂਕਿ ਤੁਹਾਨੂੰ ਪਤਾ ਹੁੰਦਾ ਵੀ ਆਹ ਚੀਜ਼ ਨਹੀਂ ਸਹੀ, ਪਰ ਫਿਰ ਵੀ ਤੁਸੀਂ ਉਹ ਐਕਸਕਿਊਜ਼ ਦੇ ਨਾਲ ਕਰਾਈ ਜਾਣੀ।
1: ਬਿਲਕੁਲ, ਅਤੇ ਇੱਕ ਇਹ ਕਿ ਵਰਕ ਫਰੋਮ ਹੋਮ ਵਾਲੇ ਲੋਕ ਹੈ, ਜਿਵੇਂ ਕਈ ਲੋਕ, ਉਹਨਾਂ ਨੂੰ ਲੱਗੇਗਾ ਕਿ ਹਾਂ ਬੱਚੇ ਮੈਂ ਛੱਡਤੇ, ਸਾਰਾ ਕੁਛ ਹੋ ਗਿਆ, ਹੁਣ ਮੈਂ ਆਪਣੀ ਡੈਸਕ 'ਤੇ ਆ ਕੇ ਬਹਿ ਗਈਆਂ।
0: ਜਸਕਿਰਤ ਜੀ, ਸਤਿ ਸ਼੍ਰੀ ਅਕਾਲ।
1: ਹਾਂ ਅਤੇ ਉਹਨਾਂ ਲਈ ਵੀ ਇੱਕ ਸਾਊਂਡ ਇਫੈਕਟ ਹੈ, ਉਹ ਸਾਊਂਡ ਇਫੈਕਟ ਮੈਨੂੰ ਲੱਗਦਾ ਉਹਨਾਂ ਨੂੰ ਲੱਗੇਗਾ ਕਿ ਹਾਂ ਚਲੋ ਮੀਂਹ ਪੈ ਰਿਹਾ, ਚਾਹ ਦਾ ਕੱਪ ਹੈ,
0: ਅਤੇ

0: ਮੈਨੂੰ ਤਾਂ ਲੱਗਦਾ ਤਿੰਨ ਤਰੀਕੇ ਦੇ ਧੂਮਤਾ ਨਾ ਮੈਂ ਤੁਹਾਨੂੰ ਸੁਣਾਤੇ ਤੇ ਤੁਸੀਂ ਦੇਖ ਲਓ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ ਅਤੇ ਤੁਹਾਨੂੰ ਮਤਲਬ ਅਸੀਂ ਸੱਦਾ ਦਿੰਦੇ ਹਾਂ ਤੁਸੀਂ ਆ ਕੇ ਫੋਨ ਕਰੋ ਅਤੇ ਸਾਨੂੰ ਦੱਸੋ ਤੁਸੀਂ ਕਿਸ ਕੈਟੇਗਰੀ 'ਚ ਆਉਂਦੇ ਹੋ ਜਦੋਂ ਮੀਂਹ ਪੈਂਦਾ ਤੁਹਾਡੇ ਦਿਮਾਗ 'ਚ ਕੀ ਕੁਛ ਚੱਲਦਾ ਹੈ ਕੰਮ ਨੂੰ ਲੈ ਕੇ
1: ਕਿਹੜਾ ਧੂਮਤਾ ਨਾ ਕਰਾਉਂਦੇ ਤੁਸੀਂ ਚਲੋ ਚਲੋ ਇੰਨੀ ਦੇਰ ਮੈਂ ਕਰਮ ਜੀ ਇਹਦਾ ਮਸਲਾ ਹੱਲ ਕਰਦਾ ਜਿਹੜੇ ਪੱਤਿਆਂ ਦੇ ਵਿੱਚ ਛੇਦੇ ਅਤੇ ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਅੱਜ ਕੱਲ੍ਹ ਬਹੁਤ ਇਹ ਪ੍ਰੋਬਲਮ ਆ ਉਹਦਾ ਦੋ ਤਿੰਨ ਰੀਜ਼ਨ ਨੇ ਉਹਦੇ ਵੇਖੋ ਸਭ ਤੋਂ ਪਹਿਲਾ ਰੀਜ਼ਨ ਤਾਂ ਉਹਦਾ ਇਹ ਆ ਕਿ ਮੀਂਹ ਮੂੰਹ ਪੈ ਕੇ ਹਟਿਆ ਬਹੁਤ ਅਤੇ ਜਾਂ ਫਿਰ ਉਸ ਤੋਂ ਪਹਿਲਾਂ ਵੀ ਤੁਸੀਂ ਹੋ ਸਕਦਾ ਵੀ ਨਵਾਂ ਬੂਟਾ ਲਾਇਆ ਅਤੇ ਤੁਸੀਂ ਨਾ ਪਾਣੀ ਬਹੁਤ ਤਸੱਲੀ ਬਖਸ਼ ਦਿੱਤਾ ਇਹਨੂੰ ਵੀ ਕਿਤੇ ਵਿਚਾਰਾ ਪਿਆਸਾ ਨਾ ਰਹਿ ਜੇ ਹੋ ਸਕਦਾ ਤੁਸੀਂ ਜੇ ਗਮਲੇ 'ਚ ਲਾਇਆ ਤਾਂ ਥੱਲੇ ਕੋਈ ਛੇਦ ਵੀ ਨਾ ਹੋਵੇ ਜਾਂ ਪ੍ਰੋਪਰ ਉਹਨੂੰ ਨਾ ਤੁਸੀਂ ਐਕਸੈਸ ਛੱਡੀ ਹੋਵੇ ਉਹਦੇ ਲਈ ਅਤੇ ਜਾਂ ਫਿਰ ਕੁੱਲ ਮਿਲਾ ਕੇ ਕਹਿ ਲਓ ਵੀ ਇਹ ਜਾਂ ਤਾਂ ਫੰਗਸ ਦੀ ਪ੍ਰੋਬਲਮ ਹੁੰਦੀ ਹੈ ਅਤੇ ਜਾਂ ਫਿਰ ਜਿਹੜੀ ਉਹ ਹੁੰਦੀ ਆ ਸੁੰਡੀ ਜੀ ਕੀ ਕਹਿੰਦੇ ਉਹਨੂੰ ਭੱਬੂ ਕਹਿੰਦੇ ਆਪਾਂ ਤੁਸੀਂ ਕੀ ਕਹਿੰਦੇ ਭੱਬੂ ਉਹ ਜਿਹੜਾ ਤਿੱਤਲੀ ਬਣਦਾ ਕੈਟਰਪਿਲ ਹਾਂ ਸੋ ਇਹ ਉਹਦੀ ਪ੍ਰੋਬਲਮ ਹੈ ਉਹ ਥੱਲੜੇ ਪਾਸੇ ਤਾਂ ਹੀ ਉਹ ਤੁਹਾਨੂੰ ਮੈਂ ਕਿਹਾ ਵੀ ਪਤਾ ਇੱਕ ਵਾਰੀ ਮੁੱਦੇ ਕਰਕੇ ਵੇਖ ਲਓ ਅਤੇ ਉਹ ਖਾਈ ਜਾਂਦੇ ਆ ਹੈ ਨਾ ਸੋ ਇਹਦਾ ਹੱਲ ਇੱਕੋ ਹੀ ਆ ਵੀ ਇਹਦੇ ਇੱਥੇ ਜਿਹੜੇ ਹੇਠਾਂ ਵਾਲਾ ਜਿਹੜਾ ਪਾਰਟ ਆ ਹੁਣ ਆਪਾਂ ਸਟੇਜਿਸ ਵਿੱਚ ਚੱਲਦੇ ਹਾਂ ਦੋ ਤਿੰਨ ਚੀਜ਼ਾਂ ਤੁਸੀਂ ਕਰਨੀਆਂ ਜਿੱਦਾਂ ਮੈਂ ਵੇਖ ਪਾ ਰਿਹਾ ਥੱਲੇ ਜ਼ਮੀਨ ਜਿਹੜੀ ਆ ਉਹ ਤਾਂ ਕਾਫੀ ਵੈੱਟ ਆ ਅਤੇ ਇਸ ਕਰਕੇ ਫੰਗਸ ਦੀ ਵੀ ਇਸ਼ੂ ਹੋ ਸਕਦੀ ਹੈ ਤੁਸੀਂ ਪਹਿਲਾਂ ਕੀ ਕਰਨਾ ਵੀ ਜਿਹੜਾ ਥੱਲੇ ਥੱਲੇ ਪਾਸੇ ਮੰਨ ਲਓ ਜੇ ਜ਼ਮੀਨ ਦੇ ਨਾਲ ਨਾਲ ਬਿਲਕੁਲ ਕੋ ਪੱਤੇ ਪੁੱਤੇ ਆ ਨਾ ਅਤੇ ਉਹ ਥੱਲੇ ਵਾਲੇ ਪਾਸੇ ਪਹਿਲਾਂ ਤੋੜ ਲਓ ਉਹਨਾਂ ਨੂੰ ਵਰਤ ਲਓ ਵਜ੍ਹਾ ਉਹਦੀ ਇਹ ਆ ਵੀ ਥੱਲੇ ਤੱਕ ਧੁੱਪ ਲੱਗਣੀ ਚਾਹੀਦੀ ਹੈ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਸੋਮਵਾਰ ਵਾਲੇ ਪ੍ਰੋਗਰਾਮ 'ਚ ਕਿ ਘਾਹ ਘੂ ਪੁੱਟ ਦਿਓ ਜੋ ਵੀ ਤੁਹਾਡੇ ਰੁੱਖ ਰੱਖ ਨੇ ਬੂਟੇ ਨੇ ਉਹਨਾਂ ਨੂੰ ਥੱਲਿਓ ਥੱਲਿਓ ਛਾਂਗ ਦਿਓ ਥੱਲੇ ਜ਼ਮੀਨ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਮਲਚਿੰਗ ਕਰ ਦਿਓ ਪਰ ਉੱਥੇ ਤੁਹਾਡਾ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ ਆਹ ਹੁਣ ਧੁੱਪਾਂ ਸ਼ੁਰੂ ਹੋਈਆਂ ਨੇ ਅਤੇ ਧੁੱਪ ਉੱਥੋਂ ਤੱਕ ਪਹੁੰਚੂਗੀ ਅਤੇ ਜਿਹੜੀ ਉਹਦੀ ਸਿੱਲ ਮੁੱਕ ਜੂਗੀ ਉਹਦੀ ਫੰਗਸ ਜਿਹੜੀ ਆ ਉਹ ਦੂਰ ਹੋ ਜੂਗੀ ਅਤੇ ਬੂਟਾ ਆਪਣੇ ਆਪ ਠੀਕ ਹੋ ਜਾਣਾ ਬਾਕੀ ਜੋ ਵੀ ਇਹਨੂੰ ਖੁਰਾਕ ਖਰੂਕ ਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਲੱਗ ਰਹੀ ਤੁਹਾਡਾ ਬੂਟਾ ਬਿਲਕੁਲ ਹੈਲਦੀ ਲੱਗ ਰਿਹਾ ਪਰ ਇਹਦੇ ਵਿੱਚ ਫੰਗਸ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਹਦੇ 'ਚ ਤੁਸੀਂ ਕਿਉਂਕਿ ਤੁਸੀਂ ਰੋਜ਼ ਵਰਤਣਾ ਵਾ ਅਤੇ ਇਹਨੂੰ ਤੁਸੀਂ ਔਰਗੈਨਿਕਲੀ ਜੇ ਇਹਦਾ ਹੱਲ ਕਰੋ ਤਾਂ ਜ਼ਿਆਦਾ ਬਿਹਤਰ ਹੈ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਪੱਤੇ ਤੋੜ ਕੇ ਸੁੱਟ ਦਿਓ ਜਿਹੜੇ ਜਿਹੜੇ ਵੀ ਪੱਤੇ ਤੁਹਾਨੂੰ ਲੱਗਦਾ ਇਹਦਾ ਮਤਲਬ ਉਹਦੇ ਥੱਲੇ ਨਾ ਉਹ ਇਨਫੈਕਟਿਡ ਹੋ ਚੁੱਕੇ ਉਹਨਾਂ ਨੇ ਦੂਸਰਿਆਂ ਨੂੰ ਵੀ ਕਰਨਾ ਵਾ ਅਤੇ ਉਹ ਪੱਤੇ ਤੁਸੀਂ ਤੋੜ ਕੇ ਅਤੇ ਜਾਂ ਥੋੜ੍ਹਾ ਜਿਹਾ ਟੋਇਆ ਪੁੱਟ ਕੇ ਉਹਦੇ 'ਚ ਦੱਬ ਦਿਉ ਐਵੇਂ ਉਹਨੇ ਵੀ ਇੱਥੋਂ ਤੋੜੇ 'ਤੇ ਲਾਗੇ ਸੁੱਟ ਤੇ ਹੈ ਨਾ ਜਾਂ ਬਿੰਨ 'ਚ ਪਾ ਦਿਓ ਅਤੇ ਜਾਂ ਫਿਰ ਦੱਬ ਦਿਓ ਉਹਨਾਂ ਨੂੰ ਮਿੱਟੀ 'ਚ ਦੂਸਰੀ ਚੀਜ਼ ਤੁਸੀਂ ਇਹ ਕਰ ਸਕਦੇ ਹੋ ਕਿ ਇਹਦੇ ਉੱਤੇ ਦੋ ਤਿੰਨ ਚੀਜ਼ਾਂ ਹੁੰਦੀਆਂ ਵਾ ਫੰਗਸ ਦੇ ਲਈ ਜੇ ਤਾਂ ਤੁਹਾਡੇ ਕੋਲ ਨਿੰਮ ਦਾ ਤੇਲ ਹੈਗਾ ਅਤੇ ਉਹਦੇ ਨਾਲ ਤੁਹਾਡੇ ਦੋਵੇਂ ਮਸਲੇ ਹੱਲ ਹੋ ਜਾਣਗੇ ਅਤੇ ਨਹੀਂ ਵੀ ਆ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਭਾਵੇਂ ਦੋ ਤਿੰਨ ਫਾਰਮੂਲੇ ਲਾ ਹੀ ਲਓ ਉਹਦੇ ਤੁਸੀਂ ਉਹਨੂੰ ਨਿੰਮ ਦਾ ਤੇਲ ਲੈ ਕੇ ਅਤੇ ਉਹਦੇ ਵਿੱਚ ਤੁਸੀਂ ਮੰਨ ਲਓ ਇੱਕ ਚਮਚਾ ਨਿੰਮ ਦਾ ਤੇਲ ਲੈ ਲਿਆ ਬਾਕੀ ਵੀ ਥਾਵਾਂ 'ਤੇ ਪਾ ਲਿਓ ਤੁਸੀਂ ਅਤੇ ਉਹਦੇ 'ਚ ਇੱਕ ਦੋ ਬੂੰਦਾਂ ਜਿਹੜੀਆਂ ਨੇ ਆ ਭਾਂਡੇ ਧੋਣ ਵਾਲੇ ਲਿਕੁਇਡ ਦੀਆਂ ਪਾ ਲਓ
0: ਓਕੇ
1: ਅਤੇ ਉਹਨੂੰ ਤੁਸੀਂ ਪਾਣੀ 'ਚ ਡਿਲਿਊਟ ਕਰ ਲਓ ਉਹਨੂੰ ਪਾਣੀ ਖੁੱਲ੍ਹਾ ਪਾ ਕੇ ਡਿਲਿਊਟ ਕਰ ਲਓ ਅਤੇ ਉਹਨੂੰ ਸਪਰੇ ਪੱਤਿਆਂ ਦੇ ਉੱਤੇ ਹੀ ਨਹੀਂ ਥੱਲੇ ਵੀ ਕਿਉਂਕਿ ਤੁਹਾਡੇ ਥੱਲੇ ਲੁਕੇ ਬੈਠੇ ਆ ਉਹ ਹੈ ਨਾ ਪੱਤੇ ਤਾਂ ਕਰ ਕਰਕੇ ਅਤੇ ਥੱਲੇ ਵੀ ਉਹਨੂੰ ਸਪਰੇ ਮਾਰ ਦਿਓ ਅਤੇ ਉਹਦੇ ਨਾਲ ਤੁਹਾਡਾ ਠੀਕ ਹੋ ਜਾਊਗਾ ਦੂਸਰਾ ਤੁਸੀਂ ਜੇਕਰ ਨਹੀਂ ਉਹ ਲੱਭਦਾ ਤਾਂ ਫਿਰ ਤੁਸੀਂ ਤਿੱਖੀਆਂ ਮਿਰਚਾਂ ਕੌੜੀਆਂ ਹਰੀਆਂ ਕਈ ਉਹ ਵੀ ਵਰਤਦੇ ਆ ਅਤੇ ਆਪਣਾ ਨਾਲ ਤੁਸੀਂ ਆਪਣਾ ਲੈ ਲਓ ਗਾਰਲਿਕ ਅਤੇ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਰਗੜ ਕੇ ਉਹਦਾ ਪਾਣੀ ਕੱਢ ਕੇ ਅਤੇ ਉਹਦੀ ਵੀ ਸਪਰੇ ਮਾਰ ਸਕਦੇ ਹੋ ਉਹ ਵੀ ਅਸਰ ਕਹਿੰਦੇ ਨੇ ਕਿ ਕਰ ਜਾਂਦਾ ਜਿਹੜਾ ਤੁਹਾਡੇ ਇਹ ਵਾਲੇ ਕੀੜੇ ਪਤੰਗੇ ਅਤੇ ਜੇ ਤੁਸੀਂ ਕੁਛ ਨਹੀਂ ਕਰਨਾ ਤਾਂ ਫਿਰ ਫੰਗੀਸਾਈਡ ਸਪਰੇ ਆਉਂਦੀ ਆ ਬਨਿੰਗ ਤੋਂ ਲਿਆ ਕੇ ਅਤੇ ਉਹ ਮਾਰ ਦਿਓ ਅਤੇ ਉਹਦੇ ਨਾਲ ਤੁਹਾਡਾ ਇਹ ਠੀਕ ਹੋ ਜਾਊਗਾ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਪ੍ਰੋਬਲਮ ਹੈ ਜਿਨ੍ਹਾਂ ਜਿਨ੍ਹਾਂ ਦੇ ਵੀ ਹੋਰ ਵੀ ਜੋ ਵੀ ਪੱਤਿਆਂ ਦੇ ਵਿੱਚ ਮੋਹਰੀਆਂ ਨੇ ਅਤੇ ਜਾਂ ਫਿਰ ਪੀਲਾਪਾ ਨੇ ਪੱਤਿਆਂ ਦੇ ਵਿੱਚ ਅਤੇ ਉਹ ਵੀ ਜਿਹੜਾ ਸਲਾਬੇ ਦੀ ਉਹ ਨਿਸ਼ਾਨੀ ਹੁੰਦੀ ਹੁਣ ਜਿੱਦਾਂ ਮੀਂਹ ਜੇ ਪੈ ਕੇ ਹਟੇ ਅਤੇ ਇਹ ਵਾਲੇ ਸਲਿਊਸ਼ਨ ਜਿਹੜੇ ਆ ਉਹ ਲਗਭਗ ਸਾਰੇ ਗਾਰਡਨ ਦੇ ਲਈ ਆਪਾਂ ਕਰ ਲਈਏ ਬਾਕੀ ਇਸ ਤੋਂ ਇਲਾਵਾ ਇਹ ਆ ਕਿ ਜਿਹੜਾ ਮੇਰਾ ਵੀ ਇਹ ਤਜਰਬਾ ਰਿਹਾ ਜਿਹੜਾ ਇਹ ਕੜੀ ਪੱਤਾ ਹੈ ਨਾ ਇਹ ਪਾਲਣਾ ਐਡਾ ਸੌਖਾ ਵੀ ਨਹੀਂ ਆ